ਗੋਪਾਲ ਗੋਬਿੰਦ ਲਾਲ ਨੂੰ ਸਾਧ ਸੰਗ ਵਖਾਣਿਆ, ਆਚਰਜ ਡੀਠਾ ਮਿਉ ਬੂਠਾ ਗੁਰਪ੍ਰਸਾਦੀ ਜਾਣਿਆ, ਮਨ ਸਾਂਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ, ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆ ਬਣਾਇਆ, ਨਰਕ ਨਾ ਡੀਠੜਿਆ ਸਿਮਰਤ ਨਾਰਾਇਣ, ਜੈ ਜੈ ਧਰਮ ਕਰੇ ਦੂਤ ਭਏ ਪਲਾਇਣ, ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ, ਕਰ ਅਨੁਗ੍ਰਹੁ ਰਾਖ ਲੀਨੇ ਮੋਹ ਮਮਤਾ ਸਭ ਤਜੇ, ਗਹਿ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤਾ ਗਾਇਣ, ਬਿਨਵੰਤ ਨਾਨਕ ਸਿਮਰ ਸਵਾਮੀ ਸਗਲ ਆਸ ਪੁਜਾਇਣ, ਨਿਧ ਸਿਧ ਚਰਨ ਗਹੇ ਤਾਂ ਕਿਹਾ ਕਾੜਾ, ਸਭ ਕਿਛ ਵਸ ਜਿਸੈ ਸੋ ਪ੍ਰਭੂ ਅਸਾੜਾ, ਗਹਿ ਪੁਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ, ਸੰਸਾਰ ਸਾਗਰ ਨੇ ਵਿਆਪੈ ਅਮਿਓ ਹਰ ਚਾਖਿਆ, ਸਾਧ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ, ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਮ ਨਾ ਉਪਾੜਾ, ਆਸਾ ਮਹੱਲਾ ਪੰਜਵਾਂ ਦਿਨ ਰਾਤ ਕਮਾਇੜੋ ਸੋ ਆਇਓ ਮਾਥੈ, ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥੈ, ਸੰਗ ਦੇਖੇ ਕਰਨ ਹਾਰਾ ਕਾਏ ਪਾਪ ਕਮਾਈਐ, ਸੁਕਰਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ, ਆਠ ਪਹਿਰ ਹਰ ਨਾਮ ਸਿਮਰੋ ਚੱਲੈ ਤੇਰੇ ਸਾਥੇ, ਪਾਏ ਸਾਧ ਸੰਗਤ ਸਦਾ ਨਾਨਕ ਮਿਟੈ ਦੁੱਖ ਕਮਾਤੇ, ਵਲ ਵੰਚ ਕਰ ਉਧਰ ਭਰੈ ਮੂਰਖ ਗਾਵਾਰਾ, ਸਭ ਕੀ ਦੇ ਰਹਾ ਹਰ ਦੇਵਨ ਹਾਰਾ, ਦਾਤਾਰ ਸਦਾ ਦਿਆਲ ਸਵਾਮੀ ਕਾਏ ਮਨੋ ਵਿਸਾਰੀਐ, ਮਿਲ ਸਾਧ ਸੰਗੇ ਭਾਜਨ ਸੰਗੇ ਕੁਲ ਸਮੂਹਾ ਤਾਰੀਐ, ਸਿੱਧ ਸਾਧਕ ਦੇ ਮੁਨ ਜਨ ਭਗਤ ਨਾਮ ਆਧਾਰਾ, ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਇਹ ਕਰਨੈ ਹਾਰਾ, ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ, ਕੂਟ ਕਪਟ ਕਮਾਮਦੜੇ ਜਨਮੈ ਸੰਸਾਰਾ, ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਤੇ ਆਇਆ, ਤਜ ਕਾਮ ਕ੍ਰੋਧਾ ਨਿੰਦ ਨਿੰਦਾ ਪ੍ਰਭ ਸਰਨਾਹੀ ਆਇਆ, ਜਲ ਥਲ ਮਹੀਅਲ ਰਵਿਆ ਸਵਾਮੀ ਊਚਕ ਮਿਆ ਪਾਰਾ, ਬਿਨਵੰਤ ਨਾਨਕ ਟੇਕ ਜਨਕੀ ਚਰਨ ਕਮਲ ਆਧਾਰਾ, ਪੇਖ ਹਰਚਨ ਦੌਰੜੀ ਅਸਤਰ ਕਿਛ ਨਾਹੀ, ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ, ਹਰ ਸੰਗ ਸਾਥੀ ਸਦਾ ਤੇਰੈ ਦਿਨ ਸਰੈਣ ਸੰਭਾਲੀਐ, ਹਰ ਏਕ ਬਿਨ ਕਸ਼ਵਰ ਨਾਹੀ ਭਾਉ ਦੁਤੀਆ ਜਾਲੀਐ, ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ, ਬਿਨਵੰਤ ਨਾਨਕ ਵਡ ਭਾਗ ਪਾਈਐ ਸੁਖ ਸਹਿ ਸਮਾਹੀ, ਆਸਾ ਮਹੱਲਾ ਪੰਜਵਾਂ ਸ਼ੰਤ ਕਰ ਅਠਵਾਂ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਕਮਲਾ ਭ੍ਰਮ ਪੀਤ ਕਮਲਾ ਭ੍ਰਮ ਪੀਤ ਹੈ ਤੀਖਣ ਮਦ ਵਿਪਰੀਤ ਹੈ, ਅਵਧਿਆ ਕਾਰਥ ਜਾਤ ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੈ, ਗ੍ਰਹਿ ਮੁਸਤ ਮਨ ਚੋਰ ਹੈ ਦਿਨ ਕਰੋ ਵੰਦਨ ਖਾਤ, ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲੋ ਪ੍ਰਭ ਕਰਨਾ ਪਤੇ, ਜਨਮ ਮਰਨ ਅਨੇਕ ਬੀਤੇ ਪ੍ਰੈ ਸੰਗ ਬਿਨ ਕਛ ਨਹਿ ਗਤੇ, ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹੇ ਕਵਨ ਮਾਤ, ਕਰ ਜੋੜ ਨਾਨਕ ਸਰਨ ਆਇਓ ਪ੍ਰੇ ਨਾਥ ਨਰ ਹਰ ਕਰੋ ਗਾਤ, ਮੀਨਾ ਜਲਹੀਨ ਹੈ ਉਹ ਬਿਛਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰੇ ਬਿਨ ਹੋਤ, ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ, ਮਿਰਗ ਅਰਪੇ ਮਨ ਤਨ ਪ੍ਰਾਨ ਹੈ ਉਹ ਬੇਦਿਓ ਸਹਿ ਸਰੋਤ, ਪ੍ਰੇ ਪ੍ਰੀਤ ਲਾਗੀ ਮਿਲ ਬੈ ਰਾਗੀ ਖਿਨ ਰਹਿਣ ਤ੍ਰਿਗ ਤਾਨੂ ਤਿਸ ਬਿਨਾ ਪਲਕਾ ਨਾ ਲਾਗੈ, ਪ੍ਰੇ ਪ੍ਰੇਮ ਪਾਗੈ ਚਿਤਵੰਤ ਅੰਦਨ ਪ੍ਰਭ ਮਨਾ, ਸ੍ਰੀ ਰੰਗ ਰਾਤੇ ਨਾਮ ਮਾਤੇ ਪੈ ਭਰਮ ਦੁਖਤੀਆ ਸਗਲ ਖੋਤ, ਕਰ ਮਾਇਆ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ, ਅਲੀ ਅਲ ਗੁੰਜਾਤ ਹੈ ਮਕਰੰਦ ਰਸ ਬਾਸਨ ਮਾਤ ਹੈ, ਪ੍ਰੀਤ ਕਮਲ ਬੰਧਾਵ ਦੇ ਆਪ, ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੈ, ਕੰਨ ਬੂੰਦ ਬਚਿੱਤਰ ਮਨ ਆਸ ਹੈ, ਅਲ ਪੀਵਤ ਬਿਨ ਸਤਾਪ ਤਾਪਾ ਬਿਨਾਸਨ ਦੁਖ ਨਾਸਨ, ਮਿਲ ਪ੍ਰੇਮ ਮਨ ਤਨ ਅਤਕਨਾ, ਸੁੰਦਰ ਚਤੁਰ ਸੁਜਾਨ ਸਵਾਮੀ ਕਮਨ ਰਸਨਾ ਗੁਣਪਣਾ, ਗੈ ਪੂਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ, ਨਾਨਕ ਜੰਪੈ ਪਦਤ ਪਾਵਨ ਹਰ ਦਸ ਪੇਖ ਤੋਂ ਨੈ ਸੰਤਾਪ, ਚਿਤਵੋ ਚਿਤਨਾਥ ਚਿਤਵੋ ਚਿਤਨਾਥ ਹੈ ਰਖ ਲੇਵੋ ਸਰਨਿਆ ਨਾਥ ਹੈ, ਮਿਲ ਚਾਓ ਚਾਈ ਲੇ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ, ਮਨ ਲੁਬਧ
ਗੋਪਾਲ ਗਿਆਨ ਹੈ ਜਾਚਕ ਜਨ ਰਖਤ ਮਾਨ। ਪ੍ਰਭ ਮਾਨ ਪੂਰਨ ਦੁਖ ਬਦੀਰਨ, ਸਗਲ ਇਛ ਪੂਜੰਤੀਆ, ਹਰ ਕੰਠ ਲਾਗੇ ਦਿਨ ਸੁਭਾਗੇ, ਮਿਲਣਾ ਹਾਂ ਸੇ ਸੁਹੰਤੀਆ। ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ, ਸਗਲ ਕਰਮਲ ਭਏ ਹਾਨ, ਬਿਨਵੰਤ ਨਾਨਕ ਮੇਰੀ ਆਸ ਪੂਰਨ, ਮਿਲੇ ਸ੍ਰੀ ਧਰ ਗੁਣ ਨਿਧਾਨ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ, ਵਾਰ ਸਲੋਕਾਂ ਨਾਲ, ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸ ਰਾਜਾ ਕੀ ਧੁਨੀ, ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰੇ ਆਪਣੇ, ਦਿਉਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ ਮਹੱਲਾ ਦੂਜਾ, ਜੇ ਸਭ ਚੰਦਾ ਉਗਵੈ ਸੂਰ ਚੜੈ ਹਜ਼ਾਰ, ਏਤੇ ਚਰਨ ਹੁੰਦਿਆਂ ਗੁਰਬਨ ਘੋਰਿਆਂ ਦਾਰ, ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲਬੂ ਵਾੜ ਜਿਉ, ਸੁੰਜੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ, ਫਲੀਏ ਫੁਲੀਏ ਬੱਪੜੇ, ਭੀ ਤਨ ਵਿੱਚ ਸੁਆ ਪੌੜੀ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੋਈ ਕੁਦਰ ਸਾਜੀਐ ਕਰਾਸਨ ਡਿਠੋ ਚਾਉ। ਦਾਤਾ ਕਰਤਾ ਆਪ ਤੂੰ, ਤੁਸਦੇ ਮੈਂ ਕਰੈ ਪਸਾਉ, ਤੂੰ ਜਾਣੋ ਈ ਸਭ ਸਹਿ, ਦੇ ਲੈ ਸਹਿ ਜਿੰਦ ਕਵਾਓ, ਕਰਾਸਨ ਡਿਠੋ ਚਾਓ। ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀ ਬਾਣ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੋਂ ਦਾਖਿਆ ਲੱਖ ਕਰੋੜ, ਸੱਚਾ ਸਭ ਤਾਣ ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸਾਹਿਬ ਤੇ ਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ, ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣ ਆਲਾਓ, ਵੱਡੀ ਵਡਿਆਈ ਬੁੱਝੈ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰਨਾ ਕਥਨੀ ਜਾਏ, ਕੀਤਾ ਕਰਨਾ ਸਰਵਰ ਜਾਏ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਹੋਏ ਪਿਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ। ਪੌੜੀ ਨਾਨਕ ਜੀ ਉਹ ਪਾਏ ਕਹਿ, ਲਿਖਣਾ ਮੈਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜੋ ਜਮਾਲਿਆ, ਥਾਉ ਨਾ ਪਾਏ ਨੂੜਿਆਰ, ਮੁਹ ਕਾਲੈ ਦੁਜਗ ਚਾਲਿਆ, ਤੇਰੇ ਨਾ ਰਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਮੈਂ ਧਰਮ ਬਹਾਲਿਆ। ਸਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨੰਗੇ ਫਿਰ ਹੈ ਜੰਤ, ਵਿਸਮਾਦ ਪਾਉਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਸੰਯੋਗ ਵਿਸਮਾਦ ਵਿਯੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਾਲਾ, ਵਿਸਮਾਦ ਉੱਜੜ ਵਿਸਮਾਦ ਰਾਹ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ, ਮਹੱਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਪਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਵ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਮਾਨ, ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ ਪੌੜੀ, ਆਪੀ ਨੈ ਭੋਗ ਭੋਗ ਕੈ, ਹੋਏ ਪਸਮੜ ਪੌਰ ਸਿਧਾਇਆ, ਵੱਡਾ ਹੋਵਾ ਦੁਨੀਦਾਰ, ਗਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੂਆਇਆ, ਮਨ ਅੰਧੈ ਜਨਮ ਗਵਾਇਆ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਾਉਣ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰੀਆਓ,
ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕਹੁ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣ ਆਕਾਸ, ਭੈ ਵਿੱਚ ਜੋਤ ਮਹਾਂਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆ ਪਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ, ਕੇਤੇ ਨੱਚੈ ਮੰਗਤੇ ਗੇੜ ਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ, ਗਾਵੈ ਰਾਜੇ ਰਾਣੀਆਂ ਬੋਲੇ ਅਲਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਸ਼ਾਰ, ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ, ਪੌੜੀ ਨਦਰ ਕਰੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਸਲੋਕ ਮਹੱਲਾ ਪਹਿਲਾ, ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਨ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ, ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ, ਮਹੱਲਾ ਪਹਿਲਾ, ਵਾਇਨ ਚੇਲੇ ਨੱਚਣ ਗੁਰ ਪੈਰ ਹਲਾਏ ਨੂੰ ਫਿਰਨ ਸਿਰ, ਉੱਡ ਉੱਡ ਰਾਵਾ ਚਾਟੈ ਪਾਏ, ਵੇਖੇ ਲੋਕ ਹੱਸੈ ਕਰ ਜਾਏ,

ਓਂਕਾਰ ਸੱਚ ਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ ਲਾਟੂ ਮਾਦਾਣੀਆਂ ਅਨਗਾਹਾ ਪੰਖੀ ਪਾਉਂਦੀਆਂ ਲੈਣ ਨਾ ਸਾਹਾ ਸੂਹੇ ਚਾੜ ਭਵਾਈਐ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਦਰ ਬੰਦ ਭਵਾਏ ਸੋਏ ਪੈ ਕਿਰਤ ਨਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਐ ਜੀਓ ਪਿੰਡ ਸਭ ਤਿਸਦਾ ਦੇਖਾ ਜੈ ਆਖ ਗਵਾਈ ਹੈ ਜੇ ਲੋੜੈ ਚੰਗਾ ਆਪਣਾ ਕਰਪ ਨੂੰ ਨਿਸਦਾਈ ਹੈ ਜੇ ਜਰਵਾਣਾ ਪਰ ਹਰੈ ਜਰ ਵਿਸ ਕਰਿੰਦੀ ਆਈ ਹੈ ਕੋ ਰਹਿ ਨਾ ਭਰੀਐ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰਈਅਤ ਪੜਪੜ ਕਰੈ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪਿਆ ਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ ਸਤੀਆ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇ ਮੰਗੈ ਸੈਸਾ ਗੁਣਾ ਸੋਭ ਕਰੇ ਸੰਸਾਰ।

ਓਏ ਜੇ ਆਖੈ ਸੋ ਤੂੰ ਹੈ ਜਾਣੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਖਸਾ ਲਾਹਣੋ ਸੱਚ ਨਾਮ ਆਧਾਰ ਸਦਾ ਆਨੰਦ।

ਪਾਹੇ ਹਉ ਮੈਂ ਕਿੱਥੋਂ ਹੀ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਿਰਾਹੇ ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸਾਹਿਤ ਆਇਆ ਉਨੀ ਮੰਦੈ ਪੈਰ ਨਾ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰਪੰਡਾਂ ਹਾਂ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ ਹਾਂ ਸੁਮਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜਨਤੋ ਪਾਏ ਕਹਿ ਸੰਭਾਲੇ ਸਭ ਨਾ ਹਾਂ ਜਿਨ ਕਰ ਤੈ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਥ ਤਿਸ ਤਿਸ ਦੀ ਬਾਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਯੋਗ ਬੇਬਾਣ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਚੱਖਣਾ ਚਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾ ਕੜਿਆ ਬਹੁ ਤੀਰਥ ਪਵਿਆ ਤੇ ਤੋ ਲਵਿਆ ਬਹੁ ਪੇਖ ਕੀਆ ਦੇਹੀ ਦੁਖ ਦੀਆ ਸੋਹਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਐਨਸ ਕਹਿਰੈ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੈ ਪਤ ਗਵਾਈ ਵਿਣ ਨਾ ਵੈ ਕਿਛ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਾਂ ਦੇਸੇ ਤੇ ਨਹਿ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਨੀ ਧਾਮਦੇ ਕਮੂਲ ਨਾ ਬੁੱਝਣ ਆਪਣਾ ਅਣ ਹੁੰਦਾ ਆਪ ਗਣਾਏਂਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ ਤਿੰਨ ਮੰਗਾਂ ਜਿੱਤ ਜੈ ਧਿਆਏਂਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਿਆ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣਾ ਬੇਨਤੀ ਤੁਦਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ ਕੂੜ ਕੀਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰੇਸੀਐ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ ਧਰਤ ਕਾਇਆ ਸਾਧ ਕੈ ਵਿੱਚ ਦੇਹ ਕਰਤਾ ਬੀਓ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ
ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੈ ਹੋਏ। ਪੌੜੀ ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਧਿਆਈਐ, ਫਲਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ, ਮਾ ਥੋੜੀ ਸੇਵ ਗਵਾਈਐ। ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਕਹੋਏ ਤਾਂ ਉਗਵੈ, ਰੁੱਤੀ ਹੁਰਤ ਹੋਏ, ਨਾਨਕ ਪਾਹੈ ਬਾਹਰਾ, ਕੋਰੈ ਰੰਗ ਨਾ ਸੋਏ, ਭੈ ਵਿੱਚ ਖੁੰਭ ਚੜਾਈਐ, ਸਰਮ ਪਹੁ ਤਨ ਹੋਏ, ਨਾਨਕ ਭਗਤੀ ਜੇ ਰੱਪੈ, ਕੂੜੈ ਸੋਏ ਨਾ ਕੋਏ। ਮਹੱਲਾ ਪਹਿਲਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ, ਕਾਮ ਨੇਵ ਸਤ ਪੁੱਛੀਐ, ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਐ ਤੋ ਗਿਆਨ ਵਿਹੂਣੀ।

ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜੈ ਕਰੈ ਪਿਆਰ ਧਰਮੀ ਧਰਮ ਕਰੈ ਗਾ ਵਾਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਕਰਵਾਰ ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ ਪਤ ਪ੍ਰਵਾਣਾ ਪਿੱਛੈ ਪਾਈਐ ਤਾਂ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ ਵਧੀ ਸਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਜਿਨਕੀ ਲੇਖੈ ਪਤ ਪਵੈ ਚੰਗੇ ਸੇਈ ਕੇ ਪੌੜੀ ਤੁਰ ਕਰਮ ਜਿਨਾ ਕਉ ਤੁਦ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਾਹੀ ਤੁਦ ਵੇਕੀ ਜਗਤੋ ਪਾਇਆ ਇੱਕ ਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਿਆ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਾਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਓ ਨਾਨਕ ਤਾਂ ਕਾ ਦਾਸ ਹੈ ਸੁਈ ਨਿਰੰਜਨ ਦੇਓ ਮਹੱਲਾ ਦੂਜਾ ਏ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੈ ਭੇਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ ਪੜਿਆ ਅਤੈ ਓਮੀਆਂ ਵਿਚਾਰ ਅੱਗੇ ਵਿਚਾਰੀਐ ਮੋਹੇ ਚੱਲੈ ਸੋ ਅੱਗੇ ਮਾਰੀਐ ਸਲੋਕ ਮਹੱਲਾ ਪਹਿਲਾ ਨਾਨਕ ਮੇਰੇ ਸਰੀਰ ਕਾ ਇੱਕ ਰਥ ਵਾਹੋ ਜੋ ਜੁਗ ਫਿਰ ਵਟਾਈ ਐ ਗਿਆਨੀ ਬੁੱਝੈ ਤਾਹੇ ਸਤ ਯੁਗ ਰਥ ਸੰਤੋਖ ਕਾ ਧਰਮ ਅੱਗੇ ਰਥ ਵਾਹੋ ਤੇਰੇ ਤੈ ਰਥ ਜਤੈ ਕਾ ਜੋਰ ਅੱਗੇ ਰਥ ਵਾਹੋ ਦੁਆਪਰ ਰਥ ਤਪੈ ਕਾ ਸਤ ਅੱਗੇ ਰਥ ਵਾਹੋ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹੋ ਮਹੱਲਾ ਪਹਿਲਾ ਸਾਮ ਕਹਿ ਸੇ ਤੰਬਰ ਸਵਾਮੀ ਸੱਚ ਮੈਂ ਆਛੈ ਸਾਚ ਰਹਿ ਸਭ

ਚਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾ ਦੁਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦਾ ਥਰਬਣ ਹੁਆ ਨਾਉ ਖੁਦਾਈ ਅਲਹੋ ਭਾਇਆ ਨੀਲ ਬਸਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆ।

ਏ ਪੌੜੀ ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾਰਿਆ ਸਤਿਗੁਰੂ ਹੈ ਬੋਏ ਥਾ ਵਿਰਲੈ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸਲੋਕ ਮਹੱਲਾ ਪਹਿਲਾ ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿਕੇ ਫੁਲ ਬਕ ਬਕੇ ਕਮ ਨਾ ਆਵਹਿ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨਾ ਕੋਏ ਧਰ ਤਾਰਾ ਜੂ ਤੋਲੀਐ ਨਿਵੈ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੇ ਸੀਸ ਨਿਵਾਇ ਕਿਆ ਥੀ ਐ ਜਾਂ ਹਿਰਦੈ ਕਸੁਦੇ ਜਾਹੇ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕ ਨਿਸ਼ਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰੇ ਔਗਣ ਪਛੋ ਤਾਵਣਾ ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ ਸਿੱਖਾ ਕਣ ਚੜਾਈਆਂ ਗੁਰ ਬ੍ਰਾਹਮਣ ਥਿਆ ਓ ਬੁਆ ਓ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹੋਂ ਕੱਤੀਐ ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨਿਐ ਪਾਤੂ ਪਜੈ ਸਾਲਾ ਹੀ ਸੱਚ ਸੂਤ ਦਰਗੈ ਅੰਦਰ ਪਾਈਐ ਤੱਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੇਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵੜ ਤਾਗੇ ਅਵਰਾ ਕੱਤੈ ਲੈ ਪਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾਉ ਸੁਜਾਣ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਣ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਪਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਨ ਮਲੇਸ਼ਾਂ ਖਾਈ ਅੰਤਰ ਪੂਜਾ ਪੜੈ ਕਤੇਬਾ ਸੰਜਮ ਤੁਰਕਾ ਭਾਈ ਛੋਡੀ ਲੇ ਪਾਖੰਡਾ ਨਾਮ ਲੈ ਜਾਏ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰੈ ਨਿਵਾਜ ਸ਼ੁਰੀ ਵਗਾਏ ਨੋ ਤਿਨ ਗਲਤਾਗ ਤਿਨ ਘਰ ਬ੍ਰਾਹਮਣ ਪੂਰੇ ਨਾਦ ਉਨਾ ਪੇ ਆਵੈ ਓਹੀ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੈ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ
नील वस्त्र पहर होवै प्रवान, मलेश तान ले पूजै पुराण, अपाखिया का कुठा बकरा खाना, चौके उपर किसै ना जाना, देखै चौका कड्डी कार, उपर आए बैठे कूड़ियार, मत पिटै वे मत पिटै, एहो आना साडा फिटै, तन फिटै फेड़ करेन, मन जूठै चुली भरेन, कहो नानक सच त्याई है, सुच होवै ता सच पाई है, पौड़ी चित्तै अंदर सब को, वेख नदरी हेठ चलाएंदा, आपे दे वड़ियाईयां आपे ही कर्म कराएंदा, वड हो वड़ा वड़ मेदनी, सिरे सिर तंद लाएंदा, नदरो पठी जे करे सुल्ताना कहो कराएंदा, दर मंगन पेख ना पाएंदा। सलोक महला पहला। जे मोहा का कर्म है, कर मोहे पितरी दे, अगै वत सियाणी है, पितरी चोर करे, वड़ी है हथ दलाल के, मुस्पी एह करे, नानक अगै सो मिले, जे खट्टै काले दे। महला पहला। ज्यों जोरू सिर नावनी, आवै वारो वार, जूठे जूठा मुख वसै, नित नित होए खुआर, सूचे एह ना आखी है, बहन जे पिंडा धोए, सूचे से ही नानका, जिन मन वसिया सोए पौड़ी, तुरे पलाने पौन वेग, हर रंगी हरम सवार, कोठे मंडप माड़िया, लाए बैठे करपा सारिया, चीज करन मन भावदे, हर बुजन नाही हारिया, कर फुरमाए सिखाया, वेख महलत मरण विसारिया, जरे आई जो बनहारिया। सलोक महला पहला। जेकर सूतक मनिए, सब तै सूतक होए, गोहे अतै लकड़ी अंदर कीड़ा होए, जेते दाने अन्न के, जिया बाज ना कोए, पहला पानी जियो है, जित हरिया सब कोए, सूतक क्यों कर रखी है, सूतक पवै रसोए, नानक सूतके अपना उतरै, ज्ञानो तारे तोए। महला पहला। मन का सूतक लोभ है, जेहवा सूतक कूड़, अखी सूतक वेखना, परत रिया पर तन रूप, कन्नी सूत कन पै, लाए तबारी खाहे, नानक हंसा आदमी, बदे जमपुर जाहे। महला पहला। सबो सूतक परम है, दूजे लगे जाए, जमण मरना हुक्म है, भाणे आवै जाए, खाना पीना पवित्र है, दितो न रिजक सबाहे, नानक जिनी गुरमुख बुझिया, तिना सूतक नाहे पौड़ी। सतगुर वड्डा करसा लाही है, जिस विच वड्डियां वड्याईयां, सह मेले ता नदरी आईयां, जां तिस पाणा ता मन वसाईयां, कर हुक्म मस्तक हथ धर, विचो मार कड्डियां बुरियाईयां, सह तुठै नौ निद पाईयां। सलोक महला पहला। पहला।

ਕੋਹਤੀ ਜਾਈ ਸਟਿਆ ਕਿਸ ਇਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸੋਤਨ ਗੱਡਿਆ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹੇ ਨਾਨਕ ਏ ਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ ਮਹੱਲਾ ਪਹਿਲਾ ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ ਭੰਡ ਮੁਆ ਭੰਡ ਪਾਲੀਐ ਭੰਡ ਹੋਵੈ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਪੰਡੋ ਹੀ ਭੰਡੀ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਿਰ ਆਏ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀ ਐ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰ ਬਹੰਡੀ ਐ ਮੰਦਾ ਕਿਸੈ ਨਾ ਆਖੀ ਐ ਪਰ ਅੱਖਰ ਇਹੋ

ਨਾ ਕਰੇ ਕੰਮ ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਪੌੜੀ ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਪਾਏ, ਹੁਰਮਤ ਤਿਸਨੋ ਅਗਲੀ ਉਹ ਵਜੋ ਪੇਦੂ ਨਾ ਖਾਏ। ਖਸਮੈ ਕਰੇ ਬਰਾਬਰੀ, ਫਿਰ ਗੈਰਤੇ ਅੰਦਰ ਪਾਏ, ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਵਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਸਲੋਕ ਮਹੱਲਾ ਦੂਜਾ।

ਇੱਕ ਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਤਿਸ ਵਿੱਚ ਜੰਤੋ ਪਾਏ ਕਹਿ ਦੇਖੇ ਥਾਪ ਉਹ ਥਾਪ ਕਿਸਨੋ ਕਹੀਏ ਨਾਨਕਾ ਸਭ ਕਿਸ ਆਪੇ ਆਪ ਪੌੜੀ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ ਸਾਈ ਕਾਰ ਕਮਾਵਣੀ।

ਸ਼ਬਦ ਤਾਗਾ ਮਥ ਕਾਲੈ ਪੰਚ ਤਤ ਕੀ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਾਹੁਰੀ ਕਾਇਆ ਕਰ ਤੂਈ ਦ੍ਰਿਸ਼ਟ ਕੀ ਅਗਨ ਜਲਾਵੈ ਤਿਸਕਾ ਪਾਉ ਲੈ ਹਿਰਦੇ ਅੰਤਰ ਚੌਹ ਜੁਗ ਤਾੜੀ ਲਾਵੈ ਸਭ ਜੋ ਗਤਨ ਰਾਮ ਨਾਮ ਹੈ ਜਿਸਕਾ ਪਿੰਡ ਪੁਰਾਨਾ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿਨ ਇਹ ਰਾਹ ਚਲਾਈ ਦਿਲ ਮੈਂ ਸੋਚ ਵਿਚਾਰ ਗਵਾਦੇ ਪਿਸਤ ਦੋਜਕ ਕਿਨ ਪਾਈ ਕਾਜੀ ਤੈ ਕਵਨ ਕਤੇ ਬਖਾਨੀ ਪੜਤ ਗੁਣਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਨੀ ਰਹਾਓ ਸਖਤ ਸਨੇਹੋ ਕਰ ਸੁਨਤ ਕਰੀਐ ਮੈਂ ਨਾ ਬਦੋਗਾ ਪਾਈ ਜੋਰੇ ਖੁਦਾਏ ਮੋਹ ਤੁਰਕ ਕਰੇਗਾ ਆਪਣ ਹੀ ਕਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਛੋਡੈ ਤਾਂ ਤੇ ਹਿੰਦੂ ਹੀ ਰਹੀਐ ਸ਼ਾੜਕ ਤੇ ਰਾਮ ਭਜ ਬਹੁਰੇ ਜੁਲਮ ਕਰਤ ਹੈ ਭਾਰੀ ਕਬੀਰੈ ਪਗੜੀ ਟੇਕ ਰਾਮ ਕੀ ਤੁਰਕ ਰਹਿ ਪਛਹਾਰੀ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬਹੁਰੇ ਤੁਹ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਓ ਕਾਂ ਕੀ ਮਾਤ ਪਿਤਾ ਕਹੋ ਕਾ ਕੋ ਕਵਨ ਪੁਰਖ ਕੀ ਜੋਈ ਘੱਟ ਫੂਟੇ ਕੋ ਬਾਤ ਨਾ ਪੁੱਛੈ ਕਾਢੋ ਕਾਢੋ ਹੋਈ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ ਲੱਟ ਛਟਕਾਏ ਤਰੀਆ ਰੋਵੈ ਹੰਸ ਅਕੇਲਾ ਜਾਈ ਕਹਿਤ ਕਬੀਰ

ਸੂ ਮੈਂ ਤਨ ਰੱਖਣ ਕਉ ਦੀਆ, ਮੁਗਦ ਕਹਿ ਤਨ ਮੇਰਾ, ਜਮ ਕਾ ਡੰਡ ਮੂੰਡ ਮੈਂ ਲਾਗੈ, ਖਿਰ ਮੈਂ ਕਰੈ ਨਿਬੇਰਾ। ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ, ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਕਹਿ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੁੱਟੀ। ਆਸਾ ਹਮ ਮਸਕੀਨ ਖੁਦਾਈ ਬੰਦੇ, ਤੁਮਰਾ ਜਸ ਮਨ ਭਾਵੈ, ਅਲੈ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫੁਰਮਾਵੈ। ਕਾਜੀ ਬੋਲਿਆ ਬਨ ਨਹੀਂ ਆਵੈ, ਰਹਾਓ ਰੋਜਾ ਤਰੈ ਨਿਵਾਜ ਗੁਜਾਰੈ, ਕਲਮਾ ਪਿਸਤ ਨਾ ਹੋਈ, ਸੱਤਰ ਕਾਬਾ ਕਠੀ ਪੀਤਰ, ਜੇ ਕਰ ਜਾਣੈ ਕੋਈ ਨਿਵਾਜ ਸੋਈ, ਜੋ ਨਿਉ ਵਿਚਾਰੈ ਕਲਮਾ ਅਗਲੈ ਜਾਣੈ। ਪੰਚਾਉ ਮੁਸ ਮੁਸੱਲਾ ਵਿਸਾਵੈ, ਤਬ ਤਉ ਦਿਨ ਪਛਾਨੈ, ਖਸਮ ਪਛਾਨ ਤਰਸ ਕਰ ਜੀ ਮੈਂ, ਮਾਰ ਮਣੀ ਕਰ ਫੀਕੀ, ਆਪ ਜਨਾਏ ਅਵਰ ਕਉ ਜਾਨੈ, ਤਬ ਹੋਏ ਪਿਸਤ ਸਰੀਕੀ। ਮਾਟੀ ਏਕ ਭੇਖ ਤਰ ਨਾਨਾ, ਤਾਂ ਮੈਂ ਬ੍ਰਹਮ ਪਛਾਨਾ, ਕਹਿ ਕਬੀਰਾ ਪਿਸਤ ਛੋੜ ਕਰ, ਦੋਜਕ ਸਿਉ ਮਨ ਮਾਨਾ। ਆਸਾ ਗਗਨ ਨਗਰ ਇਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧਵ, ਪਰਮਹੰਸ ਲੇ ਸਿਦਾਨਾ।

ਆਓ ਬਾਰਕ ਤੇ ਬਿਰਧ ਭਇਆ ਹੋਨਾ ਸੋ ਹੋਇਆ ਜਾ ਜਮ ਆਏ ਚੋਟ ਪਕੜੈ ਤਵੈ ਕਾਹੇ ਰੋਇਆ ਜੀਵਨ ਕੀਆ।

ਬਲਿਹਾਰੀ ਗੁਰ ਆਪਣੇ ਸਤ ਬਲਿਹਾਰੇ ਜਾਓ ਸਤਗੁਰ ਮਿਲਿਆ ਹਰ ਮਨ ਵਸੈ ਸਹਿਜੇ ਰਹਿ ਸਮਾਏ ਰਹਾਓ ਜਾਂ ਭਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗੈ ਤੇ ਹਰ ਪਾਈਐ ਹਰ ਸਿਉ ਰਹਿ ਸਮਾਏ ਸੇ ਮੁਕਤ ਜੇ ਮਨ ਜਿਣੈ ਫਿਰ ਧਾਤ ਨ ਲਾਗੈ ਆਏ ਦਸਵੇਂ ਦੁਆਰ ਰਹਿਤ ਕਰੇ ਤ੍ਰਿਭਵਨ ਸੋਝੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਇਹੋ ਕਾਰਨ ਕਰਤਾ ਕਰੈ ਜੋਤੀ ਜੋਤ ਸਮਾਏ ਗੁਜਰੀ ਮਹੱਲਾ ਤੀਜਾ ਰਾਮ ਰਾਮ ਸਭ ਕੋ ਕਹਿ ਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਵਿਸਰੈ ਹਰ ਹਰ ਕਰੈ ਸਦਾ ਮਨ ਚੀਤ ਰਹਾਓ ਹਿਰਦੈ ਜਿਨਕੈ ਕਪਟ ਵਸੈ ਬਾਰਹ ਸੰਤ ਕਹਾਹੇ ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹੇ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ ਜਿਸ ਨਰ ਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ ਕਰਮ ਹੋਵੈ ਸੋਈ ਜਨ ਪਾਏ ਗੁਰਮੁਖ ਬੂਝੈ ਕੋਈ ਨਾਨਕ ਵਿੱਚੋਂ ਹਉਮੈ ਮਾਰੇ ਤਾਂ ਹਰ ਭੇਟੈ ਸੋਈ ਗੁਜਰੀ ਮਹੱਲਾ ਤੀਜਾ ਤਿਸ ਜਨ ਸਾਂਤ ਸਦਾ ਮਤ ਨਹਿ ਚਲੋ ਜਿਸਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਨੀ ਚਿਤ ਲਾਏ ਹਰ ਚੇਤ ਆ ਚੇਤ ਮਨਾ ਜੋ ਇੱਛੈ ਸੋ ਫਲ ਹੋਈ ਗੁਰਪ੍ਰਸਾਦੀ ਹਰ ਰਸ ਪਾਵੈ ਪੀਵਤ ਰਹਿ ਸਦਾ ਸੁਖੋਈ ਰਹਾਓ ਸਤਿਗੁਰ ਭੇਟੇ ਤਾਂ ਪਾਰਸ ਹੋਵੈ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੀਖਿਆ ਦੇਵੈ ਸੱਚ ਬੁਝਾਏ ਵਿਣ ਪਾਰਸੈ ਪੂਜਨਾ ਹੋਵਈ ਵਿਣ ਮਨ ਪਰਚੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਦਾ ਕਿਸੋ ਮਾਰਗ ਪਾਏ ਨਾਨਕ ਵਿਣ ਨਦਰੀ ਕਿਛੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਗੁਜਰੀ ਮਹੱਲਾ ਤੀਜਾ ਪੰਚ ਪਦੇ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹਿ ਤਾਂ ਭਰਮ ਵਿੱਚੋਂ ਜਾਏ ਰਹਾਓ ਹਰ ਚਰਨ ਹਿਰਦੈ ਵਸਾਏ ਤੂੰ ਕਿਲਵਿਖ ਹੋਵੇ ਨਾਸ ਪੰਚ ਭੂ ਆਤਮਾ ਵਸ ਕਰੈ ਤਾਂ ਤੀਰਥ ਕਰੈ ਨਿਵਾਸ ਮਨ ਮੁਖ ਇਹੋ ਮਨ ਮੁਗਧ ਹੈ ਸੋਜੀ ਕਿਛੂ ਨਾ ਪਾਏ ਹਰ ਕਾ ਨਾਮ ਨਾ ਬੁਝਈ ਅੰਤ ਗਿਆ ਪਛਤਾਏ ਇਹੋ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ ਅੱਠ ਸੱਠ ਤੀਰਥ ਤਿਸ ਸੰਗ ਰਹਿ ਜਿਨ ਹਰ ਹਿਰਦੈ ਰਿਆ ਸਮਾਏ ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ ਜੋ ਤੁਧ ਪਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ ਗੁਜਰੀ ਮਹੱਲਾ ਤੀਜਾ ਤੀਜਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਚ ਸੱਚ ਸੁਖ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ ਦੂਜੈ ਭਾਏ ਜੇਤਾ ਪੜੈ ਪੜਤ ਗੁਣਤ ਸਦਾ ਦੁਖ ਹੋਈ ਹਰ ਚਰਣੀ ਤੂੰ ਲਾਗ ਰਹੋ ਗੁਰਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਓ ਸਤਿਗੁਰ ਮਿਲਿਆ ਮਨ ਸੰਤੋਖੀ ਐ ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ ਨਾਮ ਨਿਧਾਨ ਪਾਇਆ ਪਰ ਕਰ ਜਾਏ ਨਾ ਕੋਏ ਕਥਨੀ ਬਦਨੀ ਜੇਕਰ ਮਨ ਮੁਖ ਬੂਝ ਨਾ ਹੋਏ ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ ਸੁਣ ਸ਼ਾਸਤਰ ਤੂੰ ਨਾ ਬੁਝਹੀ ਤਾਂ ਫਿਰੈ ਬਾਰੋ ਬਾਰ ਸੋ ਮੂਰਖ ਜੋ ਆਪ ਨਾ ਪਛਾਣਈ ਸੱਚ ਨਾ ਧਰੇ ਪਿਆਰ ਸੱਚੈ ਜਗਤ ਡਹਿ ਕਾਇਆ ਕਹਿਣਾ ਕਛੂ ਨਾ ਜਾਏ ਨਾਨਕ ਜੋਤਿਸ ਪਾਵੈ ਸੋ ਕਰੇ ਜੋਤਿਸ ਕੀ ਰਜਾਏ
ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੁਜਰੀ ਮਹੱਲਾ ਚੌਥਾ ਚੌਪ ਦੇ ਕਰ ਪਹਿਲਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਹਉਂ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਗੁਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮਨ ਮੋਹੈ ਜਪ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭਿਓ ਹੈ ਮੇਰੇ ਭਾਈ ਜਨਾ ਮੋਕੋ ਗੋਵਿੰਦ ਗੋਵਿੰਦ ਗੋਵਿੰਦ ਮਨ ਮੋਹੈ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲ ਗੁਰਸਾਧ ਸੰਗਤ ਜਨ ਸੋ ਹੈ ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿਦ ਸਿੱਧ ਲਾਗੈ ਭਗਿਓ ਹੈ ਜਨ ਕਉ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋ ਹੈ ਦੁਰਮਤ ਭਾਗਹੀਨ ਮਤ ਫੀਕੇ ਨਾਮ ਸੁਣਤੇ ਆਵੈ ਮਨ ਰੋਹੈ ਕਉਆ ਕਾਗ ਕਉ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ ਅੰਮ੍ਰਿਤ ਸਾਰ ਸਤਿਗੁਰ ਸਤਵਾਦੀ ਜਿਤ ਨਾਤੈ ਕਉਆ ਹੰਸ ਹੋ ਹੈ ਨਾਨਕ ਧਨ ਧਨ ਵੱਡੇ ਵੱਡ ਭਾਗੀ ਜਿਨ ਗੁਰਮਤ ਨਾਮ ਹਿਰਦੈ ਮਲ ਸੋ ਹੈ ਨਾਨਕ ਧਨ ਧਨ ਵੱਡੇ ਵੱਡ ਭਾਗੀ ਜਿਨ ਗੁਰਮਤ ਨਾਮ ਹਿਰਦੈ ਮਲ ਧੋ ਹੈ ਗੁਜਰੀ ਮਹੱਲਾ ਚੌਥਾ ਹਰ ਜਨ ਉਤਮ ਉਤਮ ਬਾਣੀ ਮੁਖ ਬੋਲੇ ਪਰ ਉਪਕਾਰੇ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ ਰਾਮ ਮੋਕੋ ਹਰ ਜਨ ਮਿਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰਪੂਰਾ ਹਮ ਪਾਪੀ ਗੁਰ ਨਿਸਤਾਰੇ ਰਹਾਉ ਗੁਰਮੁਖ ਵਡਭਾਗੀ ਵਡਭਾਗੇ ਜਿਨ ਹਰ ਹਰ ਨਾਮ ਆਧਾਰੇ ਹਰ ਹਰ ਅੰਮ੍ਰਿਤ ਹਰ ਰਸ ਪਾਵੈ ਗੁਰਮਤ ਭਗਤ ਭੰਡਾਰੇ ਜਿਨ ਸਤ ਜਿਨ ਦਰਸ਼ਨ ਸਤਿਗੁਰ ਸਤਪੁਰਖ ਨਾਮ ਪਾਇਆ ਤੇ ਭਾਗਹੀਣ ਜਮ ਮਾਰੇ ਸੇ ਕੂਕਰ ਸੂਕਰ ਗਰਦਪ ਪਵੈ ਗਰਬ ਜੋਨੀ ਦਈਏ ਮਾਰੇ ਮਹਾਂ ਹਤਿਆਰੇ ਦੀਨ ਦਿਆਲ ਹੋ ਜਨੀ ਉੱਪਰ ਕਰ ਕਿਰਪਾ ਲਿਹੋ ਬਾਰੇ ਨਾਨਕ ਜਨ ਹਰ ਕੀ ਸਰਨਾਈ ਹਰ ਭਾਵੈ ਹਰ ਨਿਸਤਾਰੇ ਗੁਜਰੀ ਮਹੱਲਾ ਚੌਥਾ ਹੋ ਦਿਆਲ ਮੇਰਾ ਮਨ ਲਾਵੋ ਹਉ ਅੰਦਨ ਰਾਮ ਨਾਮ ਨਿਤਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪਿਐ ਦੁਖ ਭੁਖ ਸਭ ਲੈ ਜਾਈ ਮਨ ਮੇਰੇ ਮੇਰਾ ਰਾਮ

ਮੇਰਾ ਮੰਤਰ ਬਿਰਹੋ ਗੁਰਸਿੱਖ ਪਗ ਲਾਇਆ, ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ। ਮੋਕੋ ਕਰੋ ਉਪਦੇਸ ਹਰ ਮਿਲੈ ਮਿਲਾਇਆ ਰਹਾਓ, ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖ ਮੇਲੇ। ਜਿਨ ਵਚਨ ਗੁਰੂ ਸਤਿਗੁਰ ਮਨ ਭਾਇਆ, ਵਡ ਭਾਗੀ ਗੁਰ ਕੇ ਸਿੱਖ ਪਿਆਰੇ, ਹਰ ਨਿਰਬਾਣੀ ਨਿਰਬਾਣ ਪਦ ਪਾਇਆ। ਸਤ ਸੰਗਤ ਗੁਰ ਕੀ ਹਰ ਪਿਆਰੀ, ਜਿਨ ਹਰ ਹਰ ਨਾਮ ਮੀਠਾ ਮਨ ਭਾਇਆ, ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ, ਸੇ ਭਾਰਹੀਣ ਪਾਪੀ ਜਮ ਖਾਇਆ, ਆਪ ਕਿਰਪਾਲ ਕਿਰਪਾ ਪ੍ਰਭ ਧਾਰੇ, ਹਰ ਆਪੇ ਗੁਰਮੁਖ ਮਿਲੈ ਮਿਲਾਇਆ। ਜਨ ਨਾਨਕ ਬੋਲੇ ਗੁਰਬਾਣੀ, ਗੁਰਬਾਣੀ ਹਰ ਨਾਮ ਸਮਾਇਆ, ਗੁਜਰੀ ਮਹੱਲਾ ਚੌਥਾ। ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ, ਮੋਕੋ ਕਰ ਉਪਦੇਸ਼ ਹਰ ਮੀਠ ਲਗਾਵੈ, ਮਨ ਤਨ ਸੀਤਲ ਸਭ ਹਰਿਆ ਹੋਵਾ, ਵਡਭਾਗੀ ਹਰ ਨਾਮ ਤੇ ਆਵੈ। ਭਾਈ ਰੇ ਮੋਕੋ ਕੋਈ ਆਏ ਮਿਲੈ ਹਰ ਨਾਮ ਦਰੜਾਵੈ, ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ, ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ। ਰਹਾਓ ਧੀਰਜ ਧਰਮ ਗੁਰਮਤ ਹਰ ਪਾਇਆ, ਨਿਤ ਹਰ ਨਾਮੈ ਹਰ ਸਿਉ ਚਿਤ ਲਾਵੈ, ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁਖੇ ਅੰਮ੍ਰਿਤ ਪਾਵੈ, ਨਿਰਮਲ ਨਾਮ ਜਿਤ ਮੈਲ ਨਾ ਲਾਗੈ, ਗੁਰਮਤ ਨਾਮ ਜਪੈ ਲਿਵ ਲਾਵੈ। ਨਾਮ ਪਦਾਰਥ ਜਿਨ ਨਰ ਨਹੀਂ ਪਾਇਆ, ਸੇ ਭਾਗਹੀਣ ਮੋਏ ਮਰ ਜਾਵੈ, ਆਨੰਦ ਮੂਲ ਜਗ ਜੀਵਨ ਦਾਤਾ, ਸਭ ਜਨ ਕੋ ਅੰਧ ਕਰੋ ਹਰ ਧਿਆਵੈ, ਤੂੰ ਦਾਤਾ ਜੀ ਸਭ ਤੇਰੇ, ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ। ਏਕ ਓਅੰਕਾਰ ਸਤਿਗੁਰ ਪ੍ਰਸਾਦ।

ਮੇਰੇ ਚਰਨ ਕਮਲ ਸੰਗਰਾਜ ਸਗਲ ਜੀ ਜਾਂ ਕੋ ਵਾਰਾ ਦੈ ਤਾਹੂ ਕਉ ਤੂੰ ਜਾਚ ਰਹਾਓ। ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਣ ਆਧਾਰ ਹੋਏ ਸਹਾਇ ਜਿਸ ਤੂੰ ਰਾਖੈ ਤਿਸ ਕਹਾਂ ਕਰੇ ਸੰਸਾਰ। ਗੁਜਰੀ ਮਹੱਲਾ ਪੰਜਵਾਂ ਜਨ ਕੀ ਪੈ ਸਵਾਰੀ ਆਪ ਹਰ ਹਰ ਨਾਮ ਦਿਓ ਗੁਰੇ ਅਵਖਦ ਉਤਰ ਗਇਓ ਸਭ ਤਾਪ ਰਹਾਓ। ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿੱਟੀ ਵਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ। ਅੰਗੀਕਾਰ ਕੀਓ ਮੇਰੇ ਕਰਤਾ।

ਧੰਦਾ ਕਰਤ ਬਿਹਾਨੀ ਆਉਦਾ ਗੁਣ ਨਿਧ ਨਾਮ ਨਾ ਗਾਇਓ ਰਹਾਓ ਕੌਡੀ ਕੌਡੀ ਜੋਰਤ ਕਪਟੇ ਅਨਕ ਜੋਤ ਕਰਤਾਇਓ ਬਿਸਰਤ ਪ੍ਰਭ ਕੇਤੇ ਦੁਖ ਦਨੀਐ ਮਹਾ ਮੋਹਨੀ ਖਾਇਓ ਕਰੋ ਅਨੁਗ੍ਰਹ ਸਵਾਮੀ ਮੇਰੇ ਗਨੋ ਨਾ ਮੋਹੇ ਕਮਾਇਓ ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣ ਆਇਓ ਗੁਜਰੀ ਮਹੱਲਾ ਪੰਜਵਾਂ ਰਸਨਾ ਰਾਮ ਰਾਮ ਰਵੰਤ ਛੋੜ ਆਨ ਵਿਵਹਾਰ ਮਿਥਿਆ ਭਜ ਸਦਾ ਭਗਵੰਤ ਰਹਾਓ ਨਾਮ ਏਕ ਆਧਾਰ ਭਗਤਾ ਈਤ ਆਗੈ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨ ਤਾਂ ਕੀ ਗਹੀ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੁਜਰੀ ਮਹੱਲਾ ਪੰਜਵਾਂ ਕਰ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛਾੜ ਸਕਲ ਸਿਆਣ ਪਾਸ।

ਕਹਿੰਦੇ ਤੋਟ ਨਾਹੀਂ ਭੰਡਾਰ, ਉਂਦੇ ਭਾਂਡੇ ਕਛ ਨਾ ਸਮਾਵੈ, ਸਿੱਧੇ ਅੰਮ੍ਰਿਤ ਪਰੈ ਨਿਹਾਰ। ਸਿੱਧ ਸਮਾਧੀ ਅੰਤਰ ਜਾਚੈ, ਅਰਿਧ ਸਿੱਧ ਜਾਚ ਕਰੈ ਜੈਕਾਰ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੈ ਪ੍ਰਕਾਰ। ਵੱਡੇ ਭਾਗ ਗੁਰਸੇਵੈ ਆਪਣਾ, ਭੇਦ ਨਾਹੀਂ ਗੁਰਦੇਵ ਮੁਰਾਰ। ਤਾਂ ਕਉ ਕਾਲ ਨਾਹੀਂ ਜਮ ਜੋ ਹੈ, ਬੂਝੈ ਅੰਤਰ ਸ਼ਬਦ ਵਿਚਾਰ। ਅਬ ਤਬ ਅਵਰ ਨਾਮਾ ਗਉ ਹਰ ਪਹਿ, ਨਾਮ ਨਿਰੰਜਨ ਦੀ ਜੈ ਪਿਆਰ। ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ, ਹਰ ਜਸ ਦੀ ਜੈ ਕਿਰਪਾ ਧਾਰ। ਗੁਜਰੀ ਮਹੱਲਾ ਪਹਿਲਾ, ਐ ਜੀ ਜਨਮ ਮਰੈ ਆਵੈ ਫੁਨ ਜਾਵੈ, ਬਿਨ ਗੁਰਗਤ ਨਹੀਂ ਕਾਈ। ਗੁਰਮੁਖ ਪ੍ਰਾਣੀ ਨਾਮੇ ਰਾਤੇ, ਨਾਮੇ ਗਤ ਪਤ ਪਾਈ।

ਕੇਤੇ ਉਧਰ ਭਰਨ ਕਹਿ ਤਾਈ, ਬਿਨ ਹਰ ਭਗਤ ਨਾਹੀ ਸੁਖ ਪ੍ਰਾਨੀ, ਬਿਨ ਗੁਰ ਗਰਬ ਨਾ ਜਾਈ, ਐ ਜੀ ਕਾਲ ਸਦਾ ਸ੍ਰੀ ਉੱਪਰ ਠਾਂਡੇ, ਜਨਮ ਜਨਮ ਵਹਿਰਾਈ, ਸੱਚ ਐ ਸ਼ਬਦ ਰਤੇ ਸੇ ਬਾਚੇ, ਸਤਿਗੁਰ ਬੂਝ ਬੁਝਾਈ, ਗੁਰਸਰਨ ਆਈ ਜੋਹੇ ਨਾ ਸਾਕੈ, ਦੂਤ ਨਾ ਸਕੈ ਸੰਤਾਈ, ਅਵਗਤ ਨਾਥ।

ਸਤਿਗੁਰ ਟਿਕ ਟਿਕਾਈ, ਜੋ ਤਿਸ ਭਾਵੈ ਸੋਈ ਕਰਸੀ, ਕਿਰਤਨਾ ਮੇਟਿਆ ਜਾਈ। ਐ ਜੀ ਭਾਗ ਪਰੇ ਗੁਰ ਸਰਨ ਤੁਮਾਰੀ, ਮੈਂ ਅਵਰਨਾ ਦੂਜਾ ਭਾਈ, ਅਬ ਤਾ ਵੇਖੋ ਇਕ ਪੁਕਾਰੋ, ਆ ਜੁਗਾ ਸਿਖਾਈ। ਐ ਜੀ ਰਾਖੋ ਪੈਜ, ਨਾਮ ਆਪਣੇ ਕੀ, ਤੁਝ ਹੀ ਸਿਉ ਬਨਿਆਈ। ਕਰ ਕਿਰਪਾ ਗੁਰਦਰਸ ਦਿਖਾਵੋ, ਹਉ ਮੈਂ ਸ਼ਬਦ ਜਲਾਈ। ਐ ਜੀ ਕਿਆ ਮੰਗੋ, ਕਿਛ ਰਹਿ ਨਾ ਦਿਸੈ, ਇਸ ਜਗ ਮੈਂ ਆਇਆ ਜਾਈ। ਨਾਨਕ ਨਾਮ ਪਦਾਰਥ ਦੀ ਜੈ, ਹਿਰਦੈ ਕੰਠ ਬਣਾਈ। ਗੁਜਰੀ ਮਹੱਲਾ ਪਹਿਲਾ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਣਾਗਤ ਹਰ ਕੇ ਲੋਗ। ਨਾਮ ਰਤੇ ਕੇਵਲ ਬੈਰਾਗੀ, ਸੋਗ ਬਿਜੋਗ ਬਿਸਰਜਿਤ ਰੋਗ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕਰ ਕੀ। ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮਕਾਣ ਨਾ ਜਮਕੀ ਬਾਕੀ ਰਹਾਓ। ਹਰ ਗੁਣ ਰਸਨ ਰਵੈ ਪ੍ਰਭ ਸੰਗੇ, ਜੋ ਤਿਸ ਭਾਵੈ ਸਹਿਜ ਹਰੀ। ਬਿਨ ਹਰ ਨਾਮ ਬਿਰਥਾ ਜਗ ਜੀਵਨ, ਹਰ ਬਿਨ ਨਿਫਲ ਮੇਕ ਕਰੀ। ਐ ਜੀ ਖੋਟੇ ਠੌਰ ਨਾਹੀ ਘਰ ਬਾਹਰ, ਨਿੰਦਕ ਗਤ ਨਹੀਂ ਕਾਈ। ਰੋਸ ਕਰੈ ਪ੍ਰਭ ਬਖਸ਼ਨਾ ਮੇਟੈ, ਨਿਤ ਨਿਤ ਚੜ੍ਹੈ ਸਵਾਈ। ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ, ਮੇਰੇ ਠਾਕਰ ਆਪ ਦੇਵਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੈ, ਬਿਲਮਨਾ ਅਦੁਆਰ ਆਈ। ਆਨੰਦ ਮੂਲ ਨਾਥ ਸਰਨਾਥਾ, ਸਤਿਗੁਰ ਮੇਲ ਮਿਲਾਈ। ਐ ਜੀ ਸਦਾ ਦਿਆਲ ਦਇਆ ਕਰ ਰਵਿਆ, ਗੁਰਮਤ ਪਰਮ ਚੁਕਾਈ। ਪਾਰਸ ਭੇਟ ਕੰਚਨ ਉਤਾਤ ਹੋਈ, ਸਤਸੰਗਤ ਕੀ ਵਡਿਆਈ। ਹਰ ਜਲ ਨਿਰਮਲ ਮਨ ਇਸ਼ਨਾਨੀ, ਮੱਜਨ ਸਤਿਗੁਰ ਪਾਈ। ਪੁਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ। ਤੂੰ ਵਡ ਪੁਰਖਿਆ ਗਮ ਤਰੋਵਰ, ਹਮ ਪੰਖੀ ਤੁਜ ਮਾਹੀ। ਨਾਨਕ ਨਾਮ ਨਿਰੰਜਨ ਦੀਜੈ, ਜੋ ਜੁਗ ਸ਼ਬਦ ਸਲਾਹੀ। ਗੁਜਰੀ ਮਹੱਲਾ ਪਹਿਲਾ, ਕਰ ਚੌਥਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਾਧ ਤੰ, ਸਚ ਪਿਆਸ ਪਰਮ ਹਿਤੰ। ਬਿਲਲਾਪ ਬਿਲਲ ਬਿਨੰਤੀਆ, ਸੁਖ ਪਾਏ ਚਿਤ ਹਿਤੰ। ਜਪ ਮਨ ਨਾਮ ਹਰ ਸਰਣੀ, ਸੰਸਾਰ ਸਾਗਰ ਤਾਰ ਤਾਰਨ। ਰਮ ਨਾਮ ਕਰ ਕਰਨੀ ਰਹਾਓ, ਇਹ ਮਨ ਮਿਰਤ ਸੁਭ ਚਿੰਤੰ। ਗੁਰ ਸ਼ਬਦ ਹਰ ਰਮਣੰ, ਮਤ ਤਤ ਗਿਆਨੰ, ਕਲਿਆਣ ਨਿਧਾਨੰ। ਹਰ ਨਾਮ ਮਨ ਰਮਣੰ, ਚਲ ਚਿਤ ਵਿਤ ਭ੍ਰਮਾ ਭ੍ਰਮੰ। ਜਗ ਮੋਹ ਮਗਨ ਹਿਤੰ, ਥਿਰ ਨਾਮ ਭਗਤ ਦਿੜੰ ਮਤੀ। ਗੁਰਵਾਕ ਸ਼ਬਦ ਰਤੰ, ਪਰਮਾਤ ਪਰਮ ਨਾ ਚੂਕੈ, ਜਗ ਜਨਮ ਵਿਆਦ ਖਪੰ। ਅਸਥਾਨ ਹਰਨ ਹੈ ਕੇਵਲੰ, ਸਤਮਤੀ ਨਾਮ ਤਪੰ। ਇਹੋ ਜਗ ਮੋਹ ਹੇਤ ਵਿਆਪਤੰ, ਦੁਖ ਅਧਿਕ ਜਨਮ ਮਰਣੰ। ਪਜ ਸਰਨ ਸਤਿਗੁਰ ਉਬਰੈ, ਹਰ ਨਾਮ ਰਿਦ ਰਮਣੰ। ਗੁਰਮਤ ਨਿਹਚਲ ਮਨ, ਮਨ ਮਨੰ ਸਹਿਜ ਵਿਚਾਰੰ। ਸੋ ਮਨ ਨਿਰਮਲ, ਜਿਤ ਸਾਚ ਅੰਤਰ, ਗਿਆਨ ਰਤਨ ਸਾਰੰ। ਪੈ ਪਾਏ ਭਗਤ ਤਰ ਭਵ ਜਲ ਮਨਾ, ਚਿਤ ਲਾਏ ਹਰ ਚਰਣੀ। ਹਰ ਨਾਮ ਹਿਰਦੈ ਪਵਿੱਤਰ ਪਾਵਨ, ਇਹੋ ਸਰੀਰ ਤਉ ਸਰਣੀ। ਲਭ ਲੋਭ ਲਹਿਰ ਨਿਵਾਰਨੰ, ਹਰ ਨਾਮ ਰਾਸ ਮਨੰ। ਮਨ ਮਾਰ ਤੁਹੀ ਨਿਰੰਜਨਾ, ਕਹੋ ਨਾਨਕਾ ਸਰਣੰ। ਗੁਜਰੀ ਮਹੱਲਾ ਤੀਜਾ, ਕਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਨਿਰਤ ਕਰੀ ਇਹ ਮਨ ਨਚਾਈ, ਗੁਰਪ੍ਰਸਾਦੀ ਆਪ ਗਵਾਈ। ਚਿਤ ਥਿਰ ਰੱਖੈ ਸੋ ਮੁਕਤ ਹੋਵੈ, ਜੋ ਇੱਛੀ

ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ, ਨਾਨਕ ਹੁਕਮ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੈ ਸੱਚ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁਝੈ ਅੰਧਾ ਕੱਚਨ ਕੱਚ। ਪੌੜੀ ਸੰਜੋਗ ਵਿਜੋਗੋ ਪਾਇਓ ਨ, ਸ੍ਰਿਸ਼ਟੀ ਕਾ ਮੂਲ ਰਚਾਇਆ। ਹੁਕਮੀ ਸ੍ਰਿਟ ਸਾਜੀਆਂ ਨੂੰ ਜੋਤੀ ਜੋਤ ਮਿਲਾਇਆ। ਜੋਤੀ ਹੂੰ ਸਭ ਚਾਨਣਾ, ਸਤਿਗੁਰ ਸ਼ਬਦ ਸੁਣਾਇਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੈ ਲਾਇਆ। ਮਾਇਆ ਕਾ ਮੂਲ ਰਚਾਇਓ ਨ, ਤੁਰਿਆ ਸੁਖ ਪਾਇਆ। ਸਲੋਕ ਮਹੱਲਾ ਤੀਜਾ, ਸੋ ਜਪ ਸੋ ਤਪ ਜੇ ਸਤਿਗੁਰ ਭਾਵੈ, ਸਤਿਗੁਰ ਕੈ ਭਾਣੈ ਵਡਿਆਈ ਪਾਵੈ। ਨਾਨਕ ਆਪ ਛੋੜ ਗੁਰ ਮਾਇ ਸਮਾਵੈ। ਮਹੱਲਾ ਤੀਜਾ, ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਨਾਨਕ ਜਿਸ ਆਪ ਵਡਿਆਈ ਦੇਵੈ। ਪੌੜੀ ਮਾਇਆ ਮੋਹ ਅਗਿਆਨ ਹੈ, ਬਿਖਮਿਅਤ ਭਾਰੀ। ਪੱਥਰ ਪਾ ਬੋਲਦਿਆ ਕਿਉਂ ਧਰੀਐ ਤਾਰੀ। ਅੰਦਰ ਭਗਤੀ ਰਤਿਆ ਹਰ ਪਾਰ ਉਤਾਰੀ, ਗੁਰਸਬਦੀ ਮਨ ਨਿਰਮਲਾ ਹਉ ਮੈਂ ਛੱਡ ਵਿਕਾਰੀ। ਹਰ ਹਰ ਨਾਮ ਧਿਆਈ ਐ ਹਰ ਹਰ ਨਿਸਤਾਰੀ। ਸਲੋਕ ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੇਂ ਪਾਏ ਮਨ ਤੋਂ ਮੈਂਗਲ ਹੋਏ ਰਹਾ। ਨਿਕਸਿਆ ਕਿਉਂ ਕਰ ਜਾਏ ਐਸਾ ਸਤਿਗੁਰ ਜੇ ਮਿਲੈ, ਤੁੱਠਾ ਕਰੇ ਪਸਾਓ। ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਮਹੱਲਾ ਤੀਜਾ, ਨਾਨਕ ਮੁਕਤ ਦੁਆਰਾ ਤਨੀਕਾ, ਨਾਨਾ ਹੋਏ ਸੁਜਾਏ। ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ। ਸਤਿਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਭ ਆਏ। ਇਹੋ ਜੀਉ ਸਦਾ ਮੁਕਤ ਹੈ ਸਹਿਜੇ ਰਿਆ ਸਮਾਏ। ਪੌੜੀ ਪ੍ਰਭ ਸੰਸਾਰ ਉਪਾਇ ਕੈ ਵਸ ਆਪਣੇ ਕੀਤਾ, ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮੀਤਾ। ਸਤਿਗੁਰ ਮਿਲਿਆ ਜੀਵਤ ਮਰੈ ਬੁਝ ਸੱਚ ਸਮੀਤਾ, ਸਬਦੇ ਹਉਮੈ ਖੋਈਐ ਹਰ ਮਿਲ ਮਲੀਤਾ। ਸਭ ਕੇ ਜਾਣੈ ਕਰੇ ਆਪ ਆਪੇ ਵਿਕਸੀਤਾ। ਸਲੋਕ ਮਹੱਲਾ ਤੀਜਾ, ਸਤਿਗੁਰ ਸਿਉ ਚਿਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ। ਤ੍ਰਿਗ ਅਵੇਹਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ। ਮਾਇਆ ਖੋਟੀ ਰਾਸ ਹੈ ਏਕ ਚਸੇ ਮੈਂ ਪਾਜ ਲੈ ਜਾਏ। ਹੱਥੋਂ ਛੁੜਕੀ ਤਨ ਸਿਆਹੋ ਹੋਏ, ਬਦਨ ਜਾਏ ਕਮਲਾਏ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਏ। ਹਰ ਨਾਮ ਧਿਆਵੈ ਰੰਗ ਸਿਉ, ਹਰ ਨਾਮ ਰਹੇ ਲਿਵ ਲਾਏ। ਨਾਨਕ ਸਤਿਗੁਰ ਸੋ ਧਨ।

ਮਨਮੁਖ ਜਮ ਮਗ ਪਾਈ ਅਨ ਜਿਨ ਦੂਜਾ ਭਾਉ ਪਿਆਰਾ ਜੰਪੁਰ ਬੱਧੇ ਮਾਰੀ ਅਨ ਕੋ ਸੁਣੈ ਨਾ ਪੁਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਸਲੋਕ ਮਹੱਲਾ ਤੀਜਾ ਹਉ ਮੈਂ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾਏ ਜੋ ਮੋਹੇ ਦੂਜੇ ਚਿਤ ਲਾਏਂਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕੈ ਸ਼ਬਦ ਪਰਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੈ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹੋ ਮਨ ਕੇਤੜਿਆ ਜੁਗ ਭਰਮਿਆ ਥਿਰ ਰਹਿ ਨਾ ਆਵੈ ਜਾਏ ਹਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲਿਓ ਪਾਏ ਜਾਂ ਹਰ ਬਖਸੇ ਤਾਂ ਗੁਰ ਮਿਲੈ ਅਸਰ ਰਹਿ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾਕਸ਼ ਮਰੈ ਨਾ ਜਾਏ ਪੌੜੀ ਕਾਇਆ ਕੋਟਿਆ ਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਤੇ ਆਈ ਹੈ ਲਹਿ ਜਾਹੇ ਵਿਜੋਗੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਆਪਾ ਖਾਇਂਦਾ ਗੁਰ ਸ਼ਬਦੀ ਸੱਚ ਸੋਏ ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖ ਬੂਝੈ ਕੋਏ ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾ ਵਾਹੋਏ ਨਾਨਕ ਵਾਹੋ ਵਾਹੋ ਕਰਤਿਆ ਪ੍ਰਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆ ਵਾਹੋ ਵਾਹੋ ਮੋਹ ਕਢਾਈ ਵਾਹੋ ਵਾਹੋ ਕਰੈ ਸਹੀ ਜਨ ਸੋਹਣੇ ਤਿਨ ਕਉ ਪਰਜਾ ਪੂਜਣ ਆਈ ਵਾਹੋ ਵਾਹੋ ਕਰਮ ਪ੍ਰਾਪਤ ਹੋਵੈ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਪੀਤਰ ਕੂੜ ਕੁਸਤ ਅਭਿਮਾਨੀ ਭਰਮ ਭੂਲੇ ਨਦਰ ਨਾ ਆਵਨੀ ਮਨਮੁਖ ਅੰਧ ਗਿਆਨੀ ਉਪਾਏ ਕਤਾ ਨਾ ਲੱਭਨੀ ਕਰ ਭੇਖ ਤਖੇ ਭੇਖਵਾਨੀ ਗੁਰ ਸ਼ਬਦੀ ਖੋ ਲਾਈ ਅਨੁ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸਲੋਕ ਮਹੱਲਾ ਤੀਜਾ।

ਵਾਹ ਵਾਹ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ, ਵਾਹ ਵਾਹ ਤਿਸ ਨੂੰ ਆਖੀਐ ਜੇ ਗੁਣਦਾਤਾ ਮਤ ਧੀਰ, ਵਾਹ ਵਾਹ ਤਿਸ ਨੂੰ ਆਖੀਐ ਜੇ ਸਮੈ ਰਿਆ ਸਮਾਏ, ਵਾਹ ਵਾਹ ਤਿਸ ਨੂੰ ਆਖੀਐ ਜੇ ਦੇਂਦਾ ਰਿਜਕ ਸੰਭਾਏ, ਨਾਨਕ ਵਾਹ ਵਾਹ ਇੱਕੋ ਕਰ ਸਾ ਲਾਹੀਐ ਜੇ ਸਤਿਗੁਰ ਦੀਆ ਦਿਖਾਏ, ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹਿ, ਮਨਮੁਖ ਮਰਹਿ ਬਿਖ ਖਾਏ, ਉਹਨਾਂ ਵਾਹ ਵਾਹ ਨਾ ਭਾਵਈ ਦੁਖੇ ਦੁਖ ਵਿਹਾਏ, ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੈ ਲਿਵ ਲਾਏ, ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ, ਤ੍ਰਿਭਵਨ ਸੋਜੀ ਪਾਏ ਪੌੜੀ, ਹਰ ਕੈ ਪਾਣੈ ਗੁਰ ਮਿਲੈ ਸੇਵਾ ਭਗਤ ਬਨੀਜੈ, ਹਰ ਕੈ ਪਾਣੈ ਹਰ ਮਨ ਵਸੈ ਸਹਿਜੇ ਰਸ ਪੀਜੈ, ਹਰ ਕੈ ਪਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ, ਹਰ ਕੈ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ, ਹਰ ਕਾ ਪਾਣਾ ਤਿੰਨੀ ਮੰਨਿਆ ਜਿਨ੍ਹਾਂ ਗੁਰੂ ਮਿਲੀਜੈ, ਸਲੋਕ ਮਹੱਲਾ ਤੀਜਾ। ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇ ਬੁਝਾਏ, ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਹਮੈ ਵਿੱਚੋਂ ਜਾਏ, ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ, ਵਾਹ ਵਾਹ ਕਰੈ ਸੇ ਜਨ ਸੋਹਣੇ ਹਰ ਤਿਨ ਕਹਿ ਸੰਗ ਮਿਲਾਏ, ਵਾਹ ਵਾਹ ਹਿਰਦੈ ਉਚਰਾਂ ਮੁਖੋਂ ਪੀ ਵਾਹ ਵਾਹ ਕਰੇ, ਨਾਨਕ ਵਾਹ ਵਾਹ ਜੋ ਕਰਹਿ ਹਉ ਤਨ ਮਨ ਤਿਨ ਕਉ ਦੇਉ। ਮਹੱਲਾ ਤੀਜਾ। ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾਂ ਕਾ ਨਾਉ, ਜਿਨ ਸੇਵਿਆ ਤਿਨ ਫਲ ਪਾਇਆ।

ਆਹੋ ਗੁਰ ਸਿੱਖ ਨਿਤ ਸਭ ਕਰੋ ਗੁਰ ਪੂਰੇ ਵਾਹ ਵਾਹ ਭਾਵੈ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ। ਪੌੜੀ ਹਰ ਜਿਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀ ਹੈ ਸੱਚ ਸਹਿ ਸਮਾਣੀ ਆਂਦਨ ਜਾਗੈ ਨਾ ਸਵੈ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਚਮੋਏ ਅਜਾਣੀ। ਸਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ

ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅੰਦਨ ਨਾਮ ਲਏ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਵਿਣ ਕਰਮੈ ਨਾ ਪਾਇਆ ਜਾਏ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੈ ਭਾਏ ਖੁਆਏ ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁਖ ਪਾਏ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ ਤਿਨ ਜਮ ਕੀ ਤਲਬ ਨਾ ਹੋਵਈ ਨਾ ਓਏ ਦੁਖ ਸਹਾਏ ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਹੇ ਪੌੜੀ ਢਾਡੀ ਤਿਸ ਨੂੰ ਵਾਖੀਐ ਜੇ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰਸਬਦੀ ਵਿਚਾਰ ਢਾਡੀ ਦਰ ਘਰ ਪਾਏ ਸੀ ਸੱਚ ਰੱਖੇ ਉਰਤਾਰ ਢਾਡੀ ਕਾ ਮਹਿਲ ਅਗਲਾ ਹਰ ਕਹਿ ਨਾਇ ਪਿਆਰ ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ ਸਲੋਕ ਮਹੱਲਾ ਤੀਜਾ ਗੁਜਰੀ ਜਾਤ ਗਵਾਰ ਜਾਂ ਸਹੋ ਪਾਏ ਆਪਣਾ ਗੁਰ ਕਹਿ ਸ਼ਬਦ ਵਿਚਾਰ ਅੰਦਨ ਹਰ ਜਪ ਜਾਪਣਾ ਜੇ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤਕਾ ਜਿਸਨੋ ਕਿਰਪਾ ਕੀਤੀ ਕਰਤਾਰ ਉਹ ਕੁਚੱਜੀ ਕੁਲੱਖਣੀ ਪਰ ਹਰ ਛੋਡੀ ਪਤਾਰ ਪੈ ਪੈ ਮਲ ਕੱਟੀਐ ਨਿਰਮਲ ਹੋਵੈ ਸਰੀਰ ਅੰਤਰ ਪ੍ਰਗਾਸ ਮਾਤੂਤਮ ਹੋਵੈ ਹਰ ਜਪ ਗੁਣੀ ਗਹੀਰ ਪੈ ਵਿੱਚ ਬੈਸੈ ਪੈ ਰਹਿ ਪੈ ਵਿੱਚ ਕਮਾਵੈ ਕਾਰ ਇੱਥੇ ਸੁਖ ਵਡਿਆਈਆਂ ਦਰਗਹਿ ਮੋਖ ਦੁਆ।

ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤਿ ਅਪਾਰ, ਨਾਨਕ ਖਸਮੈ ਭਾਵੈ ਸਾਹ ਪਲੀ, ਜਿਸਨੋ ਆਪੇ ਬਖਸ਼ੇ ਕਰਤਾਰ। ਮਹੱਲਾ ਤੀਜਾ, ਸਦਾ ਸਦਾ ਸਾ ਲਾਹੀਐ ਸੱਚੇ ਕੋ ਬਲ ਜਾਓ, ਨਾਨਕ ਏਕ ਛੋੜ ਦੂਜੈ ਲੱਗੇ ਸਾ ਜਿਹਵਾ ਜਲ ਜਾਓ। ਪੌੜੀ, ਅੰਸਾ ਅਵਤਾਰ ਉਪਾਇਓਨ, ਭਾਉ ਦੂਜਾ ਕੀਆ, ਜਿਉਂ ਰਾਜੇ ਰਾਜ ਕਮਾਉਂਦੇ ਦੁੱਖ ਸੁਖ ਪੀੜੀਆ, ਈਸ਼ਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਈਆ, ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ, ਤਿੱਥੈ ਸੋਗ ਵਿਯੋਗ ਨਾ ਵਿਆਪਈ ਅਸਥਿਰ ਜਗਥੀਆ। ਸਲੋਕ ਮਹੱਲਾ ਤੀਜਾ। ਇਹੋ ਸਭ ਕਿਛ ਆਵਣ ਜਾਣ ਹੈ ਜੇਤਾ ਹੈ ਆਕਾਰ, ਜਿਨ ਇਹੋ ਲੇਖਾ ਲਿਖਿਆ ਸੋਹ ਪ੍ਰਵਾਣ, ਨਾਨਕ ਜੇ ਕੋ ਆਪ ਗਣਾਏ।

ਨਾਨਕ ਹਸਤੀ ਕੁੰਡੇ ਬਹਰਾ ਫਿਰ ਉਜੜ ਪਾਏ ਪੌੜੀ ਤਿਸ ਅੱਗੇ ਅਰਦਾਸ ਜਿਨ ਪਾਇਆ ਸਤਿਗੁਰੇ ਆਪਣਾ ਸੇਵ ਸਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁੱਖ ਮਿਟਾਇਆ ਨਾਨਕ ਪਾਇਆ ਚਿੰਤ ਹਰ ਤਨ ਨੇ ਚਲਾਇਆ ਸਲੋਕ ਮਹੱਲਾ ਤੀਜਾ ਖੇਤ ਮਿਆਲਾ ਉੱਚੀਆਂ ਕਰ ਉੱਚਾ ਨਿਰਣਾਉ ਮਹਿਲ ਭਗਤੀ ਘਰ ਸਰੈ ਸੱਜਣ ਪਾਹੁਣੇ ਆਉ ਬਰਸਨਾ ਤਾਂ ਬਰਸਕਨਾ ਬਹੁੜ ਬਰਸੈ ਕਾਹੇ ਨਾਨਕ ਤਿਨ ਬਲਿਹਾਰਨੈ ਜਿਨ ਗੁਰਮੁਖ ਪਾਇਆ ਮਨ ਮਾਹੇ ਮਹੱਲਾ ਤੀਜਾ ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਤੇ ਆਈ ਜੀ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛਾਡਿਆ ਚਿੰਤ ਰਹੋ ਨਾਨਕ ਲਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗਮਵਾ ਆਸਾ ਮਰੈ ਨਾ ਜਾਏ ਨਾਨਕੇ ਆਸਾ ਪੂਰੀਆਂ ਸੱਚੇ ਸੋਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਚਲ ਕੋ ਨਹੀਂ ਬਾਜੋ ਹਰ ਕੈ ਨਾਏ ਪੌੜੀ ਆਪੇ ਜਗਤੋ ਪਾਇਓਨ ਕਰ ਪੂਰਾ ਥਾਟ ਆਪੇ ਸਹੁ ਆਪੇ ਵਣਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਏ ਥਾ ਆਪੇ ਹੀ ਖੇ ਵਾਟ ਆਪੇ ਗੁਰਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕੇ ਲਿਖ ਕਾਟ ਸੁਧ ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸਰਮਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪੋ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਆਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਂ ਨੂੰ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ ਨੂੰ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਪੌੜੀ ਅਕੁਲ ਨਿਰੰਜਨ ਪੁਰਖ ਅਗਮਿਆ ਪਾਰੀਐ ਸੱਚੋ ਸੱਚਾ ਸੱਚ ਸੱਚ ਨਿਹਾਰੀਐ ਕੂਣ ਨਾ ਜਾਪੈ ਕਿਸ਼ ਤੇਰੀ ਧਾਰੀਐ ਸਭ ਸਹਿ ਦੇ ਦਾ ਤਾਰ ਜੇ ਤਿਓ ਪਾਰੀਐ ਇਕਤ ਸੂਤ ਪਰੋਏ ਜੋਤ ਸੰਜਾਰੀਐ ਹੁਕਮੇ ਪਵ ਜਲ ਮੰਜ ਹੁਕਮੇ ਤਾਰੀਐ ਪ੍ਰਭ ਜੀਉ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ ਤੇਰੀ ਗਤ ਮਿਤ ਲਖੀ ਨਾ ਜਾਏ ਹਾਂ ਤੁਧ ਬਲਿਹਾਰੀਐ ਸਲੋਕ ਮਹੱਲਾ ਪੰਜਵਾਂ ਜਾਂ ਤੂੰ ਤੁਸੈ ਮਿਹਰਵਾਨ ਮਾ ਚਿੰਤ ਵਸੈ ਮਨ ਮਾਹੇ ਜਾਂ ਤੂੰ ਤੁਸੈ ਮਿਹਰਵਾਨ ਨੌ ਨਿਧ ਕਰ ਮੈਂ ਪਾਹੇ ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ ਜਾਂ ਤੂੰ ਤੁਸੈ ਮਿਹਰਵਾਨ ਤਾਂ ਨਾਨਕ ਸਾਹਿਬ ਸਮਾਹੇ ਮਹੱਲਾ ਪੰਜਵਾਂ ਕਿਤੀ ਬਹਿਨ ਬਹਿਣੇ ਮੁੱਚ ਵਜਾਇਨ ਵੱਜ ਨਾਨਕ ਸੱਚੇ ਨਾਮਣ ਕਿਸੈ ਨਾ ਰਹੀਆ ਲੱਜ ਪੌੜੀ ਤੁਧ ਧਿਆਇਨ ਬੇਦ ਕਤੇ ਬਾਸਣ ਖੜੇ ਗਣਤੀ ਗਣੀ ਨਾ ਜਾਏ ਤੇਰਾ ਦਰਪੜੇ ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ ਸ਼ੰਕਰ ਬਿਸਨ ਅਵਤਾਰ ਹਰ ਜਸ ਮੁਖ ਪਾਣਾ ਪੀਰ ਪੈਕਾਂਬਰ ਸੇਖ ਮਸਾਏ ਕਿਉਲੀਏ ਉਤਪੋਤ ਨਿਰੰਕਾਰ ਘਟ ਘਟ ਮੌਲੀਏ ਕੂੜੋ ਕਰੇ ਵਿਨਾਸ ਧਰਮੇ ਤਗੀਐ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀਐ ਸਲੋਕ ਮਹੱਲਾ ਪੰਜਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕੱਲ ਆਪਸੀ ਗਫਲ ਫਾਹੀ ਪੇਰ ਮਹੱਲਾ ਪੰਜਵਾਂ ਕੀਤੀਆ ਕੁਟੰਗ ਗੁੱਜਾ ਥੀਐ ਨਾ ਹਿਤ ਨਾਨਕ ਤੈ ਸੈ ਟੱਕਿਆ ਮਨ ਮੈਂ ਸੱਚਾ ਮਿਤ ਪੌੜੀ ਹਉ ਮੰਗੋ ਤੁਜੈ ਦਿਆਲ ਕਰਦਾਸਾ ਗੋਲਿਆ ਨੌ ਨਿਧ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾ ਕਰਕਣਾ
ਤਿਨ ਕੈ ਸੰਗ ਨਿਹਾਲ ਸ਼੍ਰਵਣੀ ਜਾ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਕਸਾ ਪੈਰ ਧੋਏ ਆਪੋ ਕਛੂਨਾ ਹੋਏ ਪ੍ਰਭ ਨਜ਼ਰ ਨਿਹਾਲੀ ਹੈ ਮੋਹੇ ਨਿਰਗੁਣ ਜਿੱਤੈ ਮੋਹੇ ਨਿਰਗੁਣ ਦਿੱਚੈ ਥਾਉ ਸੰਤ ਧਰਮਸਾਲੀ ਹੈ ਸਲੋਕ ਮਹੱਲਾ ਪੰਜਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋਂ ਸਦਾ ਹਜੂਰ ਮਹੱਲਾ ਪੰਜਵਾਂ ਪਤਿਤ ਪੁਨੀਤਾ ਸੰਖ ਹੋਏ ਹਰ ਚਰਨੀ ਮਨ ਲਾਗ ਅੜ ਸੜ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਤ ਗਾਰਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਪਾਵਣ ਹਾਰ ਆਪੇ ਹੀ ਮਾਰਦਾ ਸਭ ਕੇ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸੈ ਉਧਾਰਦਾ ਜਿਸਦੈ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਪੱਗ ਦੀਬਾਣ ਹੈ ਹਉ ਤਿਸ ਨਮਸਕਾਰ ਦਾ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵਦੇ ਅਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸਕੀ ਗਈ ਬੁਲਾਏ ਮਿਟਿਆਂਦੇਸਿਆ ਤਿਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਤੋਏ ਅੰਮ੍ਰਿਤ ਸਾਚਾ ਨਾਉ ਉਥੇ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾ ਧਰਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰਪ੍ਰਸਾਦ ਕਿਨੈ ਵਿਰਲੈ ਹਰ ਤਨ ਖਾਟੀਐ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵਾਓ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਇਆ ਹਰੋ ਹਰ ਦੇਹੋ ਨਾਨਕ ਕੇ ਮੀਤ ਮਹੱਲਾ ਪੰਜਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮੰਤਨ ਰੱਤਾ ਮੂਲ ਨਾਨਕ ਜੋ ਪ੍ਰਭ ਭਾਣੀਆ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਧਨ ਅਰਪਿਤ ਹਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਜਨਾ ਕੈ ਸੰਗ ਭਵਜਲ ਬਿਖਮ ਤਰ ਸੇਵੋ ਸਤਗੁਰ ਦੇਵ ਅੱਗੇ ਨਾ ਮਰੋ ਡਰ ਖਿਨਮੈ ਕਰੇ ਨਿਹਾਲ ਊਣੇ ਸੁਬਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾਂ ਕੋ ਕਰਮ ਧੁਰ ਸਲੋਕ ਮਹੱਲਾ ਪੰਜਵਾਂ ਲੱਗੜੀ ਸੁਥਾਨ ਜੋੜ ਨਹਾਰੈ ਜੋੜੀਆ ਨਾਨਕ ਲਹਿਰੀ ਲਖ ਸਹਿਆਨ ਡੁੱਬਣ ਦੇ ਨਾਮਾ ਪਿਰੀ ਮਹੱਲਾ ਪੰਜਵਾਂ ਬਨ ਪੀ ਹਾਵਲੈ ਹਿਕ ਸਾਥੀ ਲਦਮ ਦੁਖ ਹਰਤਾ ਹਰਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਅਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਵੀ ਪਛੋ ਤਾਓ ਤੁਦਨੋ ਜਪਤਿਆ ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ ਗੁਰ ਪੂਰੇ ਵਾਹੋ ਵਾਹੋ ਸੁਖ ਲਹਾ ਚਿਤਾਰ ਮਨ ਗੁਰ ਪੈ ਸਿਫਤ ਭੰਡਾਰ ਕਰਮੀ ਪਾਈਐ ਸਤਿਗੁਰ ਨਦਰ ਨਿਹਾਲ ਬਹੁ ਨਾ ਧਾਈਐ ਰੱਖੈ ਆਪ ਦਿਆਲ ਕਰ ਦਾਸਾ ਆਪਣੇ ਹਰ ਹਰ ਹਰ ਹਰ ਨਾਮ ਜੀਵਾਂ ਸੁਣ ਸਣੇ ਸਲੋਕ ਮਹੱਲਾ ਪੰਜਵਾਂ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ

ਪੰਜਵਾਂ ਤੈਂਡੈ ਸਿਮਰਨ ਹਵ ਕਿਛ ਲਦਮ ਬਿਖਮ ਨਾ ਡਿਠਮ ਕੋਈ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਹੋਵੇ ਸੁਖ ਘਣਾ ਦਈਏ ਧਿਆਈਐ ਵੰਨੈ ਰੋਗਾ ਕਾਣ ਹਰ ਗੁਣ ਗਾਈਐ ਅੰਦਰ ਵਰਤੈ ਠਾਂਡ ਪ੍ਰਭ ਚਿਤ ਆਇਐ ਪੂਰਨ ਹੋਵੇ ਆਸ ਨਾਇ ਮਨ ਮਸਾਇਐ ਕੋਈ ਨਾ ਲੱਗੈ ਬਿਘਨ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤਿਨ ਪਾਏ ਸਭੇ ਥੋਕ ਜਿਸ ਆਪ ਦਿਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਐ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸਹਿ ਚਰਨੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨੈ ਮਿੱਤਰ ਅਸਾਡੜੇ ਸੇਈ ਹਉ ਢੂੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕੱਟੀਐ ਮਹਿਲ ਸਾਧ ਸੰਗ ਉਠਿਆ ਜਨ ਮਰਨ ਪਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ ਤੇ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਹ ਸਾਹ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਬਾਰ ਵਡਾਨੜੈ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀ ਤਉ ਸਹਿ ਸੇਤੀ ਲੱਗੜੀ ਡੋਰੀ ਨਾਨਕ ਅੰਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾ ਤਿੰਨ ਸੰਗ ਸੰਗ ਨਾ ਕੀਚਈ ਨਾਨਕ ਜਿੰਨਾ ਆਪਣਾ ਸੁਆਉ ਪੌੜੀ ਸਾਵੇਲਾ ਪ੍ਰਮਾਣ ਜਿਤ ਸਤਿਗੁਰ ਭੇਟਿਆ ਹੋਵਾ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ ਪਾਇਆ ਨਿਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ ਤਤ ਗਿਆਨ ਲਾਇ ਧਿਆਨ ਦ੍ਰਿਟ ਸਮੇਟਿਆ ਸਭੋ ਜਪੀਐ ਜਾਪ ਜੇ ਮੁਖੋਂ ਬੁਲੇਟਿਆ ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜ਼ਾਨਾ ਪਾਏ ਸੇ ਬਹੁੜ ਨਾ ਖੋਟਿਆ ਸਲੋਕ ਮਹੱਲਾ ਪੰਜਵਾਂ ਵਿਸ਼ੋਹੇ ਜੰਬੂਰ ਖਵੇ ਨਾ ਮੰਜਨ ਗਾਖੜੇ ਜੇ ਸੋ ਧਣੀ ਮਿਲਾਨ ਨਾਨਕ ਸੁਖ ਸੰਭੂ ਸੱਚ ਮਹੱਲਾ ਪੰਜਵਾਂ ਜਿਮੀ ਵਸੰਦੀ ਪਾਣੀ ਐ ਈਂਧਣ ਰੱਖੈ ਪਾਹੇ ਨਾਨਕ ਸੋ ਸਹੋ ਵਾਹੇ ਜਾਂ ਕਹਿ ਅਡਲ ਹੱਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਦ ਤੁਰੇ ਬਿਸਮ ਭਏ ਬਿਸਮਾਦ ਦੇਹ ਕੁਦਰ ਤੇਰੀ ਆ ਸਰਨ ਪਰੇ ਤੇਰੀ ਦਾਸ ਕਰਗਤ ਹੋਏ ਮੇਰੀ ਆ ਤੇਰੇ ਹੱਥ ਨਿਦਾਨ ਭਾਵੈ ਤਿਸ ਦੇਹ ਜਿਸਨ ਹੋਏ ਦਿਆਲ ਹਰ ਨਾਮ ਸੇ ਲੇਹ ਆਗਮਿਆ ਗੋਚਰ ਬੇਅੰਤ ਅੰਤ ਨਾ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸਲੋਕ ਮਹੱਲਾ ਪੰਜਵਾਂ ਕੜਸ਼ੀਆ ਫਿਰ ਅੰਨ ਸਵਾਉ ਨਾ ਜਾਣ ਸੁਣੀਆ ਸੇਈ ਮੁਖ ਦਿਸਾਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਦਮ ਖੋਜ ਛੱਡੀਆ ਉਜਾੜ ਤੈ ਸਹਿ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਪੌੜੀ ਆਰਾਧ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾਂ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਸਗਲਿਓ ਪਾਪ ਤਿਸਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਬਿਘਨ ਨਾ ਲੱਗੈ ਕੋਏ ਜਿਸਨੂੰ ਆਪ ਦਿਆਲ ਤਿਸ ਮਨ ਉਠਿਆ ਪਾਈਅਨ ਸਭ ਨਿਧਾਨ ਸਾਹਿਬ ਤੁਠਿਆ ਸਲੋਕ ਮਹੱਲਾ ਪੰਜਵਾਂ ਲੱਦਮ ਲੱਭਣ ਹਾਰ ਕਰਮ ਕਰਨ ਦੋ ਮਾਂ ਪਿਰੀ ਇੱਕੋ ਸਿਰਜਣ ਹਾਰ ਨਾਨਕ ਬਿਆਹ ਨਾ ਪਸੀਐ ਮਹੱਲਾ ਪੰਜਵਾਂ ਪਾਪੜਿਆਂ ਪਾਸ਼ਾੜ ਬਾਣ ਸਚਾਵਾ ਸੰਨ ਕੈ ਗੁਰਮੰਤਰਾ ਚਿਤਾਰ ਨਾਨਕ ਦੁੱਖ ਨਾ ਥੀ ਵਈ ਪੌੜੀ ਵਾਹ ਵਾਹ ਸਿਰਜਣ ਹਾਰ ਪਾਈਅਨ ਠਾਂਡ ਆਪ ਜੀ ਜੰਤ ਮਿਹਰਵਾਨ ਤਿਸਨੋ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤੀਆਂ ਨੇ ਆਪਣੀ ਰੱਖ ਗਰੀਬ ਨਿਵਾਜ ਥਾਪ
ਆਪੇ ਲਯਨ ਛਡਾਏ ਬੰਧਨ ਸਗਲ ਕਾਪ, ਤਿਸਨ ਬੁੱਝੀ ਆਸ ਪੁੰਨੀ ਮਨ ਸੰਤੋਖ ਤਰਾਪ, ਵੱਡੀ ਹੂੰ ਵੱਡਾ ਪਾਰ ਖਸਮ ਜਿਸਲੇ ਆਪਣਾ ਪੁੰਨ ਪਾਪ। ਸਲੋਕ ਮਹੱਲਾ ਪੰਜਵਾਂ, ਜਾ ਕਉ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ। ਮਹੱਲਾ ਪੰਜਵਾਂ, ਰਾਮ ਰਮੋ ਵਡਭਾਗੀ ਹੋ ਜਲਥਲ ਮਈਅਲ ਸੋਏ, ਨਾਨਕ ਨਾਮ ਅਰਾਧਿਆ ਬਿਗਨਾ ਲਾਗੈ ਕੋਏ ਪੌੜੀ, ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗਹਿ ਪਵੈ ਥਾਏ, ਭਗਤਾਂ ਤੇਰੀ ਟੇਕ ਰਤੇ ਸੱਚ ਨਾਏ। ਜਿਸਨੋ ਹੋਏ ਕਿਰਪਾਲ ਜਿਸਕਾ ਦੁਖ ਜਾਏ, ਭਗਤ ਤੇਰੇ ਦਯਾਲ ਉਹਨਾਂ ਮਿਹਰ ਪਾਏ, ਦੁਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ, ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ, ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ, ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ। ਸਲੋਕ ਮਹੱਲਾ ਪੰਜਵਾਂ, ਕੋਟ ਬਿਗਨ ਤਿਸ ਲਾਗਤੇ

ਘੜੀ ਮੋਹਤ ਨਹਿ ਵਿਸਰੈ ਨਾਨਕ ਰਵੀ ਹੈ ਨਿਤ ਪੌੜੀ ਸੂਰ ਬੀਰ ਵਰੀ ਆਮ ਕਿਨੈ ਨਾ ਹੋੜੀ ਐ ਫੌ ਸਤਾਣੀ ਹਾਠ ਪੰਚਾ ਜੋੜੀ ਐ ਦਸ ਨਾਰੀ ਅਵਧੂਤ ਦੇਨ ਚਮੋੜੀ ਐ ਜਿਨ ਜਿਨ ਲੈ ਨਰ ਲਾਏ ਇਹੋ ਇਨਾ ਲੋੜੀ ਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀ ਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਧ ਤੋੜੀ ਐ ਗੁਰਪੂਰਾ ਆਰਾਧ ਬਿਖਮ ਦਲ ਫੋੜੀ ਐ ਹਾਂ ਤਿਸ ਅੱਗੇ ਦਿਨ ਰਾਤ ਰਹਾਂ ਕਰ ਜੋੜੀ ਐ ਸਲੋਕ ਮਹੱਲਾ ਪੰਜਵਾਂ ਕਿਲ ਵਿਖ ਸੱਬੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਵਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਿਗੁਰ ਭੇਟਿਆ।

ਪੌੜੀ ਸੋ ਸਤਿਗੁਰ ਧਨ ਧਨ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਉ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂਓ ਮਹਾਰੋਗ ਬਿਕਰਾਲ ਉਤਨੇ ਬਿਦਾਰੂਓ ਪਾਇਆ ਨਾਮ ਨਿਧਾਨ ਬਹੁਤ ਖਜਾਨਿਆ ਜਿੱਤਾ ਜਨਮਿਆ ਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਰਮ ਅਪਰੰਪਰਾ ਲਾਖਾ ਪੇਵ ਸਲੋਕ ਮਹੱਲਾ ਪੰਜਵਾਂ ਉਦਮ ਕਰੇਂਦਿਆਂ ਜਿਉ ਤੂੰ ਕਮਾਵਦੇ

ਮਹੱਲਾ ਪੰਜਵਾਂ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ ਆਇਐ ਚਿਤ ਨਿਹਾਲ ਸਾਹਿਬ ਬੇਸੁਮਾਰ ਤਿਸਨੋ ਪੋਹੇ ਕਵਣ ਜਿਸ ਵੱਲ ਨਿਰੰਕਾਰ ਸਭ ਕਿਛ ਤਿਸ ਕੈ ਵਸ ਨਾ ਕੋਈ ਬਾਹਰਾ ਸੋ ਭਗਤਾ ਮਨ ਉਠਾ ਸਤ ਸੁਮਾਹਰਾ ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਜ਼ਰ ਨਿਹਾਲਿਆ ਸਲੋਕ ਮਹਲਾ ਪੰਜਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਾਖ ਲਿਓ ਪ੍ਰਭ ਆਪਣੇ ਨਾਨਕ ਸਦਬਲਿਹਾਰ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੋਹ ਕਠਾ ਪੈ ਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉਂ ਜਿਉਂ ਤੇਰਾ

ਦੁੱਖ ਨਾ ਖਪ ਸਕੈ ਫੜ ਜੋ ਨੀ ਜੁੱਤੇ ਮੱਥੇ ਵਾਲ ਪਛਾੜਿਆ ਨੂੰ ਜਾ ਮਾਰਗ ਮੁਕਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਕੋਰ ਸੁੱਤੇ ਕੰਠ ਲਾਏ ਦਾਸ ਰੱਖਿਆ ਨੂੰ ਨਾਨਕ ਹਰ ਸੱਤੇ ਸਲੋਕ ਮਹੱਲਾ ਪੰਜਵਾਂ ਰਾਮ ਜਪੋ ਵਡਭਾਗੀ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਤੇ ਆਇਆ ਬਿਘਨ ਲਾਗੈ ਕੋਏ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੋਂ ਵਿਸਰੈ ਨਾਉ ਨਾਨਕ ਅਨਦਿਨ ਬਿਲਪਤੇ ਜਿਉ ਸੁਣਿਐ ਕਰ ਕਾਉ ਪੌੜੀ ਸਿਮਰ ਸਿਮਰ ਦਾ ਤਾਰ ਮਨੋਰਥ ਪੂਰਿਆ ਇੱਛ ਪੁੰਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸਨੋ ਪਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੁਖ ਸਹਿਜ ਆਨੰਦ ਉਠੇ ਤਿਤ ਘਰ ਆਵਣ ਜਾਣ ਰਹੇ ਜਨਮ ਨਾ ਤਹਾਂ ਮਰ ਸਾਹਿਬ ਏਵਕ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰਪ੍ਰਸਾਦ ਨਾਨਕ ਸਚ ਸਮਾਇਆ ਸੁਧ ਰਾਗ ਗੁਜਰੀ ਭਗਤਾਂ ਕੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀ ਓਕਾ ਚੌਪਦਾ ਕਰ ਦੂਜਾ ਦੂਜਾ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਕਨ ਟੂਟੇ ਕੰਧਨ ਕੋਦੋ ਕੋ ਭੁਸ ਖਈ ਹੈ ਰਹਾਓ ਸਾਰੋ ਦਿਨ ਡੋਲਤ ਬਨ ਮਹੀਆ ਅਜਹੋ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕੀਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਪ੍ਰੰਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰਿਓ ਇਹੋ ਅਵਸਰ ਕਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕਪ ਜਿਉ ਗਤ ਬਿਨ ਰਹਿਣ ਬਿਹਾਈ ਹੈ ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਤੁਨੇ ਪਛਤਈ ਹੈ ਗੁਜਰੀ ਕਰਤੀ ਜਾ

ਆਓ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਵਿਸਰੈ ਰਾਮ ਸਨੇਹੀ ਓਛੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਇਓ ਮੈਂ ਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗਰਾਈ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇਹੇ ਤਾਂ ਕਮਨ ਵਡਾਈ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਬਾਨ ਬਹੁਰ ਨਾ ਹੋਏ ਤੇਰਾ ਆਵਨ ਜਾਨ ਰਹਾਓ ਸਭ ਤੈਂ ਉਪਾਈ ਭਰਮ ਭੁਲਾਈ ਜਿਸ ਤੂੰ ਦੇਵੈ ਸਹਿ ਬੁਝਾਈ ਸਤਿਗੁਰ ਮਿਲੈ ਤਾਂ ਸਹਿ ਸਜਾਈ ਕਿਸ ਹਉ ਪੂਜੋ ਦੂਜਾ ਨਜ਼ਰ ਨਾ ਆਈ ਏਕੈ ਪਾਥਰ ਕੀ ਜੈ ਪਾਓ ਦੂਜੈ ਪਾਥਰ ਧਰੀਐ ਪਾਓ ਜੇ ਉਹ ਦਿਓ ਤਾਂ ਉਹ ਪੀ ਦੇਵਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਗੁਜਰੀ ਕਰ ਪਹਿਲਾ ਮਲੈ ਨਾ ਲਾਛੈ ਪਾਰ ਮਲੋ ਪਰਮ ਲਿਓ ਬੈਠੋ ਰੀ ਆਈ ਆਵਤ ਕਿਨੈ ਨਾ ਪੇਖਿਓ ਕਮਨੈ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਜੀਐ ਰਮਈਆ ਆ ਕੁਲ ਰੀ ਬਾਈ ਰਹਾਓ ਜਿਉ ਆਕਾਸੈ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਝੈ ਮੱਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸੈ ਘੜੂ ਅਲੋ ਮ੍ਰਿਗ ਤ੍ਰਿਸ਼ਨਾ ਭਰਿਆ ਨਾਮੇ ਚੇ ਸਵਾਮੀ ਬੀਠਲੋ ਜਿਨਤੀਨੈ ਜਰਿਆ ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਕਰਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੂਤਾਂ ਬਛਰੈ ਥਨੋ ਬਿਟਾਰਿਓ ਫੂਲ ਭਵਰ ਜਲਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰਨਾ ਫੂਲਿਆ ਨੂਪਨ ਪਾਵੋ ਰਹਾਓ ਮੈਂ ਲਾਗਰ ਬੇਰੇ ਹੈ ਭਯੰਗਾ ਬਿਖੇ ਅੰਮ੍ਰਿਤ ਬਸੈ ਇੱਕ ਸੰਗਾ ਧੂਪ ਦੀਪ ਨਹੀਂ ਬੇਦੈ ਬਾਸਾ ਕੈਸੇ ਪੂਜ ਕਰੈ ਤੇਰੀ ਦਾਸਾ ਤਨ ਮਨ ਅਰਪਾਓ ਪੂਜ ਚਰਾਵੋ ਗੁਰਪ੍ਰਸਾਦ ਨਿਰੰਜਨ ਪਾਵੋ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਮਨ ਗਤ ਮੋਰੀ ਗੂਜਰੀ ਸ੍ਰੀ ਤਰਲੋ

ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ ਭੂਮ ਮਸਾਣ ਕੀ ਭਸਮ ਲਗਾਈ ਗੁਰਬਿਨ ਤਤ ਨਾਮ ਪਾਇਆ ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋਵੋ ਪਾਣੀ ਲਖ ਚੌਰਾਸੀ ਜਿਨ ਉਪਾਈ ਸੋ ਸਿਮਰੋ ਨਿਰਬਾਣੀ ਕਾਇਕ ਮੰਡਲ ਕਾਪੜੀ ਆਰੇ ਅੜਸਠ ਕਾਏ ਫਿਰਾਹੀ ਬਦਤ ਤਰਲੋਚਨ ਸੁਨ ਰੇ ਪ੍ਰਾਣੀ ਕਣ ਬਿਨ ਗਾਹੋ ਕੇ ਪਾਹੀ ਗੂਜਰੀ ਅੰਤਕਾਲ ਜੋ ਲਛਮੀ।

ਆਓ ਦੋਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮਨ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰ ਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨ ਕਹੋ ਬਲ ਜਾਈਐ ਜੋ ਸਭਨਾ ਕਰੇ ਉਧਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਸਤਿਗੁਰ ਪੈ ਬਿਨੋ ਕਹਿਆ ਭੈ ਕਿਰਪਾਲ ਦਿਆਲ ਦੁਖ ਭੰਜਨ ਮੇਰਾ ਸਗਲ ਅੰਧੇਸਰਾ ਗਿਆ ਰਹਾਓ ਹਮ ਪਾਪੀ ਪਾਖੰਡੀ ਲੋਭੀ ਹਮਰਾ ਉਹ ਗੁਣ ਅਵਗੁਣ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੇ ਮੋਏ ਦੁਸ਼ਟ ਜੋ ਖਿਆ ਪਾਰ ਉਪਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਿਜਾਇਆ ਕਹੋ ਨਾਨਕ ਨਿਰਗੁਣ ਕਹੋ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹੱਲਾ ਪੰਜਵਾਂ ਅਨਾਥ ਨਾਥ ਪ੍ਰਭ ਹਮਾਰੇ ਸਰਨ ਆਇਓ ਰੱਖ ਨਹਾਰੇ ਰਹਾਓ ਸਰਬ ਪਾਪ ਰਾਖ ਮੁਰਾਰੇ ਆਗੈ ਪਾਛੈ ਅੰਤੀ ਵਾਰੇ ਜਬ ਚਿਤਵਾਓ ਤਬ ਤੁਹਾਰੇ ਉਨ ਸਮਾਰ ਮੇਰਾ ਮਨ ਸਾਧਾਰੇ ਸੁਨ ਗਾਵੋ ਗੁਰ ਬਚਨਾਰੇ ਬਲ ਬਲ ਜਾਉ ਸਾਧਰ ਸਾਰੇ ਮਨ ਮੈਂ ਰਾਖੋ ਏਕ ਆਸਾਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਦੇਵ ਗੰਧਾਰੀ ਮਹੱਲਾ ਪੰਜਵਾਂ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਓ ਪ੍ਰਾਤਹ ਕਾਲ ਲਾਗੋ ਜਨ ਚਰਣੀ ਨਿਸਬਾਸਰ ਦਰਸ ਪਾਵਾਂ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵਾਂ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈਐ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਈ ਸਦੀ ਸੰਗੇ ਅੰਦਨ ਗੁਰ ਮਿਲ ਗਾਏ ਰਹਾਓ ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗ ਨਾ ਕਤ ਹੂੰ ਜਾਏ ਅਨਕ ਅਨਕ ਭਾਂਤ ਬਹੁ ਪੇਖੇ ਪ੍ਰੇ ਰੋਮ ਨਾ ਸਮਸਰ ਲਾਏ ਮੰਦਰ ਭਾਗ ਸੋਭ ਦੁਆਰੈ ਅਨਹਦ ਰੁਣ ਚੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇਥੀ ਤੇ ਸਦ ਥਾਏ ਦੇਵ ਗੰਧਾਰੀ ਪੰਜਵਾਂ ਦਰਸ਼ਨ ਨਾਮ ਕਉ ਮਨ ਆਚੈ ਭ੍ਰਮ ਆਇਓ ਹੈ ਸਗਲ ਥਾਨ ਰੇ ਆਹੇ ਪਰਿਓ ਸੰਤ ਪਾਛੈ ਰਹਾਓ ਕਿਸ ਹਉ ਸੇਵੀ ਕਿਸ ਆਰਾਧੀ ਜੋ ਦਿਸ਼ਟੈ ਸੋ ਗਾਛੈ ਸਾਧ ਸੰਗਤ ਕੀ ਸਰਣੀ ਪਰਿਐ ਚਰਨ ਰੇਨ ਮਨ ਬਾਂਛੈ ਜੁਗਤ ਨਾ ਜਾਨਾ ਗੁਣ ਨਹੀਂ ਕੋਈ ਮਹਾਂਦੁੱਤਰ ਮਾਇਆ ਛੈ ਆਏ ਪਇਓ ਨਾਨਕ ਗੁਰ ਚਰਨੀ ਤੋ ਉਤਰੀ ਸਗਲ ਦੁਰਾਛੈ ਦੇਵ ਗੰਧਾਰੀ ਪੰਜਵਾਂ ਅੰਮ੍ਰਿਤਾ ਪ੍ਰੇ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭ ਹੂੰ ਮਦ ਨਿਰਾਰੇ ਰਹਾਓ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹਿ ਠਾਕ ਰਹੀ ਦਰਸਾਰੇ ਦੀਨ ਦੁਆਰੇ ਆਇਓ ਠਾਕਰ ਸਰਨ ਭਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਰ ਬਿਗਸਾਰੇ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਜਪ ਸੇਵਕ ਪਾਰ ਉਤਾਰਿਓ ਦੀਨ ਦਿਆਲ ਭਏ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਓ ਸਾਧ ਸੰਗਮ ਗੁਣ ਗਾਵੈ ਹਰ ਕੇ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਏ ਬਿਖੈ ਬੰਤਰਿਆ ਕੁਲੈ ਸਮੂਹ ਉਦਾਰਿਓ ਚਰਨ ਕਮਲ ਬਸਿਆ ਰਿਦ ਪੀਤਰ ਸਾਸ ਗ੍ਰਾਸ ਉਚਾਰਿਓ ਨਾਨਕ ਉਠ ਗਹੀ ਜਗਦੀਸ਼ਰ ਪੁਨੈ ਪੁਨੈ ਬਲਿਹਾਰਿਓ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਿਰਾਰ ਰਹਾਓ
कथन सुनावन गीतनी के गावन मन में तरते गार अत सुंदर बहुचतर सियाने विद्या रसनाचार मान मोह मेर तेर बिबरजत एहो मार्ग खंडे तार कहो नानक तिन पव जल तरियले प्रभ कृपा संत संगार राग देव गंधारी महला पंजवा कर पंजवा एक ओंकार सतगुर प्रसाद मैं पेख्योरी ऊंचा मोहन सब ते ऊंचा आना समसर को लागे ढूंढ रहे हम ऊंचा रहाओ बहु बेअंत बड़ो बाह गहरो था नहीं अगहूचा तोल ना तुलिए मोल ना मुलिए कत पाइय मन रुचा खोज असंखा अनक तपंथा बिन गुर नहीं पहुंचा कहो नानक कृपा करी ठाकुर मिल साधु रस पूंचा देव गंधारी महला पंजवा मैं बहुविध पेख्यो दूजा नाहीं रीको खंड दीप सब पितर रव्या पूरयो सब लो रहाओ अगन अगम अगम्मा कवन महिमा मन जीवे सुनसो चार या सरम चार ब्रह्मा मुक्त पै

ਕਰੀਆ ਤਉ ਸੁਖ ਸਹਿਜਰੀਆ ਰਹਾਉ ਮਿਥਨ ਮੋਹਰੀਆ ਅਨਕੋ ਮੇਰੀਆ ਵਿੱਚ ਘੁੰਮਨ ਕਿਰੀਆ ਸਗਲ ਬਟਰੀਆ ਬਿਰਖ ਇਕੱਤਰੀਆ ਬਹੁ ਬੰਧਹਿ ਪਰੀਆ ਥਿਰ ਸਾਹ ਸਫਰੀਆ ਜੈ ਕੀਰਤਨ ਹਰੀਆ ਨਾਨਕ ਸਰਨਰੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨਾਵਾ ਹਰ ਕੀ ਗਤਨੈ ਕੋ ਜਾਣੈ ਜੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਕ ਸਿਆਨੇ ਰਹਾਓ ਛਿਨ ਮੈ ਰਾਓ ਰੰਕ ਕਉ ਕਰਈ ਰਾਓ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੈ ਜੈ ਤਾਂ ਕੋ ਵਿਵਹਾਰੇ ਆਪਣੀ ਮਾਇਆ ਆਪ ਸਾਰੀ ਆਪੈ ਦੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗੰਤ ਅਪਾਰ ਅਲਖ ਨਿਰੰਜਨ ਜਿਹੇ ਸਭ ਜਗ ਪਰਮਾਇਓ ਸਗਲ ਭਰਮ ਤਜ ਨਾਨਕ ਪ੍ਰਾਨੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ।

ਨਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਭੋਲੇ ਰਾਮ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ ਅੰਤ ਨਾ ਕਾਹੂੰ ਡੋਲੇ ਰਾਮ ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬਹਿਣ ਆਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਐ ਹਰ ਲਿਵ ਲਾਏ ਰਾਮ ਚਿਰੀ ਵਿਛੁੰਨਾ ਹਰ ਪ੍ਰਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਦ ਸ਼ਬਦ ਵਜਾਏ ਰਾਮ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਹਉ ਮਨ ਤਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦਿਆੜਾ ਫਲ ਪਾਵੇ ਰਾਮ ਨਾਨਕ ਭਜ ਹਰ ਸਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਤੇ ਆਵੇ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤ ਨਾਮ ਪ੍ਰਗਾਸੇ ਰਾਮ ਹਾਂ ਹਰ ਬਾਜ ਉਡੀਣੀਆ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲੇ ਉਦਾਸੇ ਰਾਮ ਗੁਰਪੂਰੇ ਮੇਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਪਾਸੇ ਰਾਮ ਤਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲੈ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਬੇਦਿਆ ਮੇਰੀ ਜਿੰਦੜੀਏ ਜਿਉ ਬਾਲਕ ਲੱਗ ਦੁੱਧ ਖੀਰੇ ਰਾਮ ਹਰ ਬਿਨ ਸਾਂਤ ਨਾ ਪਾਈਏ ਮੇਰੀ ਜਿੰਦੜੀਏ ਜਿਉ ਚਾਤਰਕ ਜਲ ਬਿਨਟੇਰੇ ਰਾਮ ਸਤਿਗੁਰ ਸਰਣੀ ਜਾਏ ਪਾਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੇਰੇ ਰਾਮ ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀਏ ਘਰ ਵਾਜੇ ਸ਼ਬਦ ਕਣੇਰੇ ਰਾਮ ਮਨਮੁਖ ਹਉ ਮੈਂ ਵਿਛੜੇ ਮੇਰੀ ਜਿੰਦੜੀਏ ਬਿਖ ਬਾਧੇ ਹਉ ਮੈਂ ਜਾਲੇ ਰਾਮ ਜੋ ਪੰਖੀ ਕਪੋਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸਕਾਲੇ ਰਾਮ ਜੋ ਮੋਹੇ ਮਾਇਆ ਚਿੱਤ ਲਾਏਂਦੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ਜਨ ਤਰਾਹੇ ਤਰਾਹੇ ਸਰਣਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰ ਰਖਵਾਲੇ ਰਾਮ ਹਰ ਜਨ ਹਰ ਲਿਵ ਉੱਭਰੇ ਮੇਰੀ ਜਿੰਦੜੀਏ ਤੁਰ ਭਾਗ ਵੱਡੇ ਹਰ ਪਾਇਆ ਰਾਮ ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ ਗੁਰਖੇਵੜ ਸਭ ਤਰਾਇਆ ਰਾਮ ਹਰ ਹਰ ਪੁਰਖ ਦਇਆਲ ਹੈ ਮੇਰੀ ਜਿੰਦੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ ਰਾਮ ਬਿਹਾਗੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ ਰਾਮ ਸਭ ਕਿਲ ਵਿਖ ਪਾਪ ਦੁੱਖ ਕੱਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ ਰਾਮ ਵੱਡ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿੰਨਾ ਪੰਚੇ ਵਸਗਤ ਆਏ ਰਾਮ ਅੰਤਰ ਨਾਮਨਿਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਿਗੁਰ ਲੱਖ ਲਖਾਏ ਰਾਮ ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ ਰਾਮ ਧੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਪਰ ਦਰੋਹੀ ਠਗਮਾਇਆ ਰਾਮ
ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰਪੂਰੇ ਗਤਮਿਤ ਪਾਇਆ ਰਾਮ। ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬਹੁੜ ਜੀ ਵਾਇਆ ਰਾਮ। ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ, ਤਿਨਕੇ ਸਬਦੋ ਗਵਾਇਆ ਰਾਮ। ਅਤਿ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ, ਜਿਤ ਜਪਿਆ ਪਾਪ ਗਵਾਤੇ ਰਾਮ। ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ, ਚਹੁ ਕੁੰਡੀ ਚਹੁ ਜੁਗ ਜਾਤੇ ਰਾਮ। ਹਉ ਮੈਂ ਮਹਿਲ ਸਭ ਉਤਰੀ ਮੇਰੀ ਜਿੰਦੜੀਏ, ਹਰ ਅੰਮ੍ਰਿਤ ਹਰ ਸਰ ਨਾਤੇ ਰਾਮ। ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ, ਜਨ ਨਾਨਕ ਖਿਨ ਹਰ ਰਾਤੇ ਰਾਮ। ਬਿਹਾਗੜਾ ਮਹੱਲਾ ਚੌਥਾ। ਹਉ ਬਲਿਹਾਰੀ ਤਿੰਨ ਕਉ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਆਧਾਰੋ ਰਾਮ। ਗੁਰ ਸਤਿਗੁਰ ਨਾਮ ਦਿਰੜਾਇਆ ਮੇਰੀ ਜਿੰਦੜੀਏ, ਬਿਖ ਭਉਜਲ ਤਾਰਨ ਹਾਰੋ ਰਾਮ। ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ, ਤਿੰਨ ਸੰਤ ਜਨਾ ਜੈਕਾਰੋ ਰਾਮ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ। ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਤੇ ਸਰਵਣ ਭਲੇ ਸੋ ਬਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ ਰਾਮ। ਗੁਰਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੈ ਰਾਮ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖੈ ਰਾਮ। ਤਿਸ ਜਨ ਕੇ ਪੱਗ ਨਿਤ ਪੂਜੀਐ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇਸੈ ਰਾਮ। ਨਾਨਕ ਤਿਨ ਵਿਟੋ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਨੇਸੈ ਰਾਮ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ ਹਰ ਹਰ ਜਸ ਗਾਵੈ ਰਾਮ। ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ। ਨਾਨਕ ਤੇ ਹਰ ਦਰ ਪੈਨ ਆਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਬਿਹਾਗੜਾ ਮਹੱਲਾ ਚੌਥਾ। ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ, ਤੇ ਮਨ ਮਖਮੂੜ ਇਆਣੇ ਰਾਮ। ਜੋ ਮੋਹੇ ਮਾਇਆ ਚਿਤ ਲਾਇੰਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਹਰ ਦਰ ਗਏ ਢੋਈ ਨਾ ਲਹਿਨ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਬਾਣੇ ਰਾਮ। ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸਮਾਣੇ ਰਾਮ। ਸਭ ਜਾਏ ਮਿਲਹੋ ਸਤਿਗੁਰੂ ਕੋ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਿਰੜਾਵੈ ਰਾਮ। ਹਰ ਜਪਦਿਆਂ ਖਿਨ ਢਿੱਲ ਨਾ ਕੀਜਾਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਸਾਹ ਵੇਲਾ ਸੋ ਮੂਰਤ ਸਾਹ ਘੜੀ, ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੈ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ। ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮੱਤੇ ਰਾਮ। ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, ਤਿੰਨ ਜਨ ਸਭ ਡਰ ਸੁੱਟ ਕੱਤੇ ਰਾਮ। ਹਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦੜੀਏ, ਸਭ ਝੱਖ ਮਾਰਨ ਦੁਸ਼ਟ ਕੁਪੱਤੇ ਰਾਮ। ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈਰੀ ਆਣ ਸਭ ਕੱਤੇ ਰਾਮ। ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ, ਜੋ ਸਬਦੂ ਸਾਹਿਬ ਵੱਡਾ ਰਾਮ। ਜਿਨੀ ਇੱਕ ਮਨ ਇੱਕ ਆਰਾਧਿਆ ਮੇਰੀ ਜਿੰਦੜੀਏ, ਤਿੰਨਾ ਨਾਹੀ ਕਿਸੈ ਦੀ ਕਿ ਚੱਡਾ ਰਾਮ। ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ,
ਚੱਖ ਮਾਰਨ ਸਭ ਨਿੰਦਕ ਕੰਡਾ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਤੁਰ ਮਸਤਕ ਹਰ ਲਿਖ ਛੱਡਾ ਰਾਮ। ਬਿਹਾਗੜਾ ਮਹੱਲਾ ਚੌਥਾ, ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ, ਤੂੰ ਜਾਣੈ ਜੋ ਜੀਏ ਕਮਾਈਐ ਰਾਮ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ, ਸਭ ਵੇਖੇ ਮਨ ਮੁਕਰਾਈਐ ਰਾਮ। ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ, ਸਭ ਬਿਰਥੀ ਕਾਲ ਗਵਾਈਐ ਰਾਮ। ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ, ਹਰ ਹਾਜ਼ਰ ਨਦਰੀ ਆਈਐ ਰਾਮ। ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ, ਜੋ ਪ੍ਰਭ ਮੇਰੇ ਮਨ ਭਾਣੇ ਰਾਮ। ਸੇ ਹਰ ਦਰਗਹਿ ਪੈਨ ਆਇਆ ਮੇਰੀ ਜਿੰਦੜੀਏ, ਅਹਿਨਸ ਸਾਜ ਸਮਾਣੇ ਰਾਮ। ਤਿਨਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ, ਰੰਗ ਰਾਤੇ ਨਦਰ ਨੀ ਸਾਣੇ ਰਾਮ। ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ, ਮਿਲ ਸਾਧੂ ਸੰਗਿਆ ਗਾਣੇ ਰਾਮ। ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ, ਜਪ ਹਰ ਹਰ ਕ੍ਰਿਸ਼ਨਾ ਜਾਏ ਰਾਮ। ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ, ਤਿਸ ਮਨ ਨਾਮ ਵਸਾਏ ਰਾਮ। ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ, ਸੋ ਹਰ ਧਨ ਨਿਧ ਪਾਏ ਰਾਮ। ਵਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ, ਨਾਨਕ ਹਰ ਗੁਣ ਗਾਏ ਰਾਮ। ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀਏ, ਪਾਰ ਬ੍ਰਹਮ ਪ੍ਰਭਦਾਤਾ ਰਾਮ। ਤਾਕਾ ਅੰਤ ਨਾ ਪਾਈਐ ਮੇਰੀ ਜਿੰਦੜੀਏ, ਪੂਰਨ ਪੁਰਖ ਵਿਧਾਤਾ ਰਾਮ। ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ, ਜਿਉ ਬਾਲਕ ਪਿਤ ਮਾਤਾ ਰਾਮ। ਸਹਿਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ, ਜਨ ਨਾਨਕ ਗੁਰਮੁਖ ਜਾਤਾ ਰਾਮ। ਛੱਕਾ ਇੱਕ ਬਿਹਾਗੜਾ ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਹਰ ਕਾਏ ਕਾ ਚੰਭਵ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਹਰ ਰੰਗ ਅਖਾੜਾ ਪਾਇਓ ਨ ਮੇਰੇ ਲਾਲ ਜੀਓ, ਆਵਣ ਜਾਣ ਸਵਾਏ ਰਾਮ। ਆਵਣ ਤਾਂ ਜਾਣਾ ਤਿਨੈ ਕੀਆ, ਜਿਨ ਮੇਦਨ ਸਿਰਜੀਆ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ, ਇੱਕ ਭਰਮ ਭੂਲੇ ਫਿਰਦਿਆ। ਅੰਤ ਤੇਰਾ ਤੂੰ ਹੈ ਜਾਣੈ, ਤੂੰ ਸਮੈ ਰਿਆ ਸਮਾਏ। ਸੱਚ ਕਹਿ ਨਾਨਕ ਸੁਣੋ ਸੰਤੋ, ਹਰ ਵਰਤੈ ਧਰਮ ਨਿਆਏ। ਆਵੋ ਮਿਲੋ ਸਹੇਲੀ ਹੋ ਮੇਰੇ ਲਾਲ ਜੀਓ, ਹਰ ਹਰ ਨਾਮ ਅਰਾ ਦੇ ਰਾਮ। ਕਰ ਸੇਵੈ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮਕਾ ਮਾਰਗ ਸਾਦੇ ਰਾਮ। ਮਾਰਗ ਬਿਖੜਾ ਸਾਧ ਗੁਰਮੁਖ, ਹਰ ਦਰਗਹਿ ਸੋਭਾ ਪਾਈਐ। ਜਿਨ ਕੋ ਵਿਧਾਤੈ ਤਰੋ ਲਿਖਿਆ, ਤਿੰਨਾ ਰਹਿਣ ਦਿਨ ਲਿਵਲਾਈਐ। ਹਉ ਮੈਂ ਮਮਤਾ ਮੋਹ ਛੁੱਟਾ, ਜਾਂ ਸੰਗ ਮਿਲਿਆ ਸਾਧੇ। ਜਨ ਕਹਿ ਨਾਨਕ ਮੁਕਤ ਹੋਵਾ, ਹਰ ਹਰ ਨਾਮ ਆਰਾ ਦੇ। ਕਰ ਜੋੜੋ ਸੰਤੇ ਇਕੱਤਰ ਹੋਏ ਮੇਰੇ ਲਾਲ ਜੀਓ, ਅਵਨਾਸੀ ਪੁਰਖ ਪੂਜੇ ਹਾ ਰਾਮ। ਬਹੁਵਿਧ ਪੂਜਾ ਖੋਜੀਐ ਮੇਰੇ ਲਾਲ ਜੀਓ, ਇਹੋ ਮਨ ਤਨ ਸਭ ਅਰਪੇ ਹਾ ਰਾਮ। ਮਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂ ਚੜਾਵੇ। ਜਿਸ ਹੋਏ ਕਿਰਪਾਲ ਦਿਆਲ ਸਵਾਮੀ, ਸੋ ਪ੍ਰਭ ਅੰਕ ਸਮਾਵੇ। ਭਾਗ ਮਸਤਕ ਹੋਏ ਜਿਸ ਕਹਿ, ਤਿਸ ਗੁਰ ਨਾਲ ਸੁਨੇਹਾ। ਜਨ ਕਹਿ ਨਾਨਕ ਮਿਲ ਸਾਧ ਸੰਗਤ, ਹਰ ਹਰ ਨਾਮ ਪੂਜਿਹਾ। ਦਹਿ ਦਿਸ ਖੋਜ ਤਹਮ ਫਿਰੇ ਮੇਰੇ ਲਾਲ ਜੀਓ, ਹਰ ਪਾਇਆੜਾ ਕਰ ਆਏ ਰਾਮ। ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ, ਹਰ ਤਿਸਮੈ ਰਿਆ ਸਮਾਏ ਰਾਮ। ਸਰਵੇ ਸਮਾਣਾ ਆਪ ਸਵਾਮੀ, ਗੁਰਮੁਖ ਪ੍ਰਗਟ ਹੋਇਆ। ਮਿਟਿਆ ਦੇਰਾ ਦੁਖ ਨਾਠਾ, ਅਮਿਓ ਆਰਾ ਚੋਇਆ। ਜਹਾਂ ਦੇਖਾਂ ਤਹਾਂ ਸਵਾਮੀ, ਪਾਰ ਬ੍ਰਹਮ ਸਭ ਠਾਏ। ਜਨ ਕਹਿ ਨਾਨਕ ਸਤਿਗੁਰ ਮਿਲਿਆਇਆ, ਹਰ ਪਾਇਆੜਾ ਕਰ ਆਏ। ਰਾਗ ਬਿਹਾਗੜਾ ਮਹੱਲਾ ਪੰਜਵਾਂ, ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ, ਪ੍ਰਾਨ ਆਧਾਰਾ ਰਾਮ। ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ, ਅਪਰਿਆ ਪਾਰਾ ਰਾਮ। ਗੋਪਾਲ ਦਿਆਲ ਗੋਬਿੰਦ ਲਾਲਨ, ਮਿਲੋ ਕੰਤ ਨਿਮਾਣੀਆ। ਨੈਣ ਤਰਸਨ ਦਰਸ ਪਰਸਨ, ਨੈ ਨੀਂਦ ਰਹਿਣ ਵਿਹਾਣੀਆਂ।
ज्ञान अंजन नाम बिंजन पय सगल सिंगारा, नानक पयम पै संत जम पै मेल कंत हमारा। लाख उलाहने मोहे हर जब लगन है मिले राम, मिलन को करो अपाव किश हमारा न चले राम। चल चित बेत्या नित प्रे बिनो कवन विधि ना तीजी है, खान पान सिंगार बिरथे हर कंत बिन क्यों जीजी है। आसा प्यासी रहन दिन यार रह ना सकिया एक तले, नानक पयम पै संत दासी तो प्रसाद मेरा पिर मिले। सेज एक प्रयो संग दर्शना पाई है राम, अवगन मोहे अनेक कत महल बुलाई है राम। निर्गुण निमाणी अनाथ बिनवे मिलहो प्रभ कृपा निदे, प्रम पीत खोई है सहज सोई है प्रभ पलक पेखत नम निदे। गृह लाल आवे महल पावे मिल संग मंगल गाई है, नानक पयम पै संत सरणी मोहे दर्श दिखाई है। संतन कह प्रसाद हर हर पाया राम, इश्पुनी मन सात तप्त बुझाया राम। सफला सोजन सरहणे सुहावी अंत मंगल रसकना, प्रगटे गोपाल गोबिंद लालन कवन रसना गुणपना। प्रम लोभ मोह बेकार थाके मिल सखी मंगल गाया, नानक पयम पै संत जम पै जिन हर हर संजोग मिलाया। बिहागड़ा महला पंजवा कर कृपा गुरपार ब्रह्म पूरे अंधन नाम वखाणा राम। अमृत बाणी उचरा हर जस मिठा लगे तेरा पाणा राम। कर दया मया गोपाल गोबिंद कोई नाही तुझ बिना, समराथिया गाथिया पार पूर्ण जियो तन तन तुम मना। मूर्ख मुग्ध अनाथ चंचल बलहीन नीच जाना, बिनवंत नानक सरन तेरी रख ले ओ आवन जाना। साधे सरनी पाई है हर जियो गुण गाव है हर नीता राम। तूर भगतन की मंतन लगो हर जियो सब पद पुनीता राम, पथता पुनीता होहे तिन संग जिन बिदाता पाया। नाम राते जी दाते नित दे चढ़े सवाया, रिद सिद्ध नव निद हर जप जिन्नी आत्म जीता। बिनवंत नानक वड भाग पाईऐ साध साजन मीता, जिन्नी सच वणंजिया हर जियो से पूरे सहा राम। बहुत खजाना तिन पह हर जियो हर कीर्तन लहा राम। काम क्रोध ना लो व्यापै जो जन प्रभ स्यो रातिया, एक जन एक मन राम कै रंग मातिया। लग संत चरणी पड़े सरणी मंत ना ओ महा, बिनवंत नानक जिन नाम पल्लै सही सच्चे सहा।

ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਵਜੀ ਵਧਾਈ ਮਨਸਾ ਤੇ ਆਈ ਮਿਲਿਆ ਪੁਰਖਿਆ ਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇੱਛ ਪੁੰਨੀ ਹਮਾਰੀ ਬਿਹਾਗੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਵੱਧ ਸੁਖ ਰਹਿ ਨੜੀਏ ਪ੍ਰੇ ਪ੍ਰੇਮ ਲੱਗਾ ਘੜ ਦੁੱਖ ਨੀਂਦੜੀਏ ਪਰਸੋ ਸਦਾ ਪੱਗਾ ਪਗ ਧੂਰ ਬਾਂਛੋ ਸਦਾ ਜਾਚੋ ਨਾਮ ਰਸ ਬਹਿ ਰਾਗਨੀ ਪ੍ਰੇ ਰੰਗ ਰਾਤੀ ਸਹਿਜ ਮਾਤੀ ਮਹਾਂ ਦੁਰਮਤ ਤਿਆਗਨੀ ਗਹਿ ਪੂਜਾ ਲੀਨੀ ਪ੍ਰੇਮ ਭੀਨੀ ਮਿਲਨ ਪ੍ਰੀਤਮ ਸੱਚ ਮੱਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੋ ਚਰਣੈ ਸੰਗ ਲੱਗਾ ਮੇਰੀ ਸਖੀ ਸਹੇਲੜੀਓ ਪ੍ਰਭ ਕੈ ਚਰਨ ਲੱਗੈ ਮਨ ਪ੍ਰੇ ਪ੍ਰੇਮ ਘਣਾ ਹਰ ਕੀ ਭਗਤ ਮੰਗੈ ਹਰ ਭਗਤ ਪਾਈਐ ਪ੍ਰਭ ਤੇ ਆਈਐ ਜਾਏ ਮਿਲੀਐ ਹਰ ਜਨਾ ਮਾਨ ਮੋਹ ਵਿਕਾਰ ਤਜੀਐ ਅਰਪ ਤਨ ਤਨ ਇਹੋ ਮਨਾ ਬੜ ਪੁਰਖ ਪੂਰਨ ਗੁਣ ਸੰਪੂਰਨ ਪ੍ਰਭ ਪ੍ਰੀਤ ਹਰ ਹਰ ਮਿਲ ਪੱਗੈ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ ਨਿਤ ਨਿਤ ਜਪੈ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾਂਡ ਨਾ ਬੈਸਈ ਪ੍ਰਭ ਪੁਰਖ ਚਰਾਣੇ ਨੈ ਦੁਖ ਪਾਵੈ ਪ੍ਰਭ ਤੇ ਆਵੈ ਧਨ ਤੇ ਵਡਭਾਗੀਆ ਸੁਖ ਸਹਿਜ ਸੋਵੈ ਕਿਲ ਬਿਖ ਖੋਵੈ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੇ ਬਚਨ ਮੀਠੇ ਭਾਣੇ ਬਿਨਵੰਤ ਨਾਨਕ ਮਨ ਛਪਾਈ ਹਰ ਮਿਲੇ ਪੁਰਖ ਚਰਾਣੇ ਤਿਤ ਗ੍ਰਹਿ ਸੋਹਲੜੇ ਕੋੜ ਆਨੰਦਾ ਮਨ ਤਨੁ ਰਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਭਗਤ ਉਧਾਰਨੋ ਪ੍ਰਭ ਕਿਰਪਾ ਧਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਨੋ ਜੋ ਸਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੰਦਾ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ ਬਿਹਾਗੜਾ ਮਹੱਲਾ ਪੰਜਵਾਂ ਹਰ ਚਰਨ ਸਰੋਵਣ ਤੈ ਕਰੋ ਨਿਵਾਸ ਮਨਾ ਕਰ ਮੱਜਨ ਹਰ ਸਰੇ ਸਭ ਕਿਲ ਵਿਖ ਨਾਸ ਮਨਾ ਕਰ ਸਦਾ ਮੱਜਨ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸੇ ਜਨਮ ਮਰਨ ਨਾ ਹੋਏ ਤਿਸ ਕਉ ਕੱਟੈ ਜਮਕੇ ਫਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹਿ ਅਨੰਦ ਬਿਨੋਦ ਸਦਾ ਅਨਹਦ ਚੁਣਕਾਰੋ ਰਾਮ ਮਿਲ ਗਾਵੈ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਮਿਲ ਸੰਤ ਗਾਵੈ ਖਸਮ ਭਾਵੈ ਹਰ ਪ੍ਰੇਮ ਰਸ ਰੰਗ ਪਿੰਨੀਆਂ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਿਰੀ ਵਿਛੁਨਿਆ ਗਹਿ ਪੂਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮਿਆ ਪਾਰੋ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਚੁਣਕਾਰੋ ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ਜਿਨ ਕਉ ਕਰਮ ਲਿਖੀ ਤਿਸ ਹਿਰਦੈ ਸੁਮਾਣੀ ਰਾਮ ਅਕਥ ਕਹਾਣੀ ਤਿੰਨੀ ਜਾਣੀ ਜਿਸਿਆ ਪ੍ਰਭ ਕਿਰਪਾ ਕਰੇ ਅੰਮ੍ਰਿਥੀਆ ਫਿਰ ਨਾ ਮੂਵਾ ਕਲ ਕਲੇ ਸਾਧੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮੰਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਛ ਕਹਿਣ ਨਾ ਜਾਈ ਰਾਮ ਜਿਸ ਤੇ ਉਪਜਿਆੜਾ ਤਿਨ ਲਿਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਥਲ ਮਹੀਲ ਏਕ ਰਵਿਆ ਨੈ ਦੂਜਾ ਦ੍ਰਿਸ਼ਟਾਇਆ ਬਣ ਤ੍ਰਿਣ ਤ੍ਰਿਭਵਣ ਪੂਰ ਪੂਰਨ ਕੀਮਤ ਕਹਿਣ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਬਿਹਾਗੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰੈ ਪ੍ਰਪ੍ਰਾਣਿਆ ਧਾਰੋ ਰਾਮ ਤਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ ਰਾਮ ਪ੍ਰਮਿਲੋ ਪਿਆਰੇ ਮਾਇਆ ਧਾਰੇ ਕਰ ਦਇਆ ਲੜ ਲਾਏ ਲੀਜੀਐ ਦੇਹ ਨਾਮ ਆਪਣਾ ਜਪੋ ਸਵਾਮੀ ਹਰ ਦਰਸ ਪੇਖੇ ਜੀਜੀਐ ਸਮਰੱਥ ਪੂਰਨ

ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਸਾ ਲਾਹਿਓ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ। ਸਲੋਕ ਮਹੱਲਾ ਤੀਜਾ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ ਸਹਿਜੇ ਹੋਏ ਸੋ ਹੋਏ। ਗੁਰਮਤਿ

ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰ ਧਿਆਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁੱਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀਆਂ ਨੂੰ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਆਧਾਰ ਨਾਨਕ ਮਨਮੁਖਾਂ ਨਾਲੋਂ ਟੁੱਟੀਆਂ ਭਲੀ ਜਿੰਨਾ ਮਾਇਆ ਮੋਹੇ ਪਿਆਰ ਮਹੱਲਾ ਤੀਜਾ ਤਿੰਨ ਪਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਿਆਂ ਤੂੰ ਸਭ ਨਾਰਾਸ ਜਿਸਨੂੰ ਤੂੰ ਦੇਹੇ ਤਿਸ ਸਭ ਕਿਛ ਮਿਲੈ ਕੋਈ ਹੋਰ ਸਰੀਕ ਨਾਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਪਾਵਦੇ ਦਰ ਸੱਚੇ ਸੱਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ ਨਾਨਕ ਰੱਖਣ ਹਾਰਾ ਰੱਖ ਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ ਜਿਹਾ ਸੇਵੈ ਤੇ ਹੋਵੈ ਜੇ ਚੱਲੈ ਤਸਰ ਜਾਏ ਨਾਨਕ ਸਭ ਕਿਛ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੂੰ ਜਿਵੜ ਅਵਰਨਾ ਕੋਈ ਤੂੰ ਜਿਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੂੰ ਜਿਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਕਰਨ ਸਮਰੱਥ ਦਾਤਾਰ ਹੈ ਤੁਧ ਅੱਗੇ ਮੰਗਣ ਹੱਥ ਜੋੜ ਖਲੀ ਸਭ ਹੋਈ ਤੁਧ ਜੇਵੜ ਦਾ ਤਾਰ ਮੈਂ ਕੋਈ ਨਜ਼ਰ ਨਾ ਆਵਈ ਤੁਧ ਸਭ ਸਹਿ ਨੂੰ ਦਾਨ ਦਿੱਤਾ ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਈ ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਸਬਦੈ ਸਾਧ ਨਾਮ ਪਾਇਓ ਮਨ ਅਠਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪਣਾ ਪਛਾਣੈ ਮੂੜਾ ਅਵਰਾ ਆਖ ਦੁਖਾਏ ਮੁੰਡੇ ਦੀ ਖਸਰਤ ਨਾ ਗਈਆ ਅੰਧੇ ਵਿਛੜ ਚੋਟਾਂ ਖਾਏ ਸਤਿਗੁਰ ਕਹਿ ਭੈ ਪਨ ਨਾ ਘੜਿਓ ਰਹਿ ਅੰਕ ਸਮਾਏ ਆਂਦਨ ਸਹਿਸਾ ਕਦੇ ਨਾ ਚੁਕੈ ਬਿਨ ਸਬਦੇ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜੇ ਆਏ ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਮ ਨਿਦ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾਮੋ ਖੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਸਦੇ ਚਿੱਤ ਵਸਿਆ ਮੇਰਾ ਸਵਾਮੀ ਤਿਸਨੋਂ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀ ਹੈ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸਨੋਂ ਧਿਆਇਂਦਿਆਂ ਕਿਵ ਨਿਮਖ ਘੜੀ ਮੋਹ ਮੋੜੀ ਹੈ ਜਿਨ ਹਰ ਧਿਆਇਆ ਤਿਸਨੋਂ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਈਐ ਮੋਹ ਜੋੜੀ ਹੈ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀ ਹੈ ਹਰ ਕਿਰਪਾ ਤੇ ਹੋਵਾ ਹਰ ਭਗਤ ਹਰ ਭਗਤ ਜਨਾ ਕੈ ਮੋਹ ਡਿਠੈ ਜਗਤ ਤਰਿਆ ਸਭ ਲੋੜੀ ਹੈ ਸਲੋਕ ਮਹੱਲਾ ਤੀਜਾ ਸਾ ਰਸਨਾ ਜਲ ਜਾਓ ਜਿਨ ਹਰ ਕਾ ਸੁਆਵ ਨਾ ਪਾਇਆ ਨਾਨਕ ਰਸਨਾ ਸ਼ਬਦ ਰਸਾਏ
ਜਿਨ ਹਰ ਹਰ ਮਨ ਵਸਾਇਆ ਮਹੱਲਾ ਤੀਜਾ ਸਾਰਸ ਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਹਿ ਨਾ ਪਿਆਰਿਆ ਪੌੜੀ ਹਰ ਆਪੇ ਠਾਕਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਖਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇਕ ਨਾ ਮਾਰਗ ਪਾਏ ਆਪੇ ਹਰ ਇਕ ਨਾ ਉਜੜ ਪਾਏ ਹਰ ਸੱਚਾ ਸਾਹਿਬ ਸੱਚ ਤਪਾਵਸ ਕਰ ਵੇਖੈ ਚਲਤ ਸਵਾਏ ਗੁਰਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਅੰਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰੈ ਜਾਉ ਮਹੱਲਾ ਤੀਜਾ ਨਾਨਕ ਤਰ ਵਰ ਏਕ ਫਲ ਦੋਏ ਪੰਖੇ ਰੂਆਹੇ ਆਵਤ ਜਾਤ ਨਾ ਦਿਸਈ ਨਾ ਪਰ ਪੰਖੀ ਤਾਹੇ ਬਹੁ ਰੰਗੀ ਰਸ ਭੋਗਿਆ ਸ਼ਬਦ ਰਹੈ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀ ਸਾਵੈ ਆਪ ਪਕਾਵੈ ਆਪ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੈ ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੁਲੀ ਭਰਾਵੈ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਜਿਸਨੋ ਕਿਰਪਾਲ ਹੋਵੈ ਹਰ ਆਪੇ ਤਿਸਨੋ ਹੁਕਮ ਮਨਾਵੈ ਸਲੋਕ ਮਹੱਲਾ ਤੀਜਾ ਕਰਮ ਧਰਮ

ਗੁਰਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ, ਜਿਸਦਾ ਕੀਤਾ ਸਭ ਕੁਛ ਹੋਵੇ, ਜਿਸਨੋਂ ਪ੍ਰਵਾਹ ਨਾਹੀ ਕਿਸੈ ਕੇਰੀ, ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੈ, ਸਭ ਮੋਹਤਾਜੀ ਕੱਢੈ ਤੇਰੀ, ਜੇ ਤੁਧਨੋਂ ਸਾ ਲਾਹੇ ਸੋ ਸਭ ਕੁਛ ਪਾਵੈ, ਜਿਸਨੋਂ ਕਿਰਪਾ ਨਿਰੰਜਨ ਕੇਰੀ, ਸੋਈ ਸਾਹੋ ਸੱਚਾ ਵਣਜਾਰਾ, ਜਿਨ ਵੱਖਰ ਲੱਦਿਆ ਹਰ ਨਾਮ ਧੰਨ ਤੇਰੀ, ਸਭ ਤਿਸੈ ਨੂੰ ਸਾ ਲਾਹਿਓ ਸੰਤੋ, ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ। ਸਲੋਕ ਕਬੀਰਾ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਮਹੱਲਾ ਤੀਜਾ।

ਨਾਨਕ ਐਸੀ ਮਰਨੀ ਜੋ ਮਰੈ ਤਾਂ ਸਤ ਜੀਵਨ ਹੋਏ ਪੌੜੀ। ਜਾਂ ਆਪ ਕਿਰਪਾਲ ਹੋਵੇ ਹਰ ਸਵਾਮੀ ਤਾਂ ਆਪਣਾ ਨਾਂ ਹਰਿ ਆਪ ਜਪਾਵੇ। ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ। ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਸਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ। ਆਗਮਾ ਗੋਚਰ ਅਤ ਵੁੱਡਾ ਅਤੁਲ ਨਾ ਤੁਲਿਆ ਜਾਏ। ਕੀਮਤ ਕਿਨੈ ਨਾ ਪਾਈਆ ਕਿਤੇ ਨਾ ਲਿਆ ਜਾਏ। ਗੁਰ ਕੈ ਸ਼ਬਦ ਭੇਦਿਆ ਇਨ ਵਿਦ ਵਸਿਆ ਮਨ ਆਏ। ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਿਆ ਸਮਾਏ। ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ। ਮਹੱਲਾ ਤੀਜਾ। ਏ ਮਨ ਇਹੋ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ। ਤੋਟਾ ਮੂਲ ਨਾ ਹੋਵਈ ਤੋਟਾ ਮੂਲ ਨਾ ਹੋਵਈ ਹਾਣਤ ਕਦੇ ਨਾ ਹੋਏ। ਨਾਨਕ ਗੁਰਮੁਖ ਪਾਈਐ ਜਾਂ ਕਉ ਨਦਰ ਕਰੇ ਪੌੜੀ। ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ। ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾ ਹਰ ਉਥੈ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਰ ਹਰ। ਬੈਠਾ ਤਾੜੀ ਲਾਏ

ਨਾਮ ਹਰ ਰਜ ਰਜ ਜਨ ਖਾਹੋ ਸਭ ਪਦਾਰਥ ਪਾਈ ਅਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮਾਗਾ ਹੋ ਸਲੋਕ ਮਹੱਲਾ ਤੀਜਾ ਸਭ ਕਿਛ ਹੁਕਮੇ ਆਉਂਦਾ ਸਭ ਕਿਛ ਹੁਕਮੇ ਜਾਏ ਜੇ ਕੋ ਮੂਰਖ ਆਪੋ ਜਾਣਾ ਅੰਧਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸਨੋ ਕਿਰਪਾ ਕਰੇ ਰਜਾਏ ਮਹੱਲਾ ਤੀਜਾ ਸੋ ਜੋਗੀ ਜੁਗ ਸੋ ਪਾਏ ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਕਟ ਪ੍ਰਗਟ ਹੋਏ ਪੌੜੀ।

ਧੀ ਸਹੁਰ ਆਵੈ ਸੋਏ, ਵਡਹੰਸ ਮਹੱਲਾ ਪਹਿਲਾ ਘਰ ਦੂਜਾ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤੇ ਲੋਭੀ ਲੋਭ ਲਬਾਇਆ। ਤੇਰੇ ਦਰਸ਼ਨ ਵਿੱਟੋਂ ਖੰਨੀਆਂ ਵਈਆਂ, ਤੇਰੇ ਨਾਮ ਵਿੱਟੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਦ ਬਿਨ ਕਿਹਾ ਮੇਰਾ ਮਾਣੋ। ਚੂੜਾ ਭੰਨ ਪਲੰਘ ਸਿਓ ਮੁੰਦੇ, ਸੁਣਬਾਹੀ ਸੁਣਬਾਹਾ, ਏਤੇ ਵੇਸ ਕਰੇਂਦੀਏ ਮੁੰਦੇ, ਸਹੁਰਾ ਤੋਂ ਅਵਰਾਹਾ। ਨਾ ਮਨਿਆਰ ਨਾ ਚੂੜੀਆਂ, ਨਾ ਸੇ ਵੰਗੜੀਆ, ਜੋ ਸਹਿ ਕੰਠ ਨ ਲੱਗੀਆਂ, ਜਲਨ ਸੇ ਬਾੜੀਆਂ। ਸਭ ਸਹੀਆਂ ਸਹੁਰਾਵਣ ਗਈਆਂ, ਹਉਂ ਦਾਦੀ ਕਹਿ ਦਰ ਜਾਵਾਂ। ਅਮਾਲੀ ਹਉਂ ਖਰੀ ਸੁਚੱਜੀ, ਤੈ ਸਹਿ ਇਕ ਨਾ ਪਾਵਾਂ। ਮਾਠ ਗੁੰਦਾਈ ਪੱਟੀਆ, ਭਰੀਐ ਮਾਂਗ ਸੰਧੂਰੇ, ਅੱਗੇ ਗਏ ਨਾ ਮੰਨੀਆਂ, ਮਰੋ ਵਿਸੂਰ ਵਿਸੂਰੇ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋ ਪੰਖੇਰੂ, ਇਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਰੋਂ ਵਿਛੋੜੀ। ਸੁਪਨਾ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਰ ਪਿਆਰੇ, ਭੇਜ ਨਾ ਸਕਾਂ ਕੋਏ। ਆਓ ਸੁਭਾਗੀ ਨਿੰਦੜੀਏ, ਮਤ ਸਹੁ ਦੇਖਾਂ ਸੋਏ, ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ, ਵਿਣਸਰ ਸੇਵ ਕਰੀਜੈ, ਕਿਉ ਨਾ ਮਰੀਜੈ, ਜੀ ਆਲਾ ਨਾ ਦੀਜੈ। ਜਾਂ ਸਹੁ ਭਇਆ ਵਿਡਾਣਾ, ਵਡਹੰਸ ਮਹੱਲਾ ਤੀਜਾ, ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਮਨ ਮੈਲੈ ਸਭ ਕੁਛ ਮੈਲਾ, ਤਨ ਤੋਤੈ ਮਨ ਹੱਛਾ ਨਾ ਹੋਏ, ਇਹ ਜਗਤ ਪਰਮ ਭੁਲਾਇਆ, ਵਿਰਲਾ ਬੁਝੈ ਕੋਏ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕੋ ਇਹੋ ਨਿਧਾਨ, ਰਹਾਓ ਸਿੱਧਾ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਮਨ ਕੀ ਮਹਿਲ ਨਾ ਉਤਰੈ, ਹਉਮੈ ਮਹਿਲ ਨਾ ਜਾਏ, ਇਸ ਮਨ ਕਾ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸਰਣਾਏ। ਸਤਿਗੁਰ ਮਿਲਿਆ ਉਲਟੀ ਪਈ, ਕਹਿਣਾ ਕਿਛੂ ਨਾ ਜਾਏ। ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਏ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਏ, ਵਡਹੰਸ ਮਹੱਲਾ ਤੀਜਾ। ਨਦਰੀ ਸਤਿਗੁਰ ਸੇਵੀ ਐ, ਨਦਰੀ ਸੇਵਾ ਹੋਏ, ਨਦਰੀ ਇਹੋ ਮਨ ਵਸ ਆਵੈ, ਨਦਰੀ ਮਨ ਨਿਰਮਲ ਹੋਏ। ਮੇਰੇ ਮਨ ਚੇਤ ਸੱਚਾ ਸੋਏ, ਏਕੋ ਚੇਤੈ ਤਾਂ ਸੁਪਾਵੈ।

ਸਤਿਗੁਰ ਮੋਕੋ ਹਰ ਦੀਆ ਬੁਝਾਏ ਰਹਾਓ। ਦੁਹਾਗਣੀ ਖਰੀਆ ਬਿਲਾਂਦੀਆ ਤਿੰਨਾ ਮਹਿਲ ਨਾ ਪਾਏ, ਦੂਜੇ ਪਾਏ ਕਰੂਪੀ ਦੁੱਖ ਪਾਵੈ ਆਗੈ ਜਾਏ। ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ, ਔਗੁਣਵੰਤੀ ਕਾਮਣੀ ਦੁਖ ਲਾਗੈ ਬਿਲਾਏ। ਸਭਨਾ ਕਾ ਪਤਾਰ ਏਕ ਹੈ ਸਵਾਮੀ, ਕਹਿਣਾ ਕਿਛੂ ਨਾ ਜਾਏ। ਨਾਨਕ ਆਪੇ ਵੇਖ ਕੀਤਿਆਂ ਨਾਮੇ ਲਿਆ ਨੂੰ ਲਾਏ। ਵਡਹੰਸ ਮਹੱਲਾ ਤੀਜਾ, ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰਸਬਦੀ ਸਾਧ ਆਇਆ, ਸੱਚੀ ਬਾਣੀ ਸਹਿ ਸਮਾਣੀ ਹਰ ਜਿਉ ਮਨ ਵਸਾਇਆ। ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੇ ਸਤਿਗੁਰੂ ਹਰ ਨਾਮ ਧਿਆਇਆ ਰਹਾਉ। ਬ੍ਰਹਮ ਹੈ ਵੇਦ ਬਾਣੀ ਪ੍ਰਗਾਸੀ, ਮਾਇਆ ਮੋਹ ਪਸਾਰਾ, ਮਹਾਂਦੇਵ ਗਿਆਨੀ ਵਰਤੈ ਕਰ ਆਪਣੇ, ਤਾਮਸ ਬਹੁਤ ਅਹੰਕਾਰਾ। ਕਿਸਨ ਸਦਾ ਅਵਤਾਰੀ ਰੂਦਾ, ਕਿਤ ਲਗ ਤਰੈ ਸੰਸਾਰਾ, ਗੁਰਮੁਖ ਗਿਆਨ ਰਤੇ ਜੁਗੇ ਅੰਤਰ, ਚੁਕੈ ਮੋਹ ਗੁਬਾਰਾ। ਸਤਿਗੁਰ ਸੇਵਾ ਤੇ ਨਿਸਤਾਰਾ, ਗੁਰਮੁਖ ਤਰੈ ਸੰਸਾਰਾ, ਸਾਚੈ ਨਰ ਤੇ ਬੈਰਾਗੀ ਪਾਏ ਮੁਖ ਦੁਆਰਾ। ਏਕੋ ਸੱਚ ਵਰਤੈ ਸਭ ਅੰਤਰ, ਸਭਨਾ ਕਰੇ ਪ੍ਰਤਪਾਲਾ, ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ, ਸਭਨਾ ਦੀਵਾਨ ਦਿਆਲਾ। ਵਡਹੰਸ ਮਹੱਲਾ ਤੀਜਾ। ਗੁਰਮੁਖ ਸੱਚ ਸੰਜਮ ਤਤ ਗਿਆਨ, ਗੁਰਮੁਖ ਸੱਚੈ ਲੱਗੈ ਧਿਆਨ, ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ। ਗੁਰਮੁਖ ਜਾਤ ਪਤ ਸੱਚ ਸੋਏ, ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੈ ਸੋਏ, ਗੁਰਮੁਖ ਸ਼ਬਦ ਸੱਚ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰੈ ਸਾਧਾਰ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਿ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਤੇ ਆਏ, ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟੋਂ ਸਦਾ ਬਲਿਹਾਰੀ ਰਹਾਓ। ਅੱਖੀ ਸੰਤੋਖੀਆਂ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ, ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ, ਨਾਮ ਪਰਮਲ ਹਿਰਦੈ ਰਿਆ ਸਮਾਏ, ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਵਡਹੰਸ ਮਹੱਲਾ ਤੀਜਾ। ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚੈ ਸ਼ਬਦ ਸੱਚ ਸਮਾਏ, ਇਹ ਮਨ ਨਾਮ ਨਿਧਾਨ ਤੂੰ ਪਾਏ, ਆਪਣੇ ਗੁਰ ਕੀ ਮਨ ਲਹਿਰ ਜਾਏ ਰਹਾਉ। ਗੁਰ ਕੈ ਸ਼ਬਦ ਵਿੱਚੋਂ ਮਹਿਲ ਗਵਾਏ, ਨਿਰਮਲ ਨਾਮ ਵਸੈ ਮਨ ਆਏ, ਭਰਮੇ ਭੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਵਾਰ। ਨਾਨਕ ਸੇਵਟ ਭਾਗੀ ਜਿਨ ਹਰ ਨਾਮ ਤੇ ਆਇਆ, ਗੁਰਪ੍ਰਸਾਦੀ ਮਨ ਵਸਾ।

ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹਮੈ ਜਾਇ ਰਹਾਉ। ਹਮੈ ਸਭ ਸਰੀਰ ਹੈ, ਹਮੈ ਉਪਤ ਹੋਏ, ਹਮੈ ਵੱਡਾ ਗੁਬਾਰ ਹੈ, ਹਮੈ ਵਿੱਚ ਬੁੱਝ ਨਾ ਸਕੈ ਕੋਏ, ਹਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ, ਹਮੈ ਵਿੱਚ ਜੀਉ ਬੰਦ ਹੈ, ਨਾਮ ਵਸੈ ਮਨ ਆਏ। ਨਾਨਕ ਸਤਿਗੁਰ ਮਿਲਿਆ ਹਮੈ ਗਈ ਤਾਂ ਸੱਚ ਵਸਿਆ ਮਨ ਆਏ। ਸੱਚ ਕਮਾਵੈ ਸੱਚ ਰਹੈ, ਸੱਚੇ ਸੇਵ ਸਮਾਏ। ਵਡਹੰਸ ਮਹੱਲਾ ਚੌਥਾ, ਕਰ ਪਹਿਲਾ ਇੱਕ ਓੰਕਾਰ। ਸਤਿਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ਠਾਕਰ, ਗੁਰਮੁਖ ਹਰ ਰਾਵੇ ਸੁਖ ਸਾਗਰ। ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਗੁਰਪੂਰਾ ਮਿਲਾਵੈ ਮੇਰਾ ਪ੍ਰੀਤਮ, ਹਾਂ ਵਾਰ ਵਾਰ ਆਪਣੇ ਗੁਰੂ ਕਉ ਜਾਸਾ ਰਹਾਉ। ਮੈਂ ਅਵਗਣ ਭਰਪੂਰ ਸਰੀਰੇ, ਹਾਂ ਕਿਉਂ ਕਰ ਮਿਲਾ ਆਪਣੇ ਪ੍ਰੀਤਮ ਪੂਰੇ, ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ, ਹਾਂ ਕਿਉਂ ਮਿਲਾ ਮੇਰੀ ਮਾਇਆ, ਹਾਂ ਕਰ ਕਰ ਥਾਕਾਂ ਉਪਾਪ ਬਹੁ ਤੇਰੇ, ਨਾਨਕ ਗਰੀਬ ਰੱਖੋ ਹਰ ਮੇਰੇ। ਵਡਹੰਸ ਮਹੱਲਾ ਚੌਥਾ, ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ, ਹਾਂ ਹਰ ਪ੍ਰਭ ਛੋੜ ਦੂਜੈ ਲੋਭਾਣੀ, ਹਾਂ ਕਿਉਂ ਕਰ ਪਿਰ ਕਉ ਮਿਲੋ ਇਆਣੀ, ਜੋ ਪਿਰ ਭਾਵੈ ਸਾ ਸੁਹਾਗਣ, ਸਾਈ ਪਿਰ ਕਉ ਮਿਲੈ ਸਿਆਣੀ ਰਹਾਉ। ਮੈਂ ਵਿੱਚ ਦੋਸ ਹਾਂ ਕਿਉਂ ਕਰ ਪਿਰ ਪਾਵਾਂ, ਤੇਰੇ ਅਨੇਕ ਪਿਆਰੇ ਹਾਂ ਪਿਰ ਚਿਤ ਨਾ ਆਵਾਂ, ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ, ਸੇ ਮੈਂ ਗੁਣ ਨਾਹੀ ਹਾਂ ਕਿਆ ਕਰੀ ਦੁਹਾਗਣ, ਨਿਤ ਸੁਹਾਗਣ।

ਵੱਡਾ ਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਧੀਰਜ ਪਾਵਾਂ ਹਾਂ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ ਪੂਲਾ ਮਨ ਸਮਝੈ ਗੁਰਸ਼ਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਾਉ ਸਭ ਵੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਾਉ ਕਿਉਂ ਕਰ ਧੀਰਜ ਪਾਵਾਂ ਜਿਸ ਕਾਰਨ ਹਾਉ ਸਿੰਗਾਰ ਸਿੰਗਾਰੀ ਸੋ ਪਿਰ ਰੱਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਣ ਜਿਨ ਪਿਰ ਰਾਵੇ ਵਾਲਾ ਸੱਚ ਸਵਰਾ ਹਾਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਏ ਵਾਲਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸਾਚਾ ਮੈਂ ਛੋਡਿਆੜਾ ਮੇਰਾ ਤੇਰਾ ਸਭ ਮੰਤਨ ਜੀਉ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀ ਹੈ ਆਪਣਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀ ਹੈ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ ਤਿਸ ਮੰਤਨ ਆਪਣਾ ਦੇਵਾਂ ਨਿਤ ਪੱਖਾ ਫੇਰੀ ਸੇਵਕ ਮਾਵਾਂ ਤਿਸ ਆਗੈ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਧਨ ਧਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਤੇ ਆਵਾਂ ਗੁਰ ਸਤਿਗੁਰ ਪਾਛੋ ਹਰ ਗੋਸ਼ਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਓ ਮੇਰਾ ਹਰ ਵੇਖਣ ਕਉ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਜਿਸਨੋ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਉਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜੇ ਸਤਿਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਡਹੰਸ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤਿ ਉੱਚਾ ਤਾਂ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ ਕੋਟ ਕੋਟ ਲਖ ਧਾਵੈ ਇੱਕ ਤਿਲ ਤਾਂ ਕਾ ਮਹਿਲ ਨਾਮ ਪਾਵੈ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਮੇਲਾ ਰਹਾਉ ਲਾਖ ਭਗਤ ਜਾਂ ਕੋ ਆਰਾਧੈ ਲਾਖ ਚਪੀਸਰ ਤਪਹੀ ਸਾਧੈ ਲਾਖ ਜੋਗੀਸਰ ਕਰਤੇ ਜੋਗਾ ਲਾਖ ਭੋਗੀਸਰ ਭੋਗੈ ਭੋਗਾ ਘਟ ਘਟ ਵਸੈ ਜਾਣੈ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਯਤਨ ਜੇ ਹੋਏ ਮਿਹਰਬਾਨਾ ਤਾਂ ਕਉ ਦੇਈ ਜੀਓ ਕੁਰਬਾਨਾ ਫਿਰਤ ਫਿਰਤ ਸੰਤਨ ਪਹਿਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਪੜਹੰਸ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਰ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਵੈ ਮੇਰਾ ਪ੍ਰਭ ਅਬਨਾਸੀ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਵਡਹੰਸ ਮਹੱਲਾ ਪੰਜਵਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੈ ਜਨਾਵੋ ਤਿਨੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਏਤੇ ਉਤ ਦੇਖੋ ਓੜ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾਂ ਅੰਤਰ

ਪੂਰੇ ਜੇ ਸੌ ਖੇਲ ਖਿਲਾਈਏ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੌ ਭੋਜਨ ਮੈਂ ਨੀਰੇ ਮੇਰਾ ਮੰਤਰ ਪ੍ਰੇਮ ਪ੍ਰਮਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲੋ ਮਿੱਤਰ ਸੁਖਦਾਤਾ ਉਹ ਜੀ ਕੀ ਮੇਰੀ ਸਭੇ ਦਿਨ ਜਾਣੈ ਨਿਤ ਸੁਣਾਵੈ ਹਰ ਕੀਆਂ ਬਾਤਾਂ ਹਾਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ ਜਿਉ ਚਾਤਰਕ ਜਲ ਕਉ ਬਿਲਾਤਾ ਹਾਂ ਕਿਆ ਗੁਣ ਤੇਰੇ ਸਰ ਸੰਭਾਲੀ ਮੈਂ ਨਿਰਗੁਣ ਕਉ ਰੱਖ ਲੇਤਾ ਹਾਂ ਭਈ ਉਡੀਣੀ ਕੰਤ ਕਉ ਅਮਾਲੀ ਸੋ ਪਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੈ ਨਾ ਲੇਖਾ ਇਹੋ ਕਾਪੜ ਤਾਨਾ ਸੁਖਾ ਵਈ ਕਰ ਨਾ ਸਕਉ ਹਉ ਵੇਸਾ ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ਮੈਂ ਸਭ ਸਿੰਗਾਰ ਬਣਾਇਆ ਅਮਾਲੀ ਬਿਨ ਪਿਰ ਕਾਮ ਨਾ ਆਏ ਜਾਂ ਸਹਿ ਬਾਤ ਨਾ ਪੁੱਛੀਆ ਅਮਾਲੀ ਤਾਂ ਬਿਰਥਾ ਜੋਬਨ ਸਭ ਜਾਏ ਧਨ ਧਨ ਤੇ ਸੁਹਾਗਣੀ ਅਮਾਲੀ ਜਿਨ ਸਹੁ ਰਿਆ ਸਮਾਏ ਹਉ ਵਾਰਿਆ ਤਿਨ ਸੁਹਾਗਣੀ ਅਮਾਲੀ ਤਿਨਕੇ ਤੋਮਾ ਸਦ ਪਾਏ ਜਿਚਰ ਦੂਜਾ ਪਰਮ ਸਾ ਅਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਪਿਰ ਸਰਬ ਰਿਆ ਭਰਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕਹਿ ਲੱਗ ਪੈਰੇ ਵਡਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਤੁਹਨ ਸੱਚ ਸ਼ਬਦ ਵਿਚਾਰਾ ਅੰਦਨ ਸੱਚ ਸਲਾਹਣਾ ਧੰਨ ਧੰਨ ਵਡਭਾਗ ਹਮਾਰਾ ਮਨ ਮੇਰੇ ਸੱਚੇ ਨਾ ਮਿਟੋ ਬਲ ਜਾਓ ਦਸਨ ਦਾਸਾ ਹੋਏ ਰਹੇ ਤਾਂ ਪਾਵੈ ਸੱਚਾ ਨਾਮ ਰਹਾਓ ਜਿਹਵਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੋਰ ਸਲਾਹਣਾ ਜਾਸੈ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸੱਚਾ ਵਾਪਾਰਾ ਅੰਦਨ ਲਾਹਾ ਸੱਚ ਨਾਮ ਧਨ ਭਗਤ ਭਰੇ ਪੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਉ ਜਿਸਨੋ ਬਖਸੇ ਤਿਸ ਮਿਲੈ ਮੈਲੀ ਪਾਏ ਥਾਓ ਆਵੈ ਸੱਚੇ ਜਾਵੈ ਸੱਚੇ ਫਿਰ ਜੋਨੀ ਮੂਲ ਨਾ ਪਾਹੇ ਗੁਰਮੁਖ ਦਰ ਸੱਚੈ ਸਚਿਆਰ ਹੈ ਸੱਚੇ ਮਾਏ ਸਮਾਏ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚੈ ਥਾਨ ਸੱਚ ਸਲਾਹਣਾ ਸਤਿਗੁਰ ਬਲਿਹਾਰੈ ਜਾਓ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੈ ਮੇਲੇ ਤਾਂ ਮਿਲੇ ਆਪੇ ਲਏ ਮਿਲਾਏ ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਏ ਵਡਹੰਸ ਮਹੱਲਾ ਤੀਜਾ ਮਨੁਆ ਦੇ ਦਿਸਤਾਮ ਦਾ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪ ਰਹੀ ਅਦਕਾਈ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸਹਿਜੇ ਗੁਣ ਰਵੀਜੈ ਰਾਮ ਨਾਮ ਇਸ ਯੁਗ ਮੈਂ ਦੁਲਭ ਹੈ ਗੁਰਮਤ ਹਰ ਰਸ ਪੀਜੈ ਰਹਾਓ ਸ਼ਬਦ ਚੀਨ ਮਨ ਨਿਰਮਲ ਹੋਵੈ ਤਾਂ ਹਰ ਕੇ ਗੁਣ ਗਾਵੈ ਗੁਰਮਤੀ ਆਪੈ ਆਪ ਪਛਾਣੈ ਤਾਂ ਨਿਕਰ ਵਾਸਾ ਪਾਵੈ ਇਹ ਮਨ ਮੇਰੇ ਸਦਾ ਰੰਗਰਾਤੇ ਸਦਾ ਹਰ ਕੇ ਗੁਣ ਗਾਓ ਹਰ ਨਿਰਮਲ ਸਦਾ ਸੁਖਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਚ ਸਹੀ ਉਤਮ ਭਏ ਹਰ ਕੀ ਸਰਣਾਈ ਪਾਥਰ ਡੁਬਦਾ ਕਾਢ ਲਿਆ ਸਾਚੀ ਵਡਿਆਈ ਬਿਕਸੇ ਅੰਮ੍ਰਿਤ ਭਏ ਗੁਰਮਤ ਬੁੱਧ ਪਾਈ ਅਕਉ ਪਰਮਲ ਭਏ ਅੰਤਰਵਾਸਨਾ ਵਸਾਈ ਮਾਨਸ ਜਨਮ ਦੁਲੰਬ ਹੈ ਜਗ ਮੈਂ ਖੱਟਿਆ ਆਏ ਪੂਰੇ ਭਾਗ ਸਤਿਗੁਰ ਮਿਲੇ ਹਰ ਨਾਮ ਤੇ ਆਏ ਮਨਮੁਖ ਪੂਲੇ ਬਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਨਾਨਕ ਜਿਨ ਕਹਿ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ

ਸੱਚ ਕਮਾਈ ਹੈ, ਜਬ ਸੱਚ ਅੰਦਰ ਹੋਏ ਸੱਚਾ ਤਾਮ ਸੱਚਾ ਪਾਈ ਹੈ, ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈ ਹੈ, ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈ ਹੈ, ਕਾਇਆ ਕੂੜ ਵਿਗਾੜ ਕਾਹੇ ਨਾਈ ਹੈ, ਤਾਂ ਮੈਂ ਕਹਿਆ ਕਹਿਣ ਜਤ ਜੈ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਪਾਇਆ।

ਜੋ ਤੁਰ ਲਿਖਿਆ ਸੋ ਇਕ ਮਾਵੈ ਕੋਈ ਨਾ ਮਿਟਣ ਹਾਰਾ, ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਹੇ ਗਾਵਾਰਾ, ਮਾਇਆ ਮੋਹੇ ਮਨ ਰੰਗਿਆ, ਮੋਹੇ ਸੋਧਨਾ ਕਾਈ ਰਾਮ, ਗੁਰਮੁਖ ਇਹੋ ਮਨ ਰੰਗੀਐ ਦੂਜਾ ਰੰਗ ਜਾਈ ਰਾਮ, ਦੂਜਾ ਰੰਗ ਜਾਈ ਸਾਜ ਸਮਾਈ ਸਚ ਭਰੇ ਭੰਡਾਰਾ, ਗੁਰਮੁਖ ਹੋਵੇ ਸੋਈ ਬੂਜੈ ਸਚ ਸਵਾਰਨ ਹਾਰਾ, ਆਪੇ ਮੇਲੇ ਸੋ ਹਰ ਮਿਲੈ ਹੋਰ ਕਰਣਾ ਕਿਛੂ ਨਾ ਜਾਏ, ਨਾਨਕ ਵਿਣ ਨਾਮੈ ਪਰਮ ਭੁਲਾਇਆ ਇਕ ਨਾਮ ਰਤੇ ਰੰਗ ਲਾਏ। ਵਡਹੰਸ ਮਹੱਲਾ ਤੀਜਾ, ਇਹ ਮਨ ਮੇਰਿਆ ਆਵਾ ਗੁਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ, ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ, ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ, ਗੁਰਮੁਖ ਮਿਲੈ ਵਡਿਆਈ ਸਾਚਾ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁਰ ਨਾ ਪਵ ਜਲ ਫੇਰਾ, ਮਾਇਆ ਮੋਹ ਸਭ ਬਰਲ ਹੈ ਦੂਜੇ ਪਾਏ ਖੁਆਈ ਰਾਮ, ਮਾਤਾ ਪਿਤਾ ਸਭ ਹਿਤ ਹੈ ਹੇਤੇ ਪਲਚਾਈ ਰਾਮ, ਹੇਤੇ ਪਲਚਾਈ ਪ੍ਰਭ ਕਮਾਈ ਮੇਟ ਨਾ ਸਕੈ ਕੋਈ, ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤੇ ਜਿਵੜੇ ਅਵਰ ਨਾ ਕੋਈ, ਮਨ ਮੁਖ ਅੰਦਾ ਤਪ ਤਪ ਖਪੈ ਬਿਨ ਸਬਦੈ ਸਾਂਤ ਨਾ ਆਈ, ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹੇ ਖੁਆਈ, ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ, ਅਰਦਾਸ ਕਰੀ ਗੁਰਪੂਰੈ ਅੱਗੇ ਰਖ ਲੇਵੋ ਦੇਹੋ ਵਡਾਈ ਰਾਮ, ਰਖ ਲੇਵੋ ਸਰਨਾਈ ਹਰ ਨਾਮ ਵਡਾਈ, ਤੋ ਜਿਵੜੇ ਅਵਰਨਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਜੁ ਏਕੋ ਜਾਤਾ, ਜਤ ਸਤ ਸੰਜਮ ਕਰਮ ਕਮਾਵੈ ਬਿਨ ਗੁਰਗਤ ਨਹੀਂ ਪਾਈ, ਨਾਨਕ ਤਿਸਨੋ ਸ਼ਬਦ ਬੁਝਾਏ ਜੋ ਜਾਏ ਪਵੈ ਹਰ ਸਰਣਾਈ, ਜੋ ਹਰ ਮਤ ਦੇ ਸਾਈ ਉਪਜੈ ਹੋਰ ਮਤ ਨਾ ਕਾਈ ਰਾਮ, ਅੰਤਰ ਬਾਹਰ ਏਕ ਤੂੰ ਆਪੇ ਦੇ ਬੁਝਾਈ ਰਾਮ, ਆਪੇ ਦੇ ਬੁਝਾਈ ਅਵਰਨਾ ਭਾਈ, ਗੁਰਮੁਖ ਹਰ ਰਚ ਆਖਿਆ ਦਰਸਾ ਚੈ ਸਦਾ ਹੈ ਸਾਚਾ, ਸੱਚੈ ਸ਼ਬਦ ਸੁਪਾਖਿਆ ਘਰ ਮੈਂ ਨਿਜ ਕਰ ਪਾਇਆ ਸਤਿਗੁਰ ਦੇ ਵਡਾਈ, ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਏ ਨ ਮਤ ਪ੍ਰਵਾਨ ਸਚ ਸਾਈ। ਵਡਹੰਸ ਮਹੱਲਾ ਚੌਥਾ, ਸ਼ੰਤ ਏਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਰਾਮ, ਹਰ ਹਰ ਹਰ ਹਰ ਨਾਮ ਮੇਰਾ ਮਨ ਵਸਾਈ ਰਾਮ, ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ, ਵਡਭਾਗੀ ਗੁਰਦਰਸ਼ਨ ਪਾਇਆ ਤਨ ਤਨ ਸਤਿਗੁਰੂ ਹਮਾਰਾ, ਉਠਤ ਬੈਠਤ ਸਤਿਗੁਰ ਸੇਵੋ ਜਿਤ ਸੇਵਿਆ ਸਾਂਤ ਪਾਈ, ਮੇਰਾ ਮਨ ਸਤਿਗੁਰ ਪ੍ਰੀਤ ਲਗਾਈ, ਹਉ ਜੀਵਾਂ ਸਤਿਗੁਰ ਦੇਖ ਸਰਸੇ ਰਾਮ, ਹਰ ਨਾਮੋ ਹਰ ਨਾਮ ਦ੍ਰਿੜਾਏ ਜਪ ਹਰ ਹਰ ਨਾਮ ਵਿਗਸੇ ਰਾਮ, ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵੰਗ ਨਿਧ ਪਾਈ, ਹਉ ਮੈਂ ਰੋਗ ਗਿਆ ਦੁਖ ਲਾਥਾ ਹਰ ਸਹਿ ਸਮਾਧ ਲਗਾਈ, ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇਵ ਮਨ ਪਰਸੇ, ਹਉ ਜੀਵਾਂ ਸਤਿਗੁਰ ਦੇਖ ਸਰਸੇ, ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ ਰਾਮ, ਹਉ ਮੰਤਨ ਦੇਵਾ ਤਿਸ ਕਾਢ ਸਰੀਰਾ ਰਾਮ, ਹਉ ਮੰਤਨ ਕਾਢ ਤਿਸ ਦੇਈ ਜੋ ਸਤਿਗੁਰ ਬਚਨ ਸੁਣਾਏ, ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ, ਹਰ ਹਰ ਕਿਰਪਾ ਕਰੋ ਸੁਖਦਾ ਤੇ ਦੇਹੋ ਸਤਿਗੁਰ ਚਰਨ ਹਮ ਧੂਰਾ, ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ, ਗੁਰਜੇਵੜ

ਭਾਗਾ ਸੇਵਕ ਪਾਏ ਮਿਲੇ ਵਡਭਾਗੀ ਜਿਨ ਹਰ ਜਿਨ ਗੁਰ ਚਰਨੀ ਮਨ ਲਾਗਾ ਕਹੋ ਨਾਨਕ ਹਰਿ ਆ ਮਿਲਾਏ ਮਿਲ ਸਤਿਗੁਰ ਪੁਰਖ ਸੁਖ ਹੋਈ ਗੁਰ ਜਿਵੜ ਦਾਤਾ ਮੈਂ ਅਵਰ ਨਾ ਕੋਈ ਵਡਹੰਸ ਮਹੱਲਾ ਚੌਥਾ ਹਾਉ ਗੁਰਬਿਨ ਹਾਉ ਗੁਰਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਦਾਤਾ ਗੁਰਮੇਲ ਸਮਾਣੀ ਰਾਮ ਸਤਿਗੁਰ ਮੇਲ ਹਰਨਾਮ ਸਮਾਣੀ ਜਪ ਹਰ ਹਰਨਾਮ ਤੇ ਆਇਆ ਜਿਸ ਕਾਰਨ ਹਾਂ ਟੂੰਡ ਟੂੰਡੇਂਦੀ ਸੋ ਸੱਜਣ ਹਰ ਕਰ ਪਾਇਆ ਏਕ ਦ੍ਰਿਟ ਹਰੇਕੋ ਜਾਤਾ ਹਰਿ ਆਤਮ ਰਾਮ ਪਛਾਣੀ ਹਾਉ ਗੁਰਬਿਨ ਖਰੀ ਨਿਮਾਣੀ ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਰਾਮ ਤਿਨ ਚਰਨ ਸਿਰੇ ਵੈ ਹਮ ਲਾਗੈ ਤਿਨ ਕਹਿ ਪਾਏ ਰਾਮ ਹਰ ਹਰ ਚਰਨ ਸਿਰੇ ਵੈ ਤਿਨ ਕੇ ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ ਤੂੰ ਵਡਦਾਤਾ ਅੰਤਰਜਾਮੀ ਮੇਰੀ ਸਰਦਾ ਪੂ ਹਰ ਰਾਇਆ ਗੁਰਸਿੱਖ ਮੇਲ ਮੇਰੀ

ਹਉ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ, ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮਾ ਦਾਰੂ ਰਾਮ। ਹਰ ਹਰ ਨਾਮ ਮੇਰਾ ਪ੍ਰਾਣ ਸਖਾਈ, ਤਿਸ ਬਿਨ ਘੜੀ ਨਿਮਖ ਨਹੀਂ ਜੀਵਾ। ਹਰ ਹਰ ਕਿਰਪਾ ਕਰੇ ਸੁਖਦਾਤਾ, ਗੁਰਮੁਖ ਅੰਮ੍ਰਿਤ ਪੀਵਾ। ਹਰ ਆਪੇ ਸਰਦਾ ਲਾਏ ਮਿਲਾਏ, ਹਰ ਆਪੇ ਆਪ ਸਵਾਰੇ, ਹਉ ਵਾਰੀ ਗੁਰਸਿੱਖ ਮੀਤ ਪਿਆਰੇ। ਹਰ ਆਪੇ ਪੁਰਖ ਨਿਰੰਜਨ ਸੋਈ ਰਾਮ, ਹਰ ਆਪੇ ਮੇਲੇ ਕਰੈ ਸੋ ਹੋਈ ਰਾਮ। ਜੋ ਹਰ ਪ੍ਰਭ ਭਾਵੈ ਸੋਈ ਹੋਵੈ, ਅਵਰ ਨ ਕਰ ਨਾ ਜਾਈ, ਬਹੁਤ ਸਿਆਣਪ ਲਿਆ ਨਾ ਜਾਈ, ਕਰ ਥਾਕੇ ਸਭ ਚਿਤਰਾਈ। ਗੁਰਪ੍ਰਸਾਦ ਜਨ ਨਾਨਕ ਦੇਖਿਆ, ਮੈਂ ਹਰ ਬਿਨੇ ਅਵਰ ਨਾ ਕੋਈ, ਹਰ ਆਪੇ ਪੁਰਖ ਨਿਰੰਜਨ ਸੋਈ। ਵਡਹੰਸ ਮਹੱਲਾ ਚੌਥਾ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨਾ ਦੇਰ ਬਿਨਾਸੇ। ਸਤਿਗੁਰ ਸੇਵ ਪਰਮ ਪਦ ਪਾਇਆ, ਹਰ ਜਪਿਆ ਸਾਸ ਗਿਰਾਸੇ। ਜਿਨ ਕਉ ਹਰ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ। ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ। ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ। ਹਰ ਨਾਮ ਦੇਵੈ ਮੇਰਾ ਅੰਤ ਸਿਖਾਈ ਰਾਮ। ਹਰ ਹਰ ਨਾਮ ਮੇਰਾ ਅੰਤ ਸਿਖਾਈ, ਗੁਰ ਸਤਿਗੁਰ ਨਾਮ ਦਿਰੜਾਇਆ। ਜਿੱਥੇ ਪੁੱਤਰ ਕਲਤਰ ਕੋਈ ਬੇਲੀ ਨਾਹੀਂ, ਤਿੱਥੇ ਹਰ ਹਰ ਨਾਮ ਛਡਾਇਆ। ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰ

ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ ਤੈਨੇ ਫਲ ਤੈਨੇ ਫਲ ਜਨਮ ਸਭ ਬਿਰਥਾ ਗਵਾਇਆ ਰਾਮ ਨੇ ਫਲ ਜਨਮ ਤੈਨ ਬਿਰਥਾ ਗਵਾਇਆ ਤੇ ਸਖਤ ਮੋਏ ਮਰ ਚੂਰੇ ਕਰ ਹੁੰਦੈ ਰਤਨ ਪਦਾਰਥ ਭੂਖੇ ਭਾਗਹੀਣ ਹਰ ਦੂਰੇ ਹਰ ਹਰ ਤਿਨਕਾ ਦਰਸ਼ਨਾ ਕਰੀ ਆਓ ਜਿਨੀ ਹਰ ਹਰ ਨਾਮ ਨਾ ਧਿਆਇਆ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤਰਕ ਦੀਨ ਹਰ ਪਾਸ ਬੇਨੰਤੀ ਰਾਮ ਗੁਰਮੇਲ ਗੁਰਮੇਲ ਮੇਰਾ ਪਿਆਰਾ ਹਮ ਸਤਿਗੁਰ ਕਰੈ ਭਗਤੀ ਰਾਮ ਹਰ ਹਰ ਸਤਿਗੁਰ ਕਰੈ ਭਗਤੀ ਜਾਂ ਹਰ ਪ੍ਰਭ ਕਿਰਪਾ ਤਾਰੇ ਮੈਂ ਗੁਰ

ਵਡਹੰਸ ਮਹੱਲਾ ਚੌਥਾ ਕੋੜੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਮਾਨਸ ਜਨਮ ਵਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੈ ਹਰ ਹਰ ਹਰ ਨਵਰੰਗੜੀਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡਭਾਗੀ ਪਾਈ ਨਾਮ ਸਿਖਾਈ ਜਨ ਨਾਨਕ ਰਾਮ।

ਪੀ ਕਾਣ ਜਮਾਣੀ, ਅਸਰ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ, ਸੋ ਕਰ ਲਦਾ ਸਹਿਸ ਮੱਦਾ ਹਰ ਕਾ ਨਾਮ ਆਧਾਰਾ, ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰਪੂਰੇ ਕਹੋ ਨਮਸਕਾਰਾ। ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ, ਗੁਰਮੰਤਰ ਸ਼ਬਦ ਸਹਿਦੀਤਾ ਰਾਮ, ਸੱਚ ਸ਼ਬਦ ਧਿਆ

ਸੋ ਪ੍ਰਭ ਪਾਇਆ ਕਤੈ ਨਾ ਜਾਇਆ, ਸਦਾ ਸਦਾ ਸੰਗ ਬੈਸਾ। ਪ੍ਰਭ ਜੀ ਪਾਣਾ ਸੱਚਾ ਮਾਣਾ, ਪ੍ਰਭ ਹਰ ਤਨ ਸਹਿਜੇ ਦਿੱਤਾ, ਕਹੋ ਨਾਨਕ ਤਿਸ ਜਨ ਬਲਿਹਾਰੀ, ਤੇਰਾ ਦਾਨ ਸਭਨੀ ਹੈ ਲੀਤਾ। ਤਾਉ ਪਹਾਣਾ ਤਾਂ ਤ੍ਰਿਪਤਿਆ ਗਾਏ ਰਾਮ, ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ। ਮਨ ਥੀਆ ਠੰਡਾ ਚੁੱਕੀ ਡੰਜਾ, ਪਾਇਆ ਬਹੁਤ ਖਜ਼ਾਨਾ, ਸਿੱਖ ਸੇਵਕ ਸਭ ਪਹੁੰਚਣ ਲੱਗੇ। ਹਾਉ ਸਤਿਗੁਰ ਕੈ ਕੁਰਬਾਨਾ, ਨਿਰਭਉ ਭਏ ਖਸਮ ਰੰਗ ਰਾਤੇ, ਜਮਕੀ ਤਰਾਸ ਬੁਝਾਏ। ਨਾਨਕ ਦਾਸ ਸਦਾ ਸੰਗ ਸੇਵਕ, ਤੇਰੀ ਭਗਤ ਘਰੋਂ ਲਿਵਲਾਏ।

ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤ ਸੰਸਾਰੋ ਜਿਉਂ ਬਾਜੀਗਰ ਭਰਮੈ ਪੂਲੈ ਝੂਠ ਮੁੱਠੀ ਅੰਕਾਰੋ ਆਪੇ ਮਾਰਗ ਭਾਵਨ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਕਰ ਸਚੜੈ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉ ਸੁਣੈ ਕਰ ਕਾਓ ਜੰਮਣ ਮਰਨ ਵੱਡਾ ਵੇਛੋੜਾ ਬਿਨਸੈ ਜਗ ਸਵਾਏ ਲਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ ਬਾਬਾ ਆਵੋ ਭਾਈ ਹੋ ਗੱਲ ਮਿਲੈ ਮਿਲ ਮਿਲ ਦੇਹ ਅਸੀਸਾਂ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਹ ਅਸੀਸਾਂ ਹੈ ਆਸੀਸਾਂ ਦੇ ਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਵੋ ਥੇ ਵੋ ਥਾਵੋ ਗੁਰਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੇ ਵੇਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੈ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗਲਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਪੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀ ਵਾਲਾ ਬੰਦ ਪਠਾਇਆ ਹੈ ਲਿਖਿਆੜਾ ਲੇਖਣਾ ਮੇਟੀਐ ਦਰ ਹਾਕਾਰ ਆਇਆ ਹੈ ਹਾਕਾਰਾ ਆਇਆ ਜਾਤ ਸਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੇ ਰੋਵੈ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚੜਾ ਹਰ ਸਾਲ ਆਹੀ ਹੈ ਕਾਰਜ ਸਭ ਕਿਛ ਕਰਨ ਯੋਗ ਸਾ ਧਨ ਰੰਡ ਨਾ ਕਭੂ ਬੈਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅੰਦਨ ਰਸ ਭੋਗ ਸਾ ਤਨ ਮਹਿਲ ਸਮਾਣੀ ਜਿਨ ਪ੍ਰਿਉ ਜਾਤਾ ਕਰਮ ਵਿਦਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆਂ ਗੁਣਸਾਰੈ ਆਪਣੇ ਕੰਤ ਸੰਭਾਲੈ ਨਾ ਕਦੇ ਲੱਗੈ ਵਿਜੋਗੋ ਸੱਚੜਾ ਪਿਰਸਾ ਲਾਹੀਐ ਸਭ ਕਿਛ ਕਰਨੈ ਜੋਗੋ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ ਸਾ ਧਨ ਪ੍ਰੇਕੈ ਰੰਗਰਤੀ ਵਿੱਚੋਂ ਵਾਪ ਗਵਾਏ ਵਿੱਚੋਂ ਵਾਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖੀ ਇੱਕੋ ਜਾਤਾ ਕਾਮਣੇਸ਼ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋਬਨ ਮਾਤੀ ਪਿਰਕੈ ਅੰਕ ਸਮਾਏ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ ਜਿਨੀ ਆਪਣਾ ਕੰਤ ਪਛਾਣਿਆ ਹਾਂ ਤਿਨ ਪੁੱਛੋ ਸੰਤਾਂ ਜਾਏ ਆਪ ਛੋੜ ਸੇਵਾ ਕਰੀ ਪਿਰ ਸੱਚੜਾ ਮਿਲੈ ਸਹਿ ਸੁਭਾਏ ਪਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ ਕਦੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਿ ਸਮਾਧੀ ਪਿਰ ਰਹਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹਾਂ ਤਨ ਪੁੱਛਾਂ ਸੰਤਾਂ ਜਾਏ ਫਿਰੋ ਵਿਛੁਨੀਆਂ ਭੀ ਮਿਲ ਹੈ ਜੇ ਸਤਿਗੁਰ ਲਾਗੈ ਸਾਚੇ ਪਾਏ ਸਤਿਗੁਰ ਸਦਾ ਦਇਆਲ ਹੈ ਅਵਗੁਣ ਸ਼ਬਦ ਜਲਾਏ ਔਗੁਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚੇ ਸ਼ਬਦ ਸਦਾ ਸੁਖ ਪਾਇਆ ਹੋ ਮੈਂ ਗਈ ਭਰਾਤੀ ਪਿਰ ਨਿਰਮਾਇਲ ਸਦਾ ਸੁਖਦਾਤਾ ਨਾਨਕ ਸ਼ਬਦ ਮਿਲਾਏ ਪਿਰੋ ਵਿਛੁਨੀਆਂ ਭੀ ਮਿਲ ਹੈ ਜੇ ਸਤਿਗੁਰ ਲਾਗੈ ਸਾਚੇ ਪਾਏ ਵਡਹੰਸ ਮਹੱਲਾ

ਗਿਆਨ ਮੇ ਹੋਣੀ ਮੁਠੀ ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਔਗਣਿਆਰੀ ਝੂਠੀ ਪਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪੋ ਪਾਇਓ ਨ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੂਲੀ ਫਿਰੈ ਤਨ ਇਆਣੀਆਂ ਰੰਡ ਬੈਠੀ ਦੂਜੈ ਪਾਏ ਰੰਡ ਬੈਠੀ ਦੂਜੈ ਪਾਏ ਮਾਇਆ ਮੋਹੇ ਦੁਖ ਪਾਏ ਆਪ ਘਟੈ ਤਨ ਸ਼ੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਪਾਏ ਦੂਜੈ ਜਮਕਾਲ ਨਾ ਸੂਜੈ ਮਾਇਆ ਜਗ ਲੂਜੈ ਲਭ ਲੋਭ ਚਿਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਇਹੋ ਮਰੈ ਨਾ ਜਾਏ ਇਕ ਰੋਵੈ ਪਿਰੈ ਵਿਛੁਨੀਆਂ ਅੰਧੀ ਨਾ ਜਾਣੈ ਪਿਰ ਨਾਲੇ ਗੁਰਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ ਇਹੋ ਤਨ ਰੁਲੈ ਰੁਲਾਇਆ ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾਤਨ ਮਿਲੈ ਮਿਲਾਈ ਪਿਰ ਅੰਤਰ ਸਦਾ ਸੰਭਾਲੇ ਇਕ ਰੋਵੈ ਪਿਰੈ ਵਿਛੁਨੀਆਂ ਅੰਧੀ ਨਾ ਜਾਣੈ ਪਿਰ ਹੈ ਨਾਲੇ ਵਡਹੰਸ ਮਹੱਲਾ ਤੀਜਾ ਰੋਵੈ ਪਿਰੈ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਜਿਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵੈ ਨਾਮ ਸੰਭਾਲੇ ਸਦਾ ਨਾਮ ਸੰਭਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਬਦੇ ਕਾਲ ਮਾਰ ਸਾਚੀ ਵਰਤਾਰ ਫਿਰ ਆਵਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਜ਼ਰ ਨਿਹਾਲੇ ਰੋਵੈ ਪਿਰੋ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸ਼ਬਦ ਉੱਚਾ ਹੈ ਕਿ ਮਿਲਾਂ ਪ੍ਰੀਤਮ ਪਿਆਰੇ ਸਤਿਗੁਰ ਮਿਲੀ ਤਾਂ ਸਹਿਜ ਮਿਲੀ ਪਿਰ ਰਾਖਿਆ ਉਰਧਾਰੇ ਸਦਾ ਉਰਧਾਰੇ ਨੇਹੋ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦੈ ਪਗ ਖਿਸੈ ਪਿਰ ਰੰਗ ਨਹੀਂ ਪਿਰ ਰੰਗ ਰਾਤਾ ਸੋ ਸੱਚਾ ਚੋਲਾ ਤਿਤ ਪੈਦੈ ਤਿਖਾ ਨਿਵਾਰੇ ਪ੍ਰਭ ਮੇਰਾ ਸਾਹਿਬ ਸ਼ਬਦ ਉੱਚਾ ਹੈ ਕਿਉਂ ਮਿਲਾਂ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਮੈਂ ਸਦਾ ਰਾਵੇ ਪਿਰ ਆਪਣਾ ਸੱਚੜੈ ਸ਼ਬਦ

ਆਇਆ ਗੁਰਬਿਨ ਕੋਰਿਆ ਦਾਰੋ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਿਆ ਆਏ, ਗੁਰ ਰਾਖੇ ਸੇ ਉਭਰੇ, ਹੋਰ ਮਰ ਜੰਮੈ ਆਵੈ ਜਾਏ, ਹੋਰ ਮਰ ਜੰਮੈ ਆਵੈ ਜਾਵੈ, ਅੰਤ ਗਏ ਪਛਤਾਵੈ, ਬਿਨ ਨਾਵੈ ਸੁਖ ਨਾ ਹੋਈ, ਇੱਥੇ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ। ਜੰਮਪੁਰ ਕੋਰ ਅੰਧਾਰ ਮਹਾਂਗੁਬਾਰ, ਨਾ ਤਿੱਥੇ ਪੈਣ ਨਾ ਭਾਈ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ, ਕਾਇਆ ਕੰਚਨ ਤਾਂ ਥੀ ਜਾਂ ਸਤਿਗੁਰ ਲਏ ਮਿਲਾਏ, ਭ੍ਰਮ ਮਾਇਆ ਵਿੱਚੋਂ ਕੱਟੀਐ, ਸੱਚੜੈ ਨਾਮ ਸਮਾਏ, ਸੱਚੈ ਨਾਮ ਸਮਾਏ, ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ, ਸਦਾ ਆਨੰਦ ਰਹੇ ਦਿਨ ਰਾਤੀ, ਵਿੱਚੋਂ ਹੋਮੈ ਜਾਏ। ਜਿਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿਨਕੈ ਹੋ ਲਾਗੋ ਪਾਏ, ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ, ਸੋ ਸੱਚਾ ਸੱਚ ਸਾ ਲਾਹੀਐ, ਜੇ ਸਤਿਗੁਰ ਦੇ ਬੁਝਾਏ, ਬਿਨ ਸਤਿਗੁਰ ਪਰਮ ਭੁਲਾਣੀਆ, ਕਿਆ ਮੋਹ ਦੇਸਨ ਆਗੈ ਜਾਏ, ਕਿਆ ਦੇਨ ਮੋਹ ਜਾਏ, ਅਵਗੁਣ ਪਛਤਾਏ, ਦੁਖੋ ਦੁਖ ਕਮਾਏ, ਨਾਮ ਰਤੀਆ ਸੇ ਰੰਗ ਚਲੂਲਾ, ਪਿਰਕੈ ਅੰਕ ਸਮਾਏ, ਤਿਸ ਜੇਵੜਿਆ ਵਰਨਾ ਸੂਝਈ, ਕਿਸ ਆਗੈ ਕਹੀਐ ਜਾਏ, ਸੋ ਸੱਚਾ ਸੱਚ ਸਾ ਲਾਹੀਐ, ਜੇ ਸਤਿਗੁਰ ਦੇ ਬੁਝਾਏ, ਜਿਨੀ ਸੱਚੜਾ ਸੱਚ ਸਾ ਲਾਹਿਆ, ਹਉ ਤਿਨ ਲਾਗੋਂ ਪਾਏ, ਸੇ ਜਨ ਸੱਚੇ ਨਿਰਮਲੇ, ਤਿਨ ਮਿਲਿਆ ਮਲ ਸਭ ਜਾਏ, ਤਿਨ ਮਿਲਿਆ ਮਲ ਸਭ ਜਾਏ, ਸੱਚੇ ਸਰਨ ਆਏ, ਸੱਚੇ ਸਹਿਜ ਸੁਭਾਏ, ਨਾਮ ਨਿਰੰਜਨ ਅਗਮਿਆ ਗੋਚਰ, ਸਤਿਗੁਰ ਦੀਆ ਬੁਝਾਏ, ਆਂਦਨ ਭਗਤ ਕਰੈ ਰੰਗ ਰਾਤੇ, ਨਾਨਕ ਸੱਚ ਸਮਾਏ, ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨਕੈ ਲਾਗੋਂ ਪਾਏ। ਵਡਹੰਸ ਕੀ ਵਾਰ ਮਹੱਲਾ ਚੌਥਾ। ਲਲਾ ਬਹਿ ਲੀਮਾ ਕੀ ਧੁਨ ਗਾਵਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਤੀਜਾ। ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਓਰ ਧਾਰ, ਸੱਚ ਸੰਗ੍ਰਹਿ ਸਦ ਸੱਚ ਰਹੈ, ਸੱਚੈ ਨਾਮ ਪਿਆਰ, ਸਦਾ ਨਿਰਮਲ ਮਹਿਲ ਨ ਲੱਗਈ, ਨਦਰ ਕੀਤੀ ਕਰਤਾਰ, ਨਾਨਕ ਹਉ ਤਿਨ ਕੈ ਬਲਿਹਾਰਨੈ, ਜੋ ਅੰਦਨ ਜਪੈ ਮੁਰਾਰ। ਮਹੱਲਾ ਤੀਜਾ। ਮੈਂ ਜਾਣਿਆ ਵਡਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ, ਤਾਂ ਜਨਮ ਨਾ ਦੇਂਦੀ ਅੰਗ। ਮਹੱਲਾ ਤੀਜਾ। ਹੰਸਾ ਵੇਖ ਤਰੰਦਿਆਂ, ਬੱਗਾਂ ਪੇ ਆਇਆ ਚਾਓ, ਡੁੱਬ ਮੋਏ ਬਗ ਬੱਪੜੇ, ਸਿਰ ਤਾਲੀ ਉੱਪਰ ਪਾਓ ਪੌੜੀ, ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀਆ, ਤੂੰ ਆਪੇ ਆਪ ਨਿਰੰਕਾਰ ਹੈ, ਕੋਈ ਅਵਰ ਨਾ ਬੀਆ, ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰੈ ਸੋਥੀਆ, ਤੂੰ ਅਣਮੰਗਿਆ ਦਾਨ ਦੇਵਣਾ, ਸਭਨਾ ਹਾਂ ਜੀਆ, ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਸਲੋਕ ਮਹੱਲਾ ਤੀਜਾ। ਪੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਸਤਿਗੁਰ ਸੇਵਿਐ ਹਰ ਮਨ ਵਸੈ, ਤਿੱਥੈ ਭਉ ਕਦੇ ਨਾ ਹੋਏ, ਦੁਸ਼ਮਨ ਦੁਖ ਤਿਸਨੋ ਨੇੜ ਨ ਆਵੈ, ਪੋਹੇ ਨਾ ਸਕੈ ਕੋਏ, ਗੁਰਮੁਖ ਮਨ ਵਿਚਾਰਿਆ, ਜੋ ਤਿਸ ਪਾਵੈ ਸੋ ਹੋਏ, ਨਾਨਕ ਆਪੇ ਹੀ ਪਤ ਰੱਖ ਸੀ, ਕਾਰਜ ਸਵਾਰੇ ਸੋਏ। ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਹੇ, ਜਿਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਹੇ, ਨਾਨਕ ਸੱਚ ਰਤੇ ਸੇ ਨਾ ਵਿਛੜੈ, ਸਤਿਗੁਰ ਸੇਵ ਸਮਾਹੇ ਪੌੜੀ, ਤਿਸ ਮਿਲੀਐ ਸਤਿਗੁਰ ਸੱਜਣੈ, ਜਿਸ ਅੰਤਰ ਹਰ ਗੁਣਕਾਰੀ, ਤਿਸ ਮਿਲੀਐ ਸਤਿਗੁਰ ਪ੍ਰੀਤਮੈ, ਜਿਨ ਹਉ ਮੈਂ ਵਿੱਚੋਂ ਮਾਰੀ, ਸੋ ਸਤਿਗੁਰ ਪੂਰਾ ਤਨ ਤਨ ਹੈ, ਜਿਨ ਹਰ ਉਪਦੇਸ਼ ਦੇ ਸਭ ਸਿਰਟ ਸਵਾਰੀ, ਨਿਤ ਜਪਿਓ ਸੰਤੋ ਰਾਮ ਨਾਮ, ਭਉ ਜਲ ਬਿਖਤਾਰੀ, ਗੁਰਪੂਰੈ ਹਰ ਉਪਦੇਸਿਆ, ਗੁਰ ਵਿਟੜਿਓ ਹਾਂ ਸਦਵਾਰੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ,
ਐਥੈ ਮਿਲਨ ਵਡਿਆਈਆਂ ਦਰਗਹਿ ਮੁਖ ਦੁਆਰ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸਨੋ ਨਜ਼ਰ ਕਰੈ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗਵਾਸ ਅੰਮ੍ਰਿਤ ਛੋੜ ਬਿਖ ਲੱਗੇ ਬਿਖ ਖੱਟਣਾ ਬਿਖ ਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮਹਿ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ ਸਤਿਗੁਰ ਕਾ ਪਾਉ ਛੋਡਿਆ ਮਨ ਅਠ ਕੰਮ ਨਾ ਆਵੈ ਰਾਸ ਜੰਪੁਰ ਬਦੇ ਮਾਰੀਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤੇ ਸਤਿਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਸਲੋਕ ਮਹੱਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਪੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੈ ਥਾਵਾਂ ਗਿਰੋ ਭਲਾ ਜਿੱਥੋਂ ਕੋ ਵਰਸਾਏ ਸਭ ਦੇ ਰਤੇ ਤਿੰਨਾ ਸੋਜੀ ਪਈ ਦੂਜੇ ਭਰਮ ਭੁਲਾਏ ਪਿਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋਤ ਸਪਾਵੈ ਸੇ ਭਲੇ ਜਿਨ ਕੀ ਪਤ ਪਾਵੈ ਥਾਏ ਮਹੱਲਾ ਤੀਜਾ ਸਤਿਗੁਰ ਸੇਵਿਆ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ ਮਹਿਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਭਾਏ ਕਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲ ਨਾ ਛੋਡਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉਂ ਲਿਵਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ ਐ ਸਹਿਜੇ ਹੀ ਹਰ ਨਾਮ ਲਿਹੋ ਹਰ ਤਤ ਨਾ ਖੋਈ ਐ ਨਿਤ ਜਪਿਓ ਹਰ ਹਰ ਦਿਨ ਸਰਾਤ ਹਰ ਦਰਗਹਿ ਢੋਈ ਐ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਲਾਟ ਲਿਖੋਈ ਐ ਤਿਸ ਗੁਰ ਕਹੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈ ਐ ਸਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੈ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕਹਿ ਸਬਦਿਆ ਪਾਰ ਇਹ ਸੱਜਣ ਮਿਲੇ ਨਾ ਵਿਛੜੈ ਜੇ ਆ ਮੇਲੇ ਕਰਤਾਰ ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ

ਪਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ। ਇਤ ਦੋਸਤੀ ਚਲਨ ਵਿਕਾਰ, ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਨਾਮ ਨਾ ਕਰੈ ਪਿਆਰ। ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਮਹੱਲਾ ਤੀਜਾ। ਇੱਕ ਸਦਾ ਇੱਕ ਤੈਰੰਗ ਰਹਿ, ਤਿਨ ਕਹਿ ਹਉ ਸਤਬਲਿਹਾਰੈ ਜਾਉ। ਤਨ ਮਨ ਤਨ ਅਰਪੀ ਤਿਨ ਕਉ, ਨਿਮ ਨਿਮ ਲਾਗਉ ਪਾਏ। ਤਿਨ ਮਿਲਿਆ ਮਨ ਸੰਤੋਖੀਐ, ਤ੍ਰਿਸ਼ਨਾ ਭੁਖ ਸਭ ਜਾਏ। ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵਲਾਏ। ਪੌੜੀ। ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕਉ ਸਤਬਲਿਹਾਰਨੈ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਤਿਸ ਗੁਰ ਕਉ ਸਾ ਬਾਸ ਹੈ, ਜਿਨ ਹਰ ਸੋਜੀ ਪਾਈ। ਨਾਨਕ ਗੁਰਵਿਟੋਂ ਵਾਰਿਆ, ਜਿਨ ਹਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ ਜੇ

ਚਿੰਤਾ ਪੇਖੀ ਅਗਨ ਨਾ ਬੁਝਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਤਿੰਨ ਗੁਰੇ ਕਰਮ ਕੁਮਾਏ ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜਾਇਆ ਗਾਏ ਨਾਨਕ ਨਾਮ ਬਿਨਾ ਨੈ ਛੁਟੀ ਹੈ ਹਉ ਮੈਂ ਪਚੈ ਪਚਾਏ ਪੌੜੀ ਜਿਨੀ ਹਰ ਹਰ ਨਾਮ ਤੇ ਆਇਆ ਤਿੰਨੀ ਪਾਇੜੇ ਸਰਬ ਸੁਖਾ ਸਭ ਜਨਮ ਤਿੰਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕੈ ਬਚਨ ਆਰਾਧਿਆ ਤਿੰਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਭਰਾਈ ਚੁੱਖਾ ਧਨ ਧਨ ਤਿੰਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ ਸਲੋਕ ਮਹੱਲਾ ਤੀਜਾ ਕਲ ਮੈਂ ਜਮ ਜਨਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਭਰੇ ਮਨ ਮੁੱਖਾਂ ਦੇ ਸਜਾਏ ਜਮ ਕਾਲੈ ਵਸ ਜਗ ਬਾਂਧਿਆ ਤਿਸਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹਾ ਕਾਇਆ ਰੂਪ ਭਰੀ ਬਿਨ ਸਬਦੈ ਦੁਖ ਹਉ ਮੈਂ ਰੋਗ ਨਾ ਜਾਏ ਸਤਿਗੁਰ ਮਿਲੈ ਤਾਂ ਨਿਰਮਲ ਹੋਵੈ ਹਰ ਨਾਮੋ ਮਨ ਵਸਾਏ ਨਾਨਕ ਨਾਮ ਤੇ ਆਇਆ ਸੁਖਦਾਤਾ ਦੁਖ ਵਿਸਰਿਆ ਸਹਿ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕਾ ਹੌਸਦਾ ਘੁਮਾਇਆ ਤਿਸ ਗੁਰ ਕਾ ਹੋ ਖੰਨੀਐ ਜਿਨ ਮਧਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕਾ ਹੋ ਵਾਰਣੈ ਜਿਨ ਹਮੈ ਬਿਖ ਸਭ ਰੋਗ ਗਵਾਇਆ ਤੇ ਸਤਿਗੁਰ ਕਉ ਵਡ ਪੁੰਨ ਹੈ ਜਿਨ ਅਵਗਣ ਕੱਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕਉ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸਲੋਕ ਮਹੱਲਾ ਤੀਜਾ ਭਗਤ ਕਰੈ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕਉ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆ ਕਿਆ ਉਹ ਕਰੇ ਵਿਚਾਰ ਸਬਦੈ ਸਾਰ ਨਾ ਜਾਣੀ ਬਿਖ ਭੂਲਾ ਗਾਵਾਰ ਅਗਿਆਨੀ ਅੰਧ ਭਾਵ ਕਰਮ ਕਮਾਵੈ ਦੂਜੈ ਪਾਏ ਪਿਆਰ ਅਣਹੋਂਦਾ ਆਪ ਗਣਾਏ ਦੇ ਜਮ ਮਾਰ ਕਰੇ ਤਿਨ ਖੁਆਰ ਨਾਨਕ ਕਿਸਨੋ ਆਖੀਐ ਜਾਂ ਆਪੇ ਬਖਸ਼ਣਹਾਰ ਪੌੜੀ ਤੂੰ ਕਰਤਾ ਸਭ ਕੇ ਜਾਣਦਾ ਸਭ ਜੀ ਤੁਮਾਰੇ ਜਿਸ ਤੂੰ ਭਾਵੈ ਤਿਸ ਤੂੰ ਮੇਲ ਲਹੈ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣਹਾਰੇ ਜਿਸ ਤੂੰ ਮਿਲ ਹੈ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਉਂ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਲਖ ਲਖਾਰੇ ਸਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੈ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣੀ ਅਗਿਆਨੀ ਆਂਦਿਆਂ ਦਾਰ ਰਤਨ ਗੁਰੂ ਕਾ ਸ਼ਬਦ ਹੈ ਬੂਜੈ ਬੂਜਣ ਹਾਰ ਮੂਰਖ ਆਪ ਗਣਾਏ ਦੇ ਮਰ ਜੰਮੈ ਹੋਏ ਖੁਆਰ ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰ ਧਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਹਰ ਨਾਮ ਨਾ ਲੱਗੋ ਪਿਆਰ ਮਤ ਤੁਮ ਜਾਣੋ ਓਏ ਜੀਵਨ ਦੇ ਓਏ ਆਪ ਮਾਰੇ ਕਰਤਾਰ ਹਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਨ ਦਿਆ ਮੋਏ ਹਰ ਵਿਸਰਿਆ ਦੁਖ ਪਾਏ ਪੌੜੀ
ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕਉ ਸਭ ਨਮਸਕਾਰੀ, ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕਉ ਹਉ ਬਲਿਹਾਰੀ, ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ, ਸੋ ਸਤਿਗੁਰ ਸਭਨਾ ਕਾ ਮਿੱਤ ਹੈ ਸਭ ਤਸੈ ਪਿਆਰੀ, ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮੈ ਆਵੈ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਏ, ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਅਨ ਮੋਹਿ ਕਾ ਲੈ ਉੱਠ ਜਾਹੇ। ਮਹੱਲਾ ਪਹਿਲਾ। ਜਲ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ ਪੌੜੀ। ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ, ਜਿਨ ਸੇਵਿਆ ਤਿਨ ਫਲ ਪਾਇਆ ਤੇ ਜਨ ਕੀ ਸਭ ਭੁੱਖ ਗਵਾਈਐ, ਨਾਨਕ ਤਿਨ ਮਿੱਟੋਂ ਵਾਰਿਆ ਜਿਨ ਅੰਧਨ ਹਿਰਦੈ ਹਰ ਨਾਮ ਧਿਆਈਐ। ਸਲੋਕ ਮਹੱਲਾ ਤੀਜਾ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪੇ ਲਯਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ ਨੂੰ, ਸਿਰ ਛਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ ਰਾਜੇ ਓਏ ਨਾ ਆਖੀਐ ਭਿੜ ਮਰੈ ਫਿਰ ਜੂਨੀ ਪਾਹੇ, ਨਾਨਕ ਵਿਣਨਾ ਵੈ ਨੱਕੀ ਵੱਡੀ ਫਿਰੈ ਸੋਭਾ ਮੂਲ ਨਾ ਪਾਹੇ। ਮਹੱਲਾ ਤੀਜਾ। ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ, ਸਤਿਗੁਰ ਸੇਵਿਐ ਨਾਮ ਮਨ ਵਸੈ ਵਿੱਚੋਂ ਭਰਮ ਪਉ ਪਾਗੈ, ਜਿਹਾ ਸਤਿਗੁਰ ਨੂੰ ਜਾਣੈ ਤੇ ਹੋ ਹੋਵੈ ਤਾਂ ਸੱਚ ਨਾਮ ਲਿਵ ਲਾਗੈ, ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣੇ ਆਗੈ ਪੌੜੀ। ਗੁਰਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ, ਹਰ ਨਾਮ ਵਣਜੈ ਰੰਗ ਸਿਉ ਲਾਹਾ ਹਰ ਨਾਮ ਲੈ ਜਾਵੈ, ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੈ, ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡਭਾਗੀ ਸਿੱਖ।

ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਮਾਨਮੁਖ ਕਰ ਹੁੰਦੀ ਵੱਥ ਨਾ ਜਾਣਨੀ, ਅੰਧੇ ਭੌਕ ਮੋਏ ਬਿਲ ਲਾਏ। ਮਹੱਲਾ ਤੀਜਾ, ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਪਰੰਪੋ ਭਾਗੀ। ਨਾਨਕ ਗੁਰਮੁਖ ਸਦਾ ਸੁਖ ਪਾਵੈ, ਅੰਦਨ ਹਰ ਬੈਰਾਗੀ। ਪੌੜੀ ਸੇ ਗੁਰਸਿੱਖ ਤਨ ਤਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਤਿਨ ਹਉਮੈ ਦੁਬਦਾ ਪੰਨੀ। ਬਿਨ ਹਰ ਨਾਵੈ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜੰਨੀ। ਜਿਨਾ ਗੁਰਸਿੱਖਾਂ ਕਹੋ ਹਰ ਸੰਤੁਸ਼ਟ ਹੈ, ਤਿੰਨੀ ਸਤਿਗੁਰ ਕੀ ਗੱਲ ਮੰਨੀ। ਜੋ ਗੁਰਮੁਖ ਨਾਮ ਤੇ ਆਏ ਦੇ, ਤਿੰਨੀ ਚੜੀ ਚ ਵਗਣ ਮੰਨੀ। ਸਲੋਕ ਮਹੱਲਾ ਤੀਜਾ, ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੈ ਨਕ ਨਾਹੇ। ਅੰਧਨ ਤੰਦੈ ਵਿਆਪਿਆ, ਸੁਪਨੇ ਭੀ ਸੁਖ ਨਾਹੇ। ਨਾਨਕ ਗੁਰਮੁਖ ਹੋਵੇ ਤਾਂ ਉਬਰੈ, ਨਾਹੇ ਤਾਂ ਬਦੇ ਦੁਖ ਸਹਾਏ। ਮਹੱਲਾ ਤੀਜਾ, ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹੇ। ਅੰਤਰ ਸਾਂਤ ਸਦਾ ਸੁਖ, ਦਰ ਸੱਚੈ ਸੋਭਾ ਪਾਹੇ। ਨਾਨਕ ਗੁਰਮੁਖ ਹਰ ਨਾਮ ਪਾਇਆ, ਸਹਿਜੇ ਸੱਚ ਸਮਾਹੇ। ਪੌੜੀ ਗੁਰਮੁਖ ਪ੍ਰਹਿਲਾਦ, ਜਪ ਹਰ ਗਤ ਪਾਈ। ਗੁਰਮੁਖ ਜਨਕ ਹਰ ਨਾਮ ਲਿਵਲਾਈ। ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ, ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸਬਦ ਨਾ ਲਾਗੋ ਭਾਉ। ਉਸਨੋ ਸੁਖ ਨਾ ਉਪਜੈ ਭਾਵੈ, ਸਉ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉ ਲਿਵਲਾਓ। ਮਹੱਲਾ ਤੀਜਾ। ਇਹ ਮਨ ਐਸਾ ਸਤਿਗੁਰ ਲੋੜ ਲਾਹੋ, ਇਹ ਮਨ ਐਸਾ ਸਤਿਗੁਰ ਖੋਜ ਲਹੋ। ਜਿਤ ਸੇਵਿਆ ਜਨਮ ਮਰਨ ਦੁਖ ਜਾਏ, ਸਹਿਸਾ ਮੂਲ ਨਾ ਹੋਵਈ ਹਉਮੈ ਸ਼ਬਦ ਜਲਾਏ। ਕੂੜੈ ਕੀ ਪਲ ਵਿੱਚੋਂ ਨਿਕਲੈ, ਸੱਚ ਵਸੈ ਮਨ ਆਏ। ਅੰਤਰ ਸਾਂਤ ਮਨ ਸੁਖ ਹੋਏ, ਸੱਚ ਸੰਜਮ ਕਾਰ ਕਮਾਏ। ਨਾਨਕ ਪੂਰੈ ਕਰਮ ਸਤਿਗੁਰ ਮਿਲੈ, ਹਰ ਜੀਉ ਕਿਰਪਾ ਕਰੇ ਰਜਾਏ। ਪੌੜੀ ਜਿਸ ਕੈ ਘਰ ਦੀ ਬਾਨ ਹਰ ਹੋਵੈ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਤਿਸ ਕਉ ਤਲ ਕੀ ਕਿਸੈ ਦੀ ਨਾਹੀ, ਹਰ ਦੀ ਬਾਨ ਸਭ ਆਣ ਪੈਰੀ ਪਾਇਆ। ਮਾਨਸਾ ਕਹੋ ਦੀਬਾਣੋ, ਕੋਈ ਨਸ ਭੱਜ ਨਿਕਲੈ। ਹਰ ਦੀਬਾਣੋ ਕੋਈ ਕਿੱਥੇ ਜਾਇਆ, ਸੋ ਐਸਾ ਹਰ ਦੀਬਾਨ ਵਸਿਆ। ਭਗਤਾਂ ਕਹਿ ਹਿਰਦੈ ਤਿੰਨ ਰਹਿੰਦੇ ਖੁੰਦੇ ਆਣ, ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਮੈ ਕੀ ਵੱਡੀ, ਹਰ ਨਾਮੈ ਕੀ ਵਡਿਆਈ, ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰ ਲੈਕਣੇ ਤੇ ਆਇਆ। ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ। ਦੂਜੈ ਪਾਏ ਅਤ ਦੁਖ ਲੱਗਾ, ਮਰ ਜੰਮੈ ਆਵੈ ਜਾਏ। ਵਿਸ਼ਟਾ ਅੰਦਰ ਵਾਸ ਹੈ, ਫਿਰ ਫਿਰ ਜੋਨੀ ਪਾਏ। ਨਾਨਕ ਬਿਨ ਨਾਵੈ ਜਮ ਮਾਰਸੀ, ਅੰਤ ਗਿਆ ਪਛਤਾਏ। ਮਹੱਲਾ ਤੀਜਾ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਭ ਕਟ ਭੋਗ ਵੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਪੂਰੇ ਗੁਰ ਵੇਖਾ ਲਿਆ, ਸਬਦੇ ਸੋਜੀ ਪਾਈ। ਪੁਰਖੈ ਸੇਵੈ ਸੇ ਪੁਰਖ ਹੋਵੈ, ਜਿਨੀ ਹਉਮੈ ਸ਼ਬਦ ਜਲਾਈ। ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਨਿਹਚਲ ਰਾਜ ਹੈ ਸਦਾ ਤਿਸਕੇਰਾ, ਨਾ ਆਵੈ ਨਾ ਜਾਈ। ਅੰਦਰ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ। ਨਾਨਕ ਵੇਖ ਵਿਕਸਿਆ, ਹਰ ਸੱਚੇ ਕੀ ਵਡਿਆਈ। ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨ ਕਉ ਰੱਖਣ ਹਾਰਾ। ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਖਾਈ ਮਿੱਤਰ ਹਮਾਰਾ।
ਹਰ ਨਾਮੈ ਨਾਲ ਗੱਲਾਂ, ਹਰ ਨਾਮੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁਲ ਹਰ ਨਾਮ ਪਰਵਾਰਾ। ਜਨ ਨਾਨਕ ਕਹੋ ਹਰ ਨਾਮ ਹਰ ਗੁਰਦੀਆ, ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਸਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ, ਸੇ ਹਰ ਕੀਰਤ ਸਦਾ ਕਮਾਹੇ, ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ। ਸੱਚੇ ਸ਼ਬਦ ਸਮਾਹੇ, ਕੁੱਲ ਉਧਾਰੈ ਆਪਣਾ, ਮੋਖ ਪਦਵੀ ਆਪੇ ਪਾਹੇ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ, ਜੋ ਗੁਰਚਰਨੀ ਜਨ ਪਾਹੇ। ਜਨ ਨਾਨਕ ਹਰ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਹੇ। ਮਹੱਲਾ ਤੀਜਾ। ਹਉ ਮੈਂ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹਉ ਮੈਂ ਵੱਡਾ ਰੋਗ ਹੈ, ਮਰ ਜੰਮੈ ਆਵੈ ਜਾਏ। ਜਿਨ ਕਉ ਪੂਰਬ ਲਿਖਿਆ, ਤਿੰਨਾ ਸਤਿਗੁਰ ਮਿਲਿਆ ਪ੍ਰਭ ਆਏ। ਨਾਨਕ ਗੁਰ ਪ੍ਰਸਾਦੀ ਉਭਰੇ, ਹਉ ਮੈਂ ਸ਼ਬਦ ਜਲਾਏ ਪੌੜੀ। ਹਰ ਨਾਮ ਹਮਾਰਾ ਪ੍ਰਭ ਅਭਗਤ ਅਗੋਚਰ, ਅਵਨਾਸੀ ਪੁਰਖ ਵਿਧਾਤਾ। ਹਰ ਨਾਮ ਹਮ ਸਰੇਵੈ, ਹਰ ਨਾਮ ਹਮ ਪੂਜੈ, ਹਰ ਨਾਮੇ ਹੀ ਮਨ ਰਾਤਾ। ਹਰ ਨਾਮੈ ਜੇਵੜ ਕੋਈ ਅਵਰ ਨਾ ਸੂਜੈ, ਹਰ ਨਾਮੋ ਅੰਤ ਛਡਾਤਾ। ਹਰ ਨਾਮ ਦੀਆ ਗੁਰਪਰ ਉਪਕਾਰੀ, ਧਨ ਧਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰੇ ਆਪਣੇ ਕਹੋ ਸਦਾ ਨਮਸਕਾਰੀ, ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਸਲੋਕ ਮਹੱਲਾ ਤੀਜਾ। ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ। ਸ਼ਬਦ ਹੈ ਸਾਧਨਾ ਆਇਓ, ਮਰ ਜਨ ਮੈਂ ਵਾਰੋ ਵਾਰ। ਮਨ ਮੁਖਿਆਂ ਦਾ ਚੇਤਈ, ਕਿਤ ਆਇਆ ਸੰਸਾਰ। ਨਾਨਕ ਜਿਨ ਕਉ ਨਦਰ ਕਰੇ, ਸੇ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ। ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹੇ ਪਿਆਸ। ਸਤਿਗੁਰ ਸੇਵਨ ਜਾਗਨ ਸੇ, ਜੋ ਰਤੇ ਸੱਚ ਨਾਮ ਗੁਣਤਾਸ। ਮਨ ਮੁਖਿਆਂ ਦਾ ਚੇਤਨੀ, ਜਨ ਮਰ ਹੋਏ ਬਿਨਾਸ। ਨਾਨਕ ਗੁਰਮੁਖ ਤਿੰਨੀ ਨਾਮ ਤੇ ਆਇਆ, ਜਿਨ ਕਉ ਤੁਰ ਪੂਰਬ ਲਿਖੇ ਆਸ। ਪੌੜੀ। ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮ ਕਉ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ। ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਾਪਾਰ। ਹਰ ਨਾਮੈ ਕੀ ਹਮ ਕਉ ਸਤਿਗੁਰ ਕਾਰ ਕੁੰਨੀ ਦੀ। ਹਰ ਨਾਮੈ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ, ਜਿਨ ਕਉ ਤੁਰ ਕਰਮ ਪ੍ਰਾਪਤ ਲਿਖਤ ਪਈ। ਸਲੋਕ ਮਹੱਲਾ ਤੀਜਾ। ਜਗਤ ਅਗਿਆਨੀ ਅੰਧ ਹੈ, ਦੂਜੈ ਪਾਏ ਕਰਮ ਕਮਾਏ। ਦੂਜੈ ਪਾਏ ਜੇਤੇ ਕਰਮ ਕਰੇ, ਦੁੱਖ ਲੱਗੈ ਤਨ ਤਾਏ। ਗੁਰਪ੍ਰਸਾਦੀ ਸੁਖੀ ਉਪਜੈ, ਜਾਂ ਗੁਰ ਕਾ ਸ਼ਬਦ ਕਮਾਏ। ਸੱਚੀ ਬਾਣੀ ਕਰਮ ਕਰੇ, ਅੰਧ ਨਾਮ ਤੇ ਆਏ। ਨਾਨਕ ਜੇਤੇ ਆਪੇ ਲਾਏ, ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਹਮ ਕਰ ਨਾਮ ਖਜਾਨਾ ਸਦਾ ਹੈ, ਭਗਤ ਭਰੇ ਭੰਡਾਰਾ। ਸਤਿਗੁਰ ਦਾਤਾ ਜੀ ਕਾ ਸਤ ਜੀਵੈ ਦੇਵਨ ਹਾਰਾ। ਆਂਦਨ ਕੀਰਤਨ ਸਦਾ ਕਰੈ, ਗੁਰ ਕੈ ਸ਼ਬਦ ਅਪਾਰਾ। ਸ਼ਬਦ ਗੁਰੂ ਕਾ ਸਦ ਉਚਰੈ, ਜੋ ਜੁਗ ਵਰਤਾਵਣ ਹਾਰਾ। ਇਹੋ ਮਨੁਆ ਸਦਾ ਸੁਖ ਵਸੈ, ਸਹਿਜੇ ਕਰੇ ਵਾਪਾਰਾ। ਅੰਤਰ ਗੁਰ ਗਿਆਨ ਹਰ ਰਤਨ ਹੈ, ਮੁਕਤ ਕਰਾਵਣ ਹਾਰਾ। ਨਾਨਕ ਜਿਸਨੋ ਨਦਰ ਕਰੇ, ਸੋ ਪਾਏ ਸੋ ਹੋਵੈ ਦਰਸ ਚਿਆਰਾ। ਪੌੜੀ। ਧਨ ਧਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਨੀ ਜਾਏ ਪਿਆ। ਧਨ ਧਨ ਸੋ ਗੁਰਸਿੱਖ ਕਹੀਐ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰਸਿੱਖ ਕਹੀਐ, ਜਿਸ ਹਰ ਨਾਮ ਸੁਣਿਐ ਮਨ ਅਨੰਦ ਭਇਆ। ਧਨ ਧਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ ਚਲਿਆ। ਸਲੋਕ ਮਹੱਲਾ ਤੀਜਾ। ਮਨ ਅਠਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਅਠ ਭੇਖ ਕਰ ਭਰਮ ਦੇ, ਦੁਖ ਪਾਇਆ ਦੂਜੈ ਪਾਏ।
रिद सिद्ध संभो है नाम ना वसै मन आए गुर सेवा ते मन निर्मल होवे अज्ञान दे राजाए नाम रतन कर प्रगट होवा नानक सह समाए महला तीजा सबदै साधना आयो नाम ना लगो प्यार रसना फिका बोलना नित नित होए खुवार नानक किरत पया कमावना कोई न मिटन हार पौड़ी तन तन सतपुरख सतगुरु हमारा जित मिले हम कहो सांत आई तन तन सतपुरख सतगुरु हमारा जित मिले हम हर भगत पाई तन तन हर भगत सतगुरु हमारा जिसकी सेवा ते हम हर नाम लेवलाई तन तन हर ज्ञानी सतगुरु हमारा जिन वैरी मित्र हम कहो सब सम दृष्ट दिखाई तन तन सतगुरु मित्र हमारा जिन हर नाम स्यों हमारी प्रीत बनाई श्लोक महला पहला कर ही मुंद विदेश पिर नित चूरे संभाले मिलदियां टिल ना होवई जे नियत रास करे महला पहला नानक गाली कूड़ियां बाज प्रीत करे तिचर जाने भला कर जिचर ले वै दे पौड़ी जिन उपाए जी तिन हर राखिया अमृत सच्चा नाओ भोजन चाखिया तिप्त रहे आ गाए मिट्टी पपाखिया सब अंदर एक वरत किने विरलै लाखिया जन नानक पै निहाल प्रभ की पाखिया श्लोक महला तीजा सतगुर नो

ਹਉ ਮੈਂ ਮਹਿਲ ਨਾ ਚੁੱਕਈ, ਨਾਮ ਨਾ ਲੱਗੈ ਪਿਆਰ, ਇੱਕ ਆਪੇ ਬਖਸ਼ ਮਿਲਾਇਨ, ਦੁਬਦਾ ਤਜ ਵਿਕਾਰ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹਿਤ ਪਿਆਰ ਮਹੱਲਾ ਤੀਜਾ। ਸਤਿਗੁਰੂ ਨਾ ਸੇਵ

ਨਿਚਿੰਦ ਨਿਸਲ ਹੋਏ ਰਹੀ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈ ਹੈ। ਜਨ ਨਾਨਕ ਗੁਰਮੁਖ ਹਰ ਲਈ ਹੈ ਸੁੱਧ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨ ਆਇਆ ਵੇ ਛੋੜਾ ਸਭਨਾ ਪੁੱਛੋ ਜੈ ਸਿਆਣਿਆ ਆਗੇ ਮਿਲਣ ਕਿਨਾ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾ ਪੀਸਾ ਲਾਇਓ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾਓ। ਵੱਡਾ ਕਰਸਾ ਲਾਹਣਾ ਹੈਪੀ ਹੋਸੀ ਸੋਏ ਸਭਨਾ ਦਾਤਾ ਇਕ ਤੂੰ ਮਾਣਸ ਦਾਤ ਨਾ ਹੋਏ ਜੋ ਤਿਸ ਪਾਵੈ ਸੋਥੀਐ ਰੰਨ ਕੇ ਰੁਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਨੂੰ ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਆਂ ਨੂੰ ਮਾਰ ਕੱਢੋ ਵੇ ਪੀਰ। ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ।

ਹਾਨ ਹਟ ਕਰ ਯਾਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਵਣ ਜਾ ਰਿਹਾ ਸਿਉ ਵਣਜ ਕਰ, ਲੈ ਲਾਹਾ ਮਨ ਹੱਸ, ਸੁਣ ਸਾਸਤ ਸੌਦਾਗਰੀ, ਸਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ, ਮਤ ਮਨ ਜਾਣੈ ਕੱਲ, ਨਿਰੰਕਾਰ ਕਹਿ ਦਿਸ ਜਾਏ, ਤਾਂ ਸੁਖ ਲਹਿ ਮਹੱਲ, ਲਾਏ ਚਿਤ ਕਰ ਚੱਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ, ਤਾਂ ਕੋ ਆਖੈ ਧੰਨ। ਨਾਨਕ ਵੇਖੈ ਨਦਰ ਕਰ, ਚੜੈ ਚਵਗਣ ਮਨ, ਸੋਰਠ ਮਹੱਲਾ ਪਹਿਲਾ ਚੌਤੁਕੇ, ਮਾਏ ਬਾਪ ਕੋ ਬੇਟਾ ਨੀਕਾ, ਸਸਰੈ ਚਿਤਰ ਜਵਾਈ, ਬਾਲ ਕੰਨਿਆ ਕਹੋ ਬਾਪ ਪਿਆਰਾ, ਭਾਈ ਕਹੋ ਅਤ ਭਾਈ, ਹੁਕਮ ਭਇਆ ਬਾਹਰ ਘਰ ਛੋਡਿਆ, ਖਿਰਮੈ ਪਈ ਪਰਾਈ, ਨਾਮਦਾਨ ਇਸ਼ਨਾਨ ਨਾ ਮਨਮੁਖ, ਤਿਤ ਤਨ ਤੂੜ ਤੁਮਾਈ, ਮਨ ਮਾਨਿਆ ਨਾਮ ਸਿਖਾਈ, ਪਾਏ ਪਰਉ ਗੁਰ ਕੈ ਬਲਿਹਾਰੈ, ਜਿਨ ਸਾਚੀ ਬੂਝ ਬੁਝਾਈ ਰਹਾਓ, ਜਗ ਸਿਓ ਝੂਠ ਪ੍ਰੀਤ ਮਨ ਬੇਦਿਆ, ਜਨ ਸਿਓ ਵਾਦ ਰਚਾਈ, ਮਾਇਆ ਮਗਨ ਅਹਿਨਸ ਮਗ ਜੋ ਹੈ, ਨਾਮ ਨਾ ਲੇਵੈ ਮਰੈ ਬਿਖ ਖਾਈ, ਗੰਦਣ ਵੈਣ ਰਤਾ ਹਿਤਕਾਰੀ, ਸਬਦੈ ਸੁਰਤ ਨਾ ਆਈ, ਰੰਗ ਨਾ ਰਾਤਾ ਰਸ ਨਹੀਂ ਬੇਦਿਆ, ਮਨਮੁਖ ਪਤ ਗਵਾਈ, ਸਾਧ ਸਭਾ ਮੈਂ ਸਹਿਜ ਨਾ ਚਾਖਿਆ, ਜੇ ਬਾ ਰਸ ਨਹੀਂ ਰਾਈ, ਮਨ ਤਨ ਤਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ, ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਭਾਈ, ਜਮਦਰ ਬਾਧਾ ਠੌਰ ਨਾ ਪਾਵੈ, ਆਪਣਾ ਕੀਆ ਕਮਾਈ, ਨਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ, ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ, ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋ ਸਮਾਈ, ਨਾਨਕ ਗੁਰਵਿਣ ਪਰਮ ਨਾ ਭਾਗੈ, ਸੱਚ ਨਾਮ ਵਡਿਆਈ, ਸੋਰਠ ਮਹੱਲਾ ਪਹਿਲਾ ਦੋ ਤੁਕੇ, ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਡ ਚੌਬਾਰਾ, ਸਗਰ ਭਵਨ ਕੀ ਮੂਰਤ ਏਕਾ, ਮੁਖ ਤੇਰੈ ਟਕਸਾਲਾ, ਮੇਰੇ ਸਾਹਿਬਾ ਤੇਰੇ ਚੋਜ ਵਡਾਣਾ, ਜਲ ਥਲ ਮਹੀਅਲ ਪਰ ਪੁਰ ਲੀਣਾ, ਆਪੇ ਸਰਬ ਸਮਾਣਾ ਰਹਾਓ, ਜਹ ਜਹ ਦੇਖਾਂ ਤੈ ਜੋ ਤੁਮਾਰੀ, ਤੇਰਾ ਰੂਪ ਕਨੇਹਾ, ਇਕ ਤਰੂਪ ਫਿਰੈ ਪ੍ਰਸ਼ੰਨਾ, ਕੋਈ ਨਾ ਕਿਸੇ ਜਿਹਾ, ਅੰਡਜ ਜੇਰਜ ਉਤ ਪੁਜ ਸੇਤਜ, ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁਬਦਾ

ਸੋਰਠ ਮਹੱਲਾ ਪਹਿਲਾ। ਹਉ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ, ਅੰਮ੍ਰਿਤ ਚਾਖ ਪਰਮ ਰਸ ਰਾਤੇ, ਠਾਕਰ ਸਰਨ ਤੁਮਾਰੀ। ਕਰਤਾ ਤੂੰ ਮੈਂ ਮਾਣ ਨਿਮਾਣੇ, ਮਾਣ ਮਹੱਤ ਨਾਮ ਤਨ ਪੱਲੈ, ਸਾਚਾ ਸ਼ਬਦ ਸਮਾਣੇ ਰਹਾਓ। ਤੂੰ ਪੂਰਾ ਹਮ ਊਰੇ ਓਛੇ, ਤੂੰ ਗੌਰਾ ਹਮ ਹੌਰੇ, ਤੁਝ ਹੀ ਮਨ ਰਾਤੇ ਅਹਿਨਸ ਪ੍ਰਭਾਤੇ, ਹਰ ਰਸਨਾ ਜਪ ਮਨ ਰੇ। ਤੁਮ ਸਾਚੇ ਹਮ ਤੁਮ ਹੀ ਰਾਚੇ, ਸ਼ਬਦ ਭੇਦ ਫੁਨ ਸਾਚੇ, ਅਹਿਨਸ ਨਾਮ ਰਤੇ ਸੇ ਸੂਚੇ, ਮਰ ਜਨਮੇ ਸੇ ਕਾਚੇ। ਅਵਰ ਨਾ ਦੀਸੈ ਕਿੱਸਾ ਲਾਹੀ, ਤਿਸੈ ਸਰੀਕ ਨਾ ਕੋਈ, ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤ ਜਾਣਿਆ ਸੋਈ। ਸੋਰਠ ਮਹੱਲਾ ਪਹਿਲਾ, ਅਲਾਖਿਆ ਪਾਰਿਆ ਗਾਮਿਆ ਗੋਚਰ, ਨਾ ਤਿਸ ਕਾਲ ਨਾ ਕਰਮਾ, ਜਾਤ ਆ ਜਾਤ ਆ ਜੋਨੀ ਸੰਪਉ, ਨਾ ਤਿਸ ਪਾਉ ਨਾ ਪਰਮਾ, ਸਾਚੇ ਸਚਿਆਰ ਵਿਟੋ ਕੁਰਬਾਨ। ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸਾਚੇ ਸ਼ਬਦ ਨਿਸ਼ਾਨ ਰਹਾਓ। ਨਾ ਤਿਸ ਮਾਤ ਪਿਤਾ ਸੁਧ ਬੰਧਪ, ਨਾ ਤਿਸ ਕਾਮਨਾ ਨਾਰੀ, ਅਕੁਲ ਨਿਰੰਜਨ ਅਪਰ ਅਪਰੰਪਰ, ਸਗਲੀ ਜੋਤ ਤੁਮਾਰੀ। ਘਟ ਘਟ ਅੰਤਰ ਬ੍ਰਹਮ ਲੁਕਾਇਆ, ਘਟ ਘਟ ਜੋਤ ਸਬਾਈ, ਬਜਰ ਕਪਾਟ ਮੁਕਤੇ ਗੁਰਮਤੀ, ਨਿਰਭੈ ਤਾੜੀ ਲਾਈ। ਜਨ ਤੋ ਪਾਏ ਕਾਲ ਸਿਰ ਜਨਤਾ, ਵਸ ਗਤ ਜੁਗਤ ਸਬਾਈ, ਸਤਿਗੁਰ ਸੇ ਪਦਾਰਥ ਪਾਵੈ, ਛੂਟੈ ਸ਼ਬਦ ਕਮਾਈ, ਸੋਚੇ ਪਾਂਡੈ ਸਾ ਸਮਾਵੈ, ਵਿਰਲਾ ਸੂਚੇ ਚਾਰੀ। ਤੰਤੈ ਕਉ ਪਰਮ ਤੰਤ ਮਿਲਾਇਆ, ਨਾਨਕ ਸਰਨ ਤੁਮਾਰੀ। ਸੋਰਠ ਮਹੱਲਾ ਪਹਿਲਾ, ਜਿਉਂ ਮੀਨਾ ਬਿਨ ਪਾਣੀ ਹੈ, ਤਿਉਂ ਸਾਗਤ ਮਰੈ ਪਿਆਸ, ਤਿਉਂ ਹਰ ਬਿਨ ਮਰੀਐ ਰੇ ਮਨਾ, ਜੋ ਬਿਰਥਾ ਜਾਵੈ ਸਾਸ। ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਇਹੋ ਰਸ ਕਿਉਂ ਲਹੋ, ਗੁਰ ਮਿਲੈ ਹਰ ਦੇ ਰਹਾਓ। ਸੰਤ ਜਨਾ ਮਿਲ ਸੰਗਤੀ, ਗੁਰਮੁਖ ਤੀਰਥ ਹੋਏ, ਅੱਠ ਸੜ ਤੀਰਥ ਮੱਜਣਾ, ਗੁਰਦਰਸ ਪ੍ਰਾਪਤ ਹੋਏ। ਜਿਉ ਜੋਗੀ ਜਤ ਬਾਹਰਾ, ਤਪ ਨਾਹੀ ਸਤ ਸੰਤੋਖ, ਤਿਉ ਨਾਮੈ ਬਿਨ ਦੇਹੁਰੀ, ਜਮ ਮਾਰੈ ਅੰਤਰ ਦੋਖ, ਸਾਗਤ ਪ੍ਰੇਮ ਨਾ ਪਾਈਐ, ਹਰ ਪਾਈਐ ਸਤਿਗੁਰ ਭਾਏ, ਸੁਖ ਦੁਖ ਦਾਤਾ ਗੁਰ ਮਿਲੈ, ਕਹੋ ਨਾਨਕ ਸਿਫਤ ਸਮਾਏ। ਸੋਰਠ ਮਹੱਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਉ, ਮੈਂ ਕਿਆ ਮਾਂਗਾ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ, ਘਟ ਘਟ ਰਵ ਰਿਆ ਬਨਵਾਰੀ। ਜਲ ਥਲ ਮਹੀਅਲ ਗੁਪਤੋ ਵਰਤੈ, ਗੁਰਸਬਦੀ ਦੇਖ ਨਿਹਾਰੀ ਜੀਉ ਰਹਾਓ। ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ, ਸੋ ਬ੍ਰਹਮਾ ਜੋਨੀ ਹੈ ਪੀ ਹੋਨੀ, ਘਟ ਪੀਤਰ ਦੇਖ ਮੁਰਾਰੀ ਜੀਓ, ਜਨਮ ਮਰਨ ਕੋ ਇਹੋ ਜਗ ਬੱਪੜੋ, ਇਨ ਦੂਜੇ ਭਗਤ ਵਿਸਾਰੀ ਜੀਓ। ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਗਤ ਬਾਜੀ ਹਾਰੀ ਜੀਓ, ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਬ ਮਜਾਰੀ ਜੀਓ, ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਪੇਖ ਚਤਰਾਈ, ਦੁਬਦਾ ਇਹੋ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ। ਅਵਗੁਣ ਛੋੜ ਗੁਣਾ ਕਉ ਧਾਵੋ, ਕਰ ਔਗੁਣ ਪਛਤਾਹੀ ਜੀਓ, ਸਰ ਅਫਸਰ ਕੀ ਸਾਰ ਨਾ ਜਾਣੈ, ਫਿਰ ਕੀ ਚਬੁੜਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਮੋ ਕਾਹੀ ਜੀਓ, ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸਚ ਗੁਰਬਚਨੀ ਫਲ ਪਾਹੀ ਜੀਓ।
ज्यो पावै त्यो राखो हर जियो, जन नानक शब्द सलाही जियो। सोरठ महला पहला पंच पदे, अपना घर मुस्त राख ना सके, की पर कर जोहन लागा, घर दर राख जे रस चाखे, जो गुरमुख सेवक लागा, मन रे समझ कवन मत लागा। नाम विसार अनरस लोबाने, फिर पछताहे अभागा रहाओ, आवत कहो हरख जात कहो रोवै, एहो दुख सुख नाले लागा, आपे दुख सुख भोग भोगावै, गुरमुख सो अनुरागा। हर रसी उपरे अवर क्या कहिए, जिन पिया सो तृप्तागा, माया मोहत जिन एहो रस खोया, जा साकत दुरमत लागा। मन का जियो पवन पत देही, देही मैं देव समागा, जे तू देहे ता हर रस गाई, मन तृप्त हर लिव लागा। साध संगत मैं हर रस पाई है, गुर मिले जम पौ भागा, नानक राम नाम जप गुरमुख हर पाए मस्तक भागा। सोरठ महला पहला, सर्ब जिया सर लेख तो राहू, बिन लेख नहीं कोई जियो, आप अलेख कुदरत कर देख, हुक्म चलाए सोई जियो। मन रे राम जपो सुख होई, अहनिस गुर कै भजन सरेवो, हरदाता भुगता सोई रहाओ। जो अंतर सो बाहर देखो, अवरना दूजा कोई जियो, गुरमुख एक दृष्ट कर देखो, घट घट जोत समोई जियो। चल तो ठाक रखो कर अपने, गुर मिले अहमत होई जियो, देख दृष्ट रहो बिस्मादी, दुख बिसरे सुख होई जियो, पीवो अपियो परम सुख पाई है, निज कर वासा होई जियो। जन्म मरण

ਉੱਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਸੋਲਠ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਂ ਤਿਸ ਪਾਵਾ ਤਦ ਹੀ ਗਾਵਾ ਤਾਂ ਗਾਵੇ ਕਾ ਫਲ ਪਾਵਾ ਗਾਵੇ ਕਾ ਫਲ ਹੋਈ ਜਾਂ ਆਪੇ ਦੇਵੈ ਸੋਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾਂ ਤੇ ਸੱਚ ਮੈਂ ਰਿਹਾ ਸਮਾਈ ਰਹਾਓ ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ ਗੁਰਚਰਨੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜੇ ਕਹਿ ਕਰ ਆਇਆ ਪੰਡਤ ਨਾਨਕ ਬੂਜੈ ਕੋ ਬੀਚਾਰੀ ਇਸ ਜਗ ਮੈਂ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ।

ਸੇਵਕ ਸੇਵ ਕਰੈ ਸਭ ਤੇਰੀ, ਜਿਨ ਸਬਦੈ ਸਾਧ ਆਇਆ, ਗੁਰ ਕਿਰਪਾ ਤੇ ਨਿਰਮਲ ਹੋਵਾ, ਜਿਨ ਵਿੱਚੋਂ ਆਪ ਗਵਾਇਆ। ਅਨ ਦਿਨ ਗੁਣ ਗਾਵੈ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਕ ਸਰਨ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆ ਮੁਰਾਰੀ ਰਹਾਓ। ਜਾਗਤ ਰਹੇ ਇਤਨੀ ਪ੍ਰਪਾਇਆ, ਸਬਦੇ ਹਉ ਮੈਂ ਮਾਰੀ। ਗ੍ਰਿਹਿ ਮਹਿ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਸਤਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰ ਧਾਰੀ। ਇਹੋ ਮਨੁਆ ਦੇ ਜਿਸ ਧਾਮ ਦਾ, ਦੂਜੇ ਪਾਏ ਖੁਆਇਆ। ਮਨਮੁਖ ਮੁਗਦ ਹਰ ਨਾਮ ਨਾ ਚੇਤੈ, ਬਿਰਥਾ ਜਨਮ ਗਵਾਇਆ। ਸਤਗੁਰ ਭੇਟੇ ਤਾਂ ਨਾ ਹੋ ਪਾਏ, ਹਉ ਮੈਂ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵੈ, ਗੁਰ ਕੈ ਸ਼ਬਦ ਵਿਚਾਰੀ। ਆਪੇ ਮਿਲ ਲੈ ਪ੍ਰਭ ਸਾਚੇ, ਸਾਚ ਰੱਖਿਆ ਉਰ ਧਾਰੀ। ਨਾਨਕ ਨਾਮ ਗਤ ਮਤ ਪਾਈ, ਇਹਾ ਰਸ ਹਮਾਰੀ। ਸੋਰਠ ਮਹੱਲਾ ਤੀਜਾ, ਭਗਤ ਖਜ਼ਾਨਾ ਭਗਤਨ ਕਉ ਦੀਆ, ਨਾਉ ਹਰ ਤਨ ਸੱਚ ਸੋਏ। ਅਖੁੱਟ ਨਾਮ ਕਦੇ ਨਿਖੁੱਟੈ ਨਾਹੀ, ਅਖੁੱਟ ਨਾਮ ਧਨ ਕਦੇ ਨਿਖੁੱਟੈ ਨਾਹੀ, ਕਿਨੈ ਨਾ ਕੀਮਤ ਹੋਏ। ਨਾਮ ਧਨ ਮੁਖ ਉਜਲੇ ਹੋਏ, ਹਰ ਪਾਇਆ ਸੱਚ ਸੋਏ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਬਿਨ ਸਬਦੈ ਜਗ ਭੁੱਲਦਾ ਫਿਰਦਾ, ਦਰਗਹਿ ਮਿਲੈ ਸਜਾਏ ਰਹਾਓ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹੰਕਾਰਾ। ਅੰਮ੍ਰਿਤ ਲੁਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਵਾਹਿਗੁਰੂ ਗੋਬਾਰਾ। ਹਉ ਮੈਂ ਮੇਰਾ ਕਰ ਕਰ ਵਿਗੁੱਤੇ, ਕਿਹੋ ਚੱਲੈ ਨਾ ਚੱਲਦਿਆਂ ਨਾਲ। ਗੁਰਮੁਖ ਹੋਵੈ ਸੋ ਨਾਮ ਧਿਆਵੈ, ਸਦਾ ਹਰ ਨਾਮ ਸੰਭਾਲ। ਸੱਚੀ ਬਾਣੀ ਹਰ ਗੁਣ ਗਾਵੈ, ਨਦਰੀ ਨਗਰ ਨਿਹਾਲ। ਸਤਿਗੁਰ ਗਿਆਨ ਸਦਾ ਘੜ ਚਾਨਣ, ਅਮਰ ਸਿਰ ਬਾਦ ਸਾਹਾ। ਅਨ ਦਿਨ ਭਗਤ ਕਰੈ ਦਿਨ ਰਾਤੀ, ਰਾਮ ਨਾਮ ਸਚ ਲਾਹਾ। ਨਾਨਕ ਰਾਮ ਨਾਮ ਨਿਸਤਾਰਾ, ਸਬਦ ਰਤੇ ਹਰ ਪਾਹਾ। ਸੋਰਠ ਮਹੱਲਾ ਤੀਜਾ।

ਸਬਦ ਸਲਾਹੀ ਸਦਾ ਹੋ ਜੀਵਾ, ਗੁਰਮਤੀ ਪਉ ਭਾਗਾ, ਮੇਰਾ ਪ੍ਰਭ ਸਾਚਾ ਅਤ ਸਵਾਲਿਓ, ਗੁਰਸੇਵ ਅਚਤ ਲਾਗਾ। ਸਾਚਾ ਸ਼ਬਦ ਸੱਚੀ ਸੱਚ ਬਾਣੀ, ਸੋ ਜਨ ਅੰਦਨ ਜਾਗਾ, ਮਹਾਂ ਗੰਭੀਰ।

ਨਾਨਕ ਨਾਮ ਰਤਾਇ ਕਰੰਗੀ ਸ਼ਬਦ ਸਵਾਰਨ ਹਾਰਾ ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰੈ ਤੂੰ ਸਵਾਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਉ ਤੁਮੇ ਆਪੇ ਦੇਹ ਬੁਝਾਈ, ਹਰ ਜੀਉ ਤੁਧ ਵਿਟੋ ਵਾਰਿਆ ਸਦ ਹੀ, ਤੇਰੇ ਨਾਮ ਵਿਟੋ ਬਲ ਜਾਈ ਰਹਾਓ। ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ, ਸ਼ਬਦੇ ਮਨ ਤਨ ਨਿਰਮਲ ਹੋਵਾ, ਹਰ ਵਸਿਆ ਮਨ ਆਈ। ਸ਼ਬਦ ਗੁਰਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਨਾ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ, ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ। ਜੰਮੈ ਵਾਰੋ ਵਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ, ਮਨਮੁਖ ਮੁਗਧ ਗੁਬਾਰਾ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ, ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ, ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ, ਸੋਰਠ ਮਹੱਲਾ ਤੀਜਾ। ਗੁਰਮੁਖ ਭਗਤ ਕਰੈ ਪ੍ਰਭ ਭਾਵੈ, ਅੰਦਰ ਨਾਮ ਵਖਾਣੇ, ਭਗਤਾਂ ਕੀ ਸਾਰ ਕਰੈ ਆਪ ਰਾਖੈ, ਜੋ ਤੇਰੇ ਮਨ ਭਾਣੇ। ਤੂੰ ਗੁਣਦਾਤਾ ਸ਼ਬਦ ਪਛਾਤਾ, ਗੁਣ ਕੈ ਗੁਣੀ ਸਮਾਣੇ, ਮਨ ਮੇਰੇ ਹਰ ਜੀਉ ਸਦਾ ਸੰਭਾਲ, ਅੰਤ ਕਾਲ ਤੇਰਾ ਬੇਲੀ ਹੋਵੈ, ਸਦਾ ਨਿਭੈ ਤੇਰੇ ਨਾਲ ਰਹਾਓ। ਦੁਸ਼ਟ ਚੌਕੜੀ ਸਦਾ ਕੂੜ ਕਮਾਵੈ, ਨਾ ਬੂਝੈ ਵਿਚਾਰੇ, ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਹਰ ਨਾਕਸ ਨਖੈ ਬਿਦਾਰੇ। ਪ੍ਰਹਿਲਾਦ ਜਨ ਸਦ ਹਰ ਗੁਣ ਗਾਵੈ, ਹਰ ਜੀਉ ਲੈ ਉਬਾਰੇ, ਆਪ ਸਕੋ ਬਹੁ ਭਲਾ ਕਰ ਜਾਣੈ, ਮਨ ਮੁਖ ਮਤ ਨਾ ਕਾਈ, ਸਾਧੂ ਜਨ ਕੀ ਨਿੰਦਾ ਵਿਆਪੇ, ਜਾਸਨ ਜਨਮ ਗਵਾਈ। ਰਾਮ ਨਾਮ ਕਦੇ ਚੇਤੈ ਨਾਹੀ, ਅੰਤ ਗਏ ਪਛਤਾਈ, ਸਫਲ ਜਨਮ ਭਗਤਾਂ ਕਾ ਕੀਤਾ, ਗੁਰ ਸੇਵਾ ਆਪ ਲਾਏ। ਸਬਦੇ ਰਾਤੇ ਸਹਿਜੇ ਮਾਤੇ, ਅੰਦਨ ਹਰ ਗੁਣ ਗਾਏ, ਨਾਨਕ ਦਾਸ ਕਹਿ ਬੇਨੰਤੀ, ਹਉ ਲਾਗਾ ਤਿਨ ਕਹਿ ਪਾਏ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੈ, ਆਪਣੇ ਪਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੋ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ, ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਬਿਖ ਦੋ ਕਾਟੇ, ਆਪੇ ਮੇਲ ਮਿਲਾਈ ਰਹਾਓ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਪਰਮ ਪੁਲਾ ਸੰਸਾਰਾ, ਬਿਨ ਗੁਰ ਬੰਧਨ ਟੁੱਟੈ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਹਉ ਮੇਰਾ ਜਗ ਪਲ ਚ ਰਹਿਆ ਭਾਈ, ਕੋਈ ਨਾ ਕਿਸੀ ਕੇਰਾ, ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਕਰ ਹੋਏ ਬਸੇਰਾ। ਐਥੈ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਸਤਿਗੁਰ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਓ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਸੋਰਠ ਮਹੱਲਾ ਤੀਜਾ। ਚੌਥੁਕੇ ਸੱਚੀ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ, ਸਤਿਗੁਰ ਸੇਵੇ ਸਦਾ ਸੁਖ ਪਾਏ, ਹਉਮੈ ਸ਼ਬਦ ਸਮਾਣੀ। ਬਿਨ ਗੁਰ ਸਾਚੇ ਭਗਤ ਨਾ ਹੋਵੀ, ਹੋਰ ਭੂਲੀ ਫਿਰੈ ਇਆਣੀ, ਮਨਮੁਖ ਫਿਰੈ।

ਆਈ ਆਪਣੀ ਨਜ਼ਰ ਘਰੇ ਪਤ ਰੱਖੈ ਹਰ ਨਾਮੋ ਦੇ ਵਡਿਆਈ ਰਹਾਓ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸੱਚੈ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ ਜੋ ਜੁਗ ਬਾਣੀ ਸ਼ਬਦ ਪਛਾਣੀ ਨਾਉ ਮੀਠਾ ਮਨੈ ਪਿਆਰਾ ਸਤਿਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਅਗਾਇਆ ਕਮਲ ਪ੍ਰਗਾਸ ਸਦਾ ਰੰਗ ਰਾਤਾ ਅਨਹਦ ਸ਼ਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਰਾਮ ਨਾਮ ਕੀ ਗਤ ਕੋਈ ਨਾ ਬੂਜੈ ਗੁਰਮਤਿ ਹਿਰਦੈ ਸਮਾਈ ਗੁਰਮੁਖ ਹੋਵੈ ਸੋ ਮਗ ਪਛਾਣੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਾਲੈ ਸੇ ਜਨ ਸੋਹਨ ਦਰ ਸਚੈ ਪਤ ਪਾਈ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ

ਆਪੇ ਕੀਮਤ ਪਾਏ ਦਾ ਪਿਆਰਾ, ਆਪੇ ਕਰੇ ਸੋ ਹੋਏ, ਆਪੇ ਅਲਖ ਨਾ ਲਖੀਐ ਪਿਆਰਾ, ਆਪ ਲਿਖਾਵੈ ਸੋਏ, ਆਪੇ ਗਹਿਰ ਗੰਭੀਰ ਹੈ ਪਿਆਰਾ, ਤਿਜੇ ਵਡਿਆਵਰ ਨਾ ਕੋਏ, ਸਭ ਕੱਟ ਆਪੇ ਭੋਗਵੈ ਪਿਆਰਾ, ਵਿੱਚ ਨਾਰੀ ਪੁਰਖ ਸਭ ਸੋਏ, ਨਾਨਕ ਗੁਪਤ ਵਰਤ ਦਾ ਪਿਆਰਾ, ਗੁਰਮੁਖ ਪ੍ਰਗਟ ਹੋਏ, ਸੋਰਠ ਮਹੱਲਾ ਚੌਥਾ, ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪੋ ਥਾਪੈ, ਆਪੇ ਵੇਖ ਵਿਖਸਦਾ ਪਿਆਰਾ, ਕਰ ਚੋਜ ਵੇਖੈ ਪ੍ਰਭ ਆਪੈ, ਆਪੇ ਵਣਤਨ ਸਪਤ ਹੈ ਪਿਆਰਾ, ਆਪੇ ਗੁਰਮੁਖ ਜਾਪੈ, ਜਪ ਮਨ ਹਰ ਹਰ ਨਾਮ ਰਸ ਤਰਾਪੈ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰ ਸਬਦੀ ਚਖ ਜਾਪੈ ਰਹਾਉ, ਆਪੇ ਤੀਰਥ ਤੁਲਹੜਾ ਪਿਆਰਾ, ਆਪ ਤਰੈ ਪ੍ਰਭ ਆਪੈ, ਆਪੇ ਜਲ ਵਤਾਇੰਦਾ ਪਿਆਰਾ, ਸਭ ਜਗ ਮਛਲੀ ਹਰ ਆਪੈ, ਆਪ ਅਭੁੱਲ ਨਾ ਭੁੱਲਈ ਪਿਆਰਾ, ਅਵਰ ਨਾ ਦੂਜਾ ਜਾਪੈ, ਆਪੇ ਸਿੰਘੀ ਨਾਦ ਹੈ ਪਿਆਰਾ, ਤੁਨ ਆਪ ਵਜਾਏ ਆਪੈ, ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਤਪਤਾ ਪੈ, ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੈ ਪ੍ਰਭ ਆਪੈ, ਆਪੇ ਨਾਉ ਜਪਾਏ ਦਾ ਪਿਆਰਾ, ਆਪੇ ਹੀ ਜਪ ਜਾਪੈ, ਆਪੇ ਅੰਮ੍ਰਿਤਾਪ ਹੈ ਪਿਆਰਾ, ਆਪੇ ਹੀ ਰਸ ਆਪੈ, ਆਪੇ ਆਪ ਸਲਾਹਾਂਦਾ ਪਿਆਰਾ, ਜਨ ਨਾਨਕ ਹਰ ਰਸ ਤਰਾਪੈ, ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ, ਆਪੇ ਸਾਹੋ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮੀਠਾ ਲਾਇਆ ਰਹਾਉ, ਆਪੇ ਧਰਤੀ ਆਪ ਜਲ ਪਿਆਰਾ,

ਆਪੇ ਹੁਕਮਰ ਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ, ਆਪੇ ਸੇਵਕ ਰਾਏ ਦਾ ਪਿਆਰਾ, ਆਪ ਦਿਵਾਵੈ ਮਾਣ, ਆਪੇ ਤਾੜੀ ਲਾਏ ਦਾ ਪਿਆਰਾ, ਆਪੇ ਗੁਣੀ ਨਿਦਾਨ, ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ, ਆਪੇ ਕੀਮਤ ਪਾਏ ਦਾ ਪਿਆਰਾ, ਆਪੇ ਤੁਲ ਪ੍ਰਵਾਨ, ਆਪੇ ਅਤੁਲ ਤੁਲਾਏ ਦਾ ਪਿਆਰਾ, ਜਨ ਨਾਨਕ ਸਤਿ ਕੁਰਬਾਨ। ਸੋਰਠ ਮਹੱਲਾ ਚੌਥਾ।

ਆਪੇ ਲੇਖਣ ਆਪ ਲਿਖਾਰੀ, ਆਪੇ ਲੇਖ ਲਿਖਾਹਾ ਮੇਰੇ ਮਨ, ਜਪ ਰਾਮ ਨਾਮ ਉਹ ਮਹਾ, ਅਣਜਨ ਅਣਦ ਹੋਵੇ ਵਡਭਾਗੀ, ਲੈ ਗੁਰ ਪੂਰੇ ਹਰ ਲਾਹਾ ਰਹਾਓ। ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ, ਕੁਵਲੀਆ ਪੀੜਿਆ ਮਰਾਏ ਦਾ ਪਿਆਰਾ, ਕਰ ਬਾਲਕ ਰੂਪ ਚਾਹਾ। ਆਪ ਅਖਾੜਾ ਪਾਏ ਦਾ ਪਿਆਰਾ, ਕਰ ਵੇਖੈ ਆਪ ਚੁਜਾਹਾ, ਕਰ ਬਾਲਕ ਰੂਪ ਪਾਏ ਦਾ ਪਿਆਰਾ, ਚੰਡੂਰ ਕੰਸ ਕੇਸ ਮਾਰਾਹਾ। ਆਪੇ ਹੀ ਬਲ ਆਪ ਹੈ ਪਿਆਰਾ, ਬਲ ਭੰਨੈ ਮੂਰਖ ਮੁਗਦਾਹਾ, ਸਭ ਆਪੇ ਜਗਤੋਂ ਪਾਏ ਦਾ ਪਿਆਰਾ, ਵਸ ਆਪੇ ਜੁਗਤ ਹਥਾਹਾ। ਗਲ ਜੇਵੜੀ ਆਪੇ ਪਾਏ ਦਾ ਪਿਆਰਾ, ਜਿਉ ਪ੍ਰਭ ਖਿੰਚੈ ਤਿਉ ਜਾਹਾ, ਜੋ ਗਰਬੈ ਸੋ ਪਚ ਸੀ ਪਿਆਰੇ, ਜਪ ਨਾਨਕ ਭਗਤ ਸਮਾਹਾ। ਸੋਰਠ ਮਹੱਲਾ ਚੌਥਾ, ਦੋ ਤੁਕੇ ਅਨਕ ਜਨਮ, ਵਿਛੜੇ ਦੁਖ ਪਾਇਆ, ਮਨਮੁਖ ਕਰਮ ਕਰੇ ਹੰਕਾਰੀ, ਸਾਧੂ ਪਰਸਤ ਹੀ ਪ੍ਰਪਾਇਆ, ਗੋਬਿੰਦ ਸਰਨ ਤੁਮਾਰੀ। ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਜਬ ਸਤਸੰਗ ਭਏ ਸਾਧੂ ਜਨ, ਹਿਰਦੈ ਮਿਲਿਆ ਸਾਂਤ ਮੁਰਾਰੀ ਰਹਾਓ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ, ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੈ ਗੁਣ ਵਿਚਾਰੀ, ਗੁਰਮੁਖ ਪ੍ਰਗਾਸ ਪਇਆ ਸਾਂਤ ਆਈ, ਦੁਰਮਤ ਬੁੱਧ ਨਿਵਾਰੀ, ਆਤਮ ਬ੍ਰਹਮ ਚੀਨ ਸੁਖ ਪਾਇਆ, ਸਤਸੰਗਤ ਪੁਰਖ ਤੁਮਾਰੀ, ਪੁਰਖੈ ਪੁਰਖ ਮਿਲਿਆ ਗੁਰ ਪਾਇਆ, ਜਿਨ ਕਉ ਕਿਰਪਾ ਭਈ ਤੁਮਾਰੀ, ਨਾਨਕਿਆ ਤੁਲ ਸਹਿਜ ਸੁਖ ਪਾਇਆ, ਆਂਦਨ ਜਾਗਤ ਰਹਿ ਬਨਵਾਰੀ। ਸੋਰਠ ਮਹੱਲਾ ਚੌਥਾ, ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰ ਬਿਨ ਰਹਿਣ ਨਾ ਜਾਈ, ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ, ਮੇਰੇ ਪ੍ਰਭ ਕਿਰਪਾ ਜਲ ਦੇਵ ਹਰਨਾਈ, ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੈ ਹੀ ਸਾਂਤ ਪਾਈ ਰਹਾਓ, ਜਿਉ ਚਾਤਰਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਈ, ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਪਾਏ ਸੁਭਾਈ, ਮਨਮੁਖ ਭੂਖੇ ਦਹਿ ਜਿਸ ਡੋਲੈ, ਬਿਨ ਨਾਵੈ ਦੁਖ ਪਾਈ, ਜਨਮ ਰਹਿ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ, ਕਿਰਪਾ ਕਰੈ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ, ਨਾਨਕ ਦੀਨ ਦਿਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ, ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭ੍ਰਮ ਕਾਟਿਆ ਜਾਈ, ਮੇਰੇ ਗੋਬਿੰਦ ਆਪਣੇ ਜਨ ਕਉ ਦੇਹ ਵਡਿਆਈ, ਗੁਰਮਤ ਰਾਮ ਨਾਮ ਪ੍ਰਗਸੋ, ਸਦਾ ਰਹੋ ਸਰਨਾਈ ਰਹਾਓ। ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤਿਆ ਜਾਣਾ, ਹਰ ਜੀਉ ਕਿਰਪਾ ਕਰੋ ਗੁਰਮੇਲੋ, ਤਾਂ ਹਰ ਨਾਮ ਸਮਾਣਾ, ਜਿਸ ਕੀ ਵੱਥ ਸੋਈ ਪ੍ਰਭ ਜਾਣੈ, ਜਿਸਨੋ ਦੇ ਸੋ ਪਾਏ, ਵਸਤਾ ਨੂਪ ਤਗਮਾ ਗੋਚਰ, ਗੁਰਪੂਰਾ ਲਖ ਲਖਾਏ, ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ, ਸਭ ਕਿਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਜਿਸਨੋ ਦਾਤ ਕਰੈ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ ਏਕੋ ਅੰਕਾਰ, ਸਤਿਗੁਰ ਪ੍ਰਸਾਦ ਕਿਸ ਹਉ ਜਾਚੀ, ਕਿਸ ਆਰਾਦੀ, ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂਰਲ ਸੀ, ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵ ਨਿਰਦੇਸੀ, ਹਰ ਜੀਉ ਤੇਰੀ ਦਾਤੀ ਰਾਜਾ,
मानस बपड़ा क्या सालाही, क्या तिसका मोहताजा रहाओ। जिन हर त्याया सब के तिसका, तिसकी भूख गवाई, ऐसा तन दिया सुखदात है। निखुट न कभी जाई, अनंद पया सुख सह सुमाने, सदगुर मेल मिलाई। मन नाम जप नाम आराध, आन दिन नाम वखाणी, उपदेश सुन साध संतन का, सब चूकी कान जमाणी। जिन कहो किरपाल होवा प्रभ मेरा, से लागे गुर की बाणी। कीमत कौन करे प्रभ तेरी, तू सर्ब जिया दयाला, सब किश कीता तेरा वरत, क्या हम बाल गोपाला। राख ले हो नानक जन तुमरा, जो पिता पूत किरपाला, सोरठ महला पंजवा, कर पहला चौथुके। गुरु गोविंद सलाहिए पाई, मन तन हिरदय तार, साचा साहिब मन वसै पाई, एहा करनी सार। जित तन नाम न उपजै पाई, से तन होए शार, साध संगत कौ वारिया पाई, जिन एक अंकार आधार। सोई साचा राधना पाई, जिस ते सब किश होए, गुरपूरै जान आया पाई, तिस बिने अवर ना कोए रहाओ। नाम विहुणे पच मोए पाई, गणत ना जाए गणी, विण सच सोच ना पाईए पाई, साचा अगम तनी। आवन जान न चुकई पाई, झूठी दुनी मणी, गुरमुख कोट उधार दा पाई, दे नाम एक कणी, सिमरत शास्त्र सोधिया पाई, विण सतगुर परम ना जाए, अनक कर्म कर थाकिया पाई, फिर बंधन पाए, चारे कुंडा सोधिया पाई, विण सतगुर नाही जाए, वडभागी गुर पाया पाई, हर हर नाम ते आए, सच सदा है निर्मला पाई, निर्मल साचे सोए।

ਤਾ ਸੱਚ ਨਾਮ ਪਾਈ ਸੁਣ ਮਨ ਤਨ ਨਿਰਮਲ ਹੋਏ। ਸੋਰਠ ਮਹੱਲਾ ਪੰਜਵਾਂ ਦੋ ਤੁਕੇ ਜਾਉ ਲਓ ਪਾਉ ਅਪਾਉ ਇਹੋ ਮਨ ਤਾਉ ਲਾਉ ਮਿਲਣ ਦੂਰਾਈ ਆਨੇ ਆਪਣਾ ਕਰਤ ਵਿਚਾਰਾ ਤਾਉ ਲਓ ਬੀਚ ਬਿਖਾਈ ਮਾਧਵੇ ਐਸੀ ਦੇਹ ਬੁਝਾਈ ਸੇਵੋ ਸਾਧ ਗਹੁ ਓਟ ਚਰਨਾ ਨ ਬਿਸਰੈ ਮੁਹਤ ਛਸਾਈ ਰਹਾਓ। ਹਰੇ ਮਨ ਮੁਗਧਿਆ ਚੇਤ ਚੰਚਲ ਚਿਤ ਤੁਮ ਐਸੀ ਹਿਰਦੈ ਨਾ ਆਈ ਪ੍ਰਾਣ ਪਤ ਤਿਆਗ ਅੰਤੂ ਰਚਿਆ ਉਰਜੋ ਸੰਗ ਬਹਿਰਾਈ ਸੋਗ ਨਾ ਵਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਸਾਕਤ ਕਾ ਬਕਨਾ ਇਓ ਜਾਨੋ ਜੈਸੇ ਭਵਨ ਚੁਲਾਈ ਕੋਟ ਪਰਾ ਦਾ ਸ਼ਾਦ ਓਹੇ ਮਨੋ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰੱਖੋ ਉਠਾਈ। ਸੋਰਠ ਮਹੱਲਾ ਪੰਜਵਾਂ ਪੁੱਤਰ ਕਲੱਤਰ ਲੋਕ ਗ੍ਰਹਿ ਬੰਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਰੇ ਨਰ ਕਾਹੇ ਪਪੋਰੋ ਦੇਹੀ ਊੜ ਜਾਏ ਗੋ ਧੂਮ ਬਾਦਰੋ ਇਕ ਭਾਜੋ ਰਾਮ ਸਨੇਹੀ ਰਹਾਓ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ ਅਨਕ ਭਾਂਤ ਕਰ ਮਣੀਏ ਸਾਜੇ ਕਾਚੈ ਤਾਗ ਪਰੋਹੀ ਤੂੜ ਜਾਏ ਗੋ ਸੂਤ ਪਾਪਰੇ ਫਿਰ ਪਾਛੈ ਪਿਛਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵੋ ਦਿਨ ਰਹਿ ਨੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇ ਹੀ। ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪੇਟਿਓ ਵਡ ਭਾਗੀ ਮਨੈ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰੈ ਰਹਾਓ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਪਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਸੋਰਠ ਮਹੱਲਾ ਪੰਜਵਾਂ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸਵਾਮੀ ਆਪਣਾ ਹੱਥ ਸੰਜੋਗੀ।

ਹਰ ਪਹਿਲਾ ਜਾਂ ਕਹਿ ਹਿਰਦੈ ਵਸਿਆ ਤੂੰ ਕਰਤੇ ਤਾਂ ਕੀਤਾ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰੈ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖਦਾ ਤੇ ਸੁਆਮੀ ਸਭ ਤੇ ਉੱਚ ਬਡਾਈ ਰਹਾਓ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੌਤਮ ਸੇਵਾ ਦੀਨੀ ਦਰਸ਼ਨ ਦੇਖਿਆ ਗਾਈ ਸਰਬ ਨਿਰੰਤਰ ਤੁਮੈ ਸਮਾਨੇ ਜਾਂ ਕੋ ਤੁਦਿਆ ਬੁਝਾਈ ਗੁਰਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ

ਸੋਰਠ ਮਹੱਲਾ ਪੰਜਵਾਂ ਸਗਲ ਸਮੱਗਰੀ ਮੋਹੇ ਵਿਆਪੀ ਕਬ ਉੱਚੇ ਕਬ ਨੀਚੇ ਸੋਧਨਾ ਹੋਈਐ ਕਾਹੂ ਜਤਨਾ ਓੜਕ ਕੋ ਨਾ ਪਹੁੰਚੇ ਮੇਰੇ ਮਨ ਸਾਧ ਸਰਨ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹਾਓ ਉਹ ਜੋ ਭਰਮ ਭੁਲਾਵਾ ਕਹੀਅਤ ਤਿਨ ਮੈਂ ਉਰਜੋ ਸਗਲ ਸੰਸਾਰ।

ਕਿਰਪਾ ਕਰੀ ਪ੍ਰਭ ਮੇਰਾ ਹੈ ਮਿਲ ਸਾਧ ਸੰਗਤ ਨਾਉ ਲਈਆ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭ ਨਾ ਕਰਤੇ ਉਦਾਰਾ, ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ। ਸੋਰਠ ਮਹੱਲਾ ਪੰਜਵਾਂ, ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਕਿਲਬਿਖ ਕਾਟੇ ਨਿਮਖਿਆ ਰਾਧਿਆ, ਗੁਰਮੁਖ ਪਾਰਿ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਨੀ ਰਹਾਓ। ਮੁਕਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕਉ ਭਗਤ ਦਾਨ ਦੇਵੈ। ਪੂਰਨ ਪੁਰਖ ਵਿਧਾਤਾ, ਸ਼੍ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਤਿਆਈਐ ਸੋਈ। ਕਰਨ ਕਾਰਨ ਸਮਰੱਥ ਸੁਆਮੀ, ਜਾਂ ਤੇ ਬਿਰਥਾ ਨਾ ਕੋਈ। ਵੱਡੈ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਸੋਰਠ ਮਹੱਲਾ ਪੰਜਵਾਂ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਆਰੋਗਾ। ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ ਰਹਾਓ। ਸਾਚਾ ਸਾਹਿਬ

ਆ ਪਸ਼ੂ ਪ੍ਰੇਤ ਮੁਗਧ ਭੈ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋ ਘਟਾਇਓ ਡੇਰਾ ਅੰਧ ਮੰਗਲ ਬਿਸਰਾਮਾ ਮਨ ਬਾਇਥ

ਨਾਮ ਵਸਿਆਏ ਆਪਣੇ ਸਤਿਗੁਰ ਕੈ ਮਨ ਪਹਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਪਾਗਾ ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਂ ਤੇ ਕਛੂ ਨਾ ਪਾਈ ਹੈ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨਸ ਦਾ ਧਿਆਈ ਹੈ ਸਿਮਰੋ ਹਰ ਹਰ ਨਾਮ ਪਰਾਨੀ ਬਿਨਸੈ ਕਾਚੀ ਦੇਹ ਅਗਿਆਨੀ ਰਹਾਓ ਮ੍ਰਿਗ ਤ੍ਰਿਸ਼ਨਾ ਯਰ ਸੁਪਨ ਮਨੋਰਥ ਤਾਂ ਕੀ ਕਛ ਨਾ ਵਡਾਈ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨਾ ਕਾਹੂ ਜਾਈ ਹਾਂ ਹਾਂ ਕਰਤ ਬਿਹਾਇ ਅਵਰਦਾ ਜੀ ਕੋ ਕਾਮਨਾ ਕੀਨਾ ਧਾਵਤ ਧਾਵਤ ਨਹਿ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਸਾਧ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰ ਫੇਰੇ ਨਾਨਕੀ ਪ੍ਰਪਾਹੇ ਬਿਨੰਤੀ ਕਾਟੋ ਅਵਗੁਣ ਮੇਰੇ ਸੋਰਠ

ਤੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪ੍ਰੀਆ ਮੰਤਨ ਰਹੇ ਅਗਾਈ ਜਤ ਕਤ ਪੂਰ ਰਹੇ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮੰਤਨ ਭਏ ਬਿਗਾਸਾ ਸੋਰਠ ਮਹੱਲਾ ਪੰਜਵਾਂ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਵਾ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਓ ਗੁਰ ਕੀ ਸਰਨ ਭਏ ਪੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ ਸਤਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਭੈ ਸਵਾਰੀ ਗੋਸਟ ਗਿਆਨ ਨਾਮ ਸੁਣਿ ਉਦਰੇ ਜਿਨ ਜਿਨ ਦਰਸਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅੰਧ ਸੇਤੀ ਕਰ ਆਇਆ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਓ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ

ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾਂ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ ਜੀਓ ਪਿੰਡ ਸਾਜ ਜਨ ਰਚਿਆ ਬਲ ਆਪਣੋ ਕਰਮਾਨੈ ਮਨ ਮੂੜੇ ਦੇਖ ਰਹੇ ਪ੍ਰਭ ਸਵਾਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਨਾ ਕਛੂਐ ਸ਼ਾਨੀ ਰਹਾਓ ਜਿਹਬਾ ਸਵਾਦ ਲੋਭ ਮਦ ਮਾਤਾਓ ਉਪਜੇ ਅਨਕ ਬੇਕਾਰ।

ਕਾਂਟਾ ਕਹਿ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅੰਧ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬ ਹੂੰ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬਿਘਨ ਬਿਨਾਸਨ ਸਭ ਦੁਖ ਨਾਸਨ ਗੁਰਚਰਨੀ ਮਨ ਲਾਗਾ ਗੁਣ ਗਾਵਤੇ ਅਚੁੱਤ ਅਬਨਾਸੀ ਅੰਦਨ ਹਰ ਰੰਗ ਜਾਗਾ ਮਨ ਇੱਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦਿ ਅੰਤ ਮਦ ਨਾਨਕ ਕਉ ਸੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾਂ ਪੰਚ ਪਦਾ ਬਿਨਸੈ ਮੋਹ ਮੇਰਾ ਯਾਰ ਤੇਰਾ ਬਿਨਸੈ ਆਪਣੀ ਧਾਰੀ ਸੰਤੋ ਇਹਾ ਬਤਾਵੋ ਕਾਰੀ ਜਿਤ ਹਉ ਮੈਂ ਗਰਭ ਨਿਵਾਰੀ ਰਹਾਉ ਸਰਵ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾਂ ਸਗਲ ਰੇ ਨਾਰੀ ਪੇਖਿਓ ਪ੍ਰਭ ਜੀਓ ਆਪਣੇ ਸੰਗੇ ਚੂਕੇ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਬਿਦਾਰੀ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਦੋ ਪਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧਵ ਜੀਆ ਸੰਤੋ ਘਟ ਘਟ ਰਿਆ ਸਮਾਇਓ ਪੂਰਨ ਪੂਰ ਰਹੋ ਸਰਵ ਮੈਂ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਮੈ ਰਿਆ ਸਮਾਇਓ ਸੋਰਠ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਹੋਏ ਆਨੰਦਾ ਬਿਨਸੈ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਵ ਨਿਧ ਪਾਵੈ ਬਹੁਰ ਨਾ ਤ੍ਰਿਸ਼ਨਾ ਭੁਖੀ ਜਾਂ ਕੋ ਨਾਮ ਲੈ ਤੂੰ ਸੁਖੀ ਸਾਸ ਸਾਸ ਧਿਆਵੋ ਠਾਕਰ ਕਹੋ ਮਨ ਤਨ ਜੀਆ ਰੇ ਮੁਖੀ ਰਹਾਓ ਸਾਂਤ ਪਾਵੈ ਹੋਵੈ ਮਨ ਸੀਤਲ ਅਗਨ ਨਾ ਅੰਤਰ ਤੁਖੀ ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲ ਥਲ ਤ੍ਰਿ ਭਵਨ ਰੁਖੀ ਸੋਰਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਪੀਤਰ ਤੇ ਇਨ ਕਉ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਓ ਬਿਸਰ ਨਾਹੀ ਕਬਹੂ ਹੀ ਏ ਤੇ ਇਹ ਬਿਦ ਮਨ ਮੈਂ ਪਾਵੋ ਗੁਰਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤੈ ਨਾ ਧਾਵੋ ਸੋਰਠ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚੋ ਜੋ ਸਮੈ ਰਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੈ ਕਾਲਾ ਰਹਾਓ ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸਰਨ ਭਇਆ ਸੁਖ ਪਾਈਐ ਬਾਹੁੜ ਦੁਖ ਨਾ ਹੋਈ ਰਹਾਓ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ
ਤਿਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨਸਾ ਧਾਰੈ ਦਰਸ਼ਨ ਪੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ

ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰ ਆਪੋ ਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮਹੀ ਜਾਨੀ ਤੁਝੀ ਪਾਹੇ ਨਬੇਰੋ ਬਖਸ ਲੈਹੋ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕਰ ਨੇਰੋ ਹਰ ਚਰਨ ਸਰਨ ਮੋਹੇ ਚੇਰੋ ਰਹਾਓ ਬੇਸੁਮਾਰ।

ਸੋਰਠ ਮਹੱਲਾ ਪੰਜਵਾਂ। ਭਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ, ਅਸਰ ਭਏ ਲਾਗ ਹਰ ਚਰਣੀ, ਗੋਬਿੰਦ ਕੇ ਗੁਣ ਗਾਏ। ਪਲੋ ਸਮੂਰਤ ਪੂਰਾ, ਸਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ ਰਹਾਓ। ਮਿਲੇ ਸਵਾਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇੱਛ ਪੁਜਾਈ। ਸੋਰਠ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਰਿਧ ਭੀਤਰ, ਸੁਭ ਲੱਖਣ ਪ੍ਰਭ ਕੀਨੇ, ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ।

ਤੇ ਗੁਰਪੂਰੇ ਕੀ ਅਚਰਜ ਵਡਿਆਈ, ਨਾਨਕ ਸਤਬਲਿਹਾਰੇ। ਸੋਰਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਅਗਮ ਅਪਾਰ, ਬਿਲਸ਼ ਬਿਨੋਦ ਆਨੰਦ ਸੁਖ ਮਾਣੋ। ਖਾਏ ਜੀਵੋ ਸਿੱਖ ਪਰਿਵਾਰ, ਹਰ ਕੇ ਚਰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸਚ ਬੋਇਥ, ਚੜ ਲੰਘੋ ਬਿਕ ਸੰਸਾਰ, ਰਹਾਓ ਭਏ ਕਿਰਪਾਲ, ਪੂਰਨ ਅਬਨਾਸੀ ਆਪੈ ਕੀਨੀ ਸਾਰ, ਪੇਖ ਪੇਖ ਨਾਨਕ ਬਿਖਸਾਨੋ, ਨਾਨਕ ਨਾਹੀ ਸੁਮਾਰ। ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਆਪਣੀ ਕਲ ਧਾਰੀ, ਸਭ ਘਟ ਉਪਜੀ ਦਇਆ, ਆਪੇ ਮਿਲ ਵਡਾਈ ਕਿੰਨੀ, ਕੁਸਲ ਖੇਮ ਸਭ ਭਇਆ। ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਜਪ ਸਦਾ ਨਿਹਾਲ, ਰਹਾਓ ਅੰਤਰ ਬਾਹਰ ਥਾਨ ਥਨੰਤਰ, ਜਤਕਤ ਭੇਖੋ ਸੋਈ, ਨਾਨਕ ਗੁਰ ਪਾਇਓ ਵਡਭਾਗੀ, ਤਿਸ ਜੇ ਵਡਿਆਵਰ ਨਾ ਕੋਈ। ਸੋਰਠ ਮਹੱਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ, ਰਾਖਨ ਹਾਰੈ ਰਾਖਿਓ ਬਾਰਕ, ਸਤਿਗੁਰ ਤਾਪ ਉਤਾਰਿਆ, ਉਬਰੇ ਸਤਿਗੁਰ ਕੀ ਸਰਨ ਆਈ, ਜਾਂ ਕੀ ਸੇਵਨਾ ਬਿਰਥੀ ਜਾਈ, ਰਹਾਓ ਘਰ ਮੈਂ ਸੁਖ ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਿਆਲਾ, ਨਾਨਕ ਬਿਗਨਾ ਲਾਗੈ ਕੋ, ਮੇਰਾ ਪ੍ਰਭ ਹੋਵਾ ਕਿਰਪਾਲਾ। ਸੋਰਠ ਮਹੱਲਾ ਪੰਜਵਾਂ, ਸਾਧੂ ਸੰਗ ਭਇਆ ਮਨ ਉਦਮ, ਨਾਮ ਰਤਨ ਜਸ ਗਾਈ, ਮਿਟ ਗਈ ਚਿੰਤਾ ਸਿਮਰਿਆ ਨੰਤਾ, ਸਾਗਰ ਤਰਿਆ ਪਾਈ। ਹਿਰਦੈ ਹਰ ਕੇ ਚਰਨ ਵਸਾਈ, ਸੁਖ ਪਾਇਆ ਸਹਿ।

ਨਾਨਕ ਭਗਤ ਭਏ ਅਬਨਾਸੀ ਆਪਣਾ ਪ੍ਰਭਇਆ ਸਹਾਈ। ਸੋਰਠ ਮਹੱਲਾ ਪੰਜਵਾਂ। ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ। ਆਠ ਪਹਿਰੇ ਆਰਾਧੋ ਸਵਾਮੀ ਪੂਰਨ ਕਾਲ ਹਮਾਰੀ। ਹਰ ਜੀਉ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕਹੋ ਪ੍ਰਭ ਆਗੇ ਅਰਦਾਸ ਰਹਾਓ। ਜੋ ਮੰਗੋ ਸੋਈ ਸੋਈ ਪਾਵਾਂ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾ। ਸੋਰਠ ਮਹੱਲਾ ਪੰਜਵਾਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ। ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਧਾਤਾ ਰਹਾਓ। ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭਏ ਦਿਆਲਾ। ਜੈ ਜੈਕਾਰ ਭਏ ਜਗ ਪੀਤਰ ਹੋਵਾ ਪਾਰ ਬ੍ਰਹਮ ਰਖਵਾਲਾ। ਸੋਰਠ ਮਹੱਲਾ ਪੰਜਵਾਂ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ। ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤ ਕੁਰਬਾਨ। ਸੋਰਠ ਮਹੱਲਾ ਪੰਜਵਾਂ। ਦੁਰਤ ਗਵਾਇਆ

ਆਓ ਸਤਿਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭੈ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਹੱਲਾ

ਰੱਖਿਆ ਹਰ ਗੋਬਿੰਦ ਨਵਾਂ ਨਿਰੋਵਾ ਰਹਾਓ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਾਲਤ ਪਲਤ ਪ੍ਰਭ ਦੁਵੈ ਸਵਾਰੇ ਹਮਰਾ ਗੁਣਿਆ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੈ ਪੂਰਨ ਪਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਓ ਅਨਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਉ ਕੰਠ ਲਾਏ ਰਾਖੈ ਜੋ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋਂ ਨੇ ਸਹਿਸਾ ਚੁਕਾਇਆ ਸਿਖਦਾਰੋ ਨੇ ਪਤੀਆਇਆ ਉਮਰਾਵੋ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਅਬ ਢੂੰਡਨ ਕਤੋ ਨਾ ਜਾਈ ਗੋਵਿੰਦ ਭੇਟੇ ਗੁਰ ਗੋਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਭਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤੈ ਸਾਚ ਨਿਆਏ ਨਬੇਰਾ ਊਹਾ ਸਮਠਾ ਕਰ ਸਮਚੇਰਾ ਅੰਤਰ ਜਾਮੀ ਜਾਨੈ ਬਿਨ ਬੋਲਤੇ ਆਪ ਪਛਾਨੈ ਸਰਬ ਥਾਨ ਕੋ ਰਾਜਾ ਤੈ ਅਨਹਦ ਸਬਦ ਗਾਜਾ ਤਿਸ ਪੈ ਕਿਆ ਚਿਤਰਾਈ ਮਿਲ ਨਾਨਕ ਆਪ ਗਵਾਈ ਸੋਰਠ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰਪੂਰੈ ਸੱਚ ਕਹਿਆ ਸੋ ਸੁਖ ਸਾਚਾ ਲਿਆ ਆਪਣਾ ਹੋਇਓ ਗੁਰ ਮਿਹਰਬਾਨਾ ਅਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰ ਇਸ਼ਨਾਨਾ ਰਹਾਓ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹਾਂ ਪਾਤਸ਼ਾਹ ਗੁਰ ਭੇਟ ਤਮਨਿਓ ਮਾਹਾ ਸਗਲ ਪ੍ਰਾਸ਼ਤ ਲਾਥੇ ਮਿਲ ਸਾਧ ਸੰਗਤ ਕਹਿ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾਂ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕ੍ਰਿਤ ਕਰੀਐ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖਨਾਸੇ ਹਰ ਚਰਨੀ ਚਿਤਲਾਏ ਉਸਤਤ ਕਰਹੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਾ ਪਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਨੀ ਗਹਿਰਾ ਕਰ ਲਸ਼ਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਇਆਲਾ ਜਪ ਅਨੰਦ ਰਹੋ।

ਸੋਰਠ ਮਹੱਲਾ ਪੰਜਵਾਂ ਕਰਤੀ ਜਾ ਦੁਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ।

ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਪਾਇਆ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹੀ ਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਅੱਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬ ਨਿਦਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ ਮਨ ਇੱਛੇ ਫਲ ਪਾ

ਨਾਨਕ ਸਾਚ ਪਤੀ ਨੇ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਸਵਾਰੀ ਮਨ ਚਿੰਦਿਆ ਫਲ ਪਾਇਆ।

ਆਇਆ ਸੋਰਠ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਘਨ ਗਏ ਹਰ ਨਾਈ ਮੇਰਾ ਪ੍ਰਭ ਹੋਵਾ ਸਦਾ ਦਯਾਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਓ ਪ੍ਰਭ ਕਰਨ ਕਾਰਨ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹੱਲਾ ਪੰਜਵਾਂ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤ ਹੋ ਹਰ ਹਰ ਹਰ ਆਰਾਧੋ ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਤੇ ਆਇਆ ਤਿੰਨ ਸਰਬ ਸੁਖਾਂ ਫਲ ਪਾਇਆ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ

ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸੱਚ ਬਖਾਨਾ, ਸੋਰਠ ਮਹੱਲਾ ਪੰਜਵਾਂ, ਐਥੇ ਉਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ, ਦਾਸ ਆਪਣੇ ਆਪ ਰਾਖੇ, ਘੜ ਘੜ ਸ਼ਬਦ ਸੁਭਾਖੇ, ਗੁਰ ਕੇ ਚਰਨ ਉਪਰ ਬਲ ਜਾਈ, ਦਿਨ ਸਰਹਿਣ ਸਾਹ ਸਾਹ ਸੰਭਾਲੀ, ਪੂਰਨ ਸਭਨੀ ਥਾਈ ਰਹਾਓ, ਆਪ ਸਹਾਈ ਹੋਵਾ, ਸੱਚੇ ਦਾ ਸੱਚਾ ਟੋਵਾ, ਤੇਰੀ ਭਗਤ ਵਡਿਆਈ, ਪਾਈ ਨਾਨਕ ਪ੍ਰਭ ਸਰਣਾਈ, ਸੋਰਠ ਮਹੱਲਾ ਪੰਜਵਾਂ, ਸਤਿਗੁਰ ਪੂਰੇ ਭਾਣਾ, ਤਾਂ ਜਪਿਆ ਨਾਮ ਰਮਾਣਾ, ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ, ਹਰ ਕੇ ਚਰਨ ਸਦਾ ਸੁਖਦਾਈ, ਜੋ ਇੱਛੈ ਸੋਈ ਫਲ ਪਾਵੈ, ਬਿਰਥੀ ਆਸ ਨਾ ਜਾਈ ਰਹਾਓ, ਕਿਰਪਾ ਕਰੇ ਜਿਸ ਪ੍ਰਾਨ ਪਦ ਦਾਤਾ, ਸੋਈ ਸੰਤ ਗੁਣ ਗਾਵੈ, ਪ੍ਰੇਮ ਭਗਤ ਤਾਂ ਕਾ ਮਨ ਲੀਣਾ, ਪਾਰ ਬ੍ਰਹਮਨ ਭਾਵੈ, ਆਠ ਪਹਿਰ ਹਰ ਕਾ ਜਸ ਰਮਣਾ, ਬਖੈਠ ਗੌਰੀ ਲਾਥੀ, ਸੰਗ ਮਿਲਾਇ ਲਿਆ ਮੇਰੇ ਕਰਤੈ, ਸੰਤ ਸਾਧ ਪਏ ਸਾਥੀ, ਕਰ ਕਹਿਲੀ ਨੇ ਸਰਬਸ ਦੀਨੇ, ਆਪੇ ਆਪ ਮਿਲਾਇਆ, ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ, ਸੋਰਠ ਮਹੱਲਾ ਪੰਜਵਾਂ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਏ ਨਿਸ਼ਾਰੀ, ਇਸ ਆਗੈ ਕੋ ਨਾ ਟਿਕੈ ਬੇਕਾਰੀ, ਗੁਰਪੂਰੇ ਇਹ ਗੱਲ ਸਾਰੀ, ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਤਿਸ ਕੀ ਗਤ ਹੋਵੈ, ਉਦਰੈ ਸਗਲੇ ਕੋਟਾ ਰਹਾਓ, ਸੰਤ ਸੰਗ ਜਸ ਗਾਇਆ, ਇਹੋ ਪੂਰਨ ਹਰ ਤਨ ਪਾਇਆ, ਕਹੋ ਨਾਨਕ ਆਪ ਮਿਟਾਇਆ, ਸਭ ਪਾਰ ਬ੍ਰਹਮ ਨਦਰੀ ਆਇਆ, ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਪੂਰੀ ਕੀਨੀ, ਬਖਸ਼ ਆਪਣੀ ਕਰ ਦੀਨੀ, ਨਿਤ ਆਨੰਦ ਸੁਖ ਪਾਇਆ, ਥਾਵ ਸਗਲੇ ਸੁਖੀ ਵਸਾਇਆ, ਹਰ ਕੀ ਭਗਤ ਫਲ ਦਾਤੀ, ਗੁਰਪੂਰੈ ਕਿਰਪਾ ਕਰ ਦੀਨੀ, ਵਿਰਲੈ ਕਿਨਹੀ ਜਾਤੀ ਰਹਾਓ, ਗੁਰਬਾਣੀ ਗਾਵੋ ਪਾਈ, ਗੁਰਬਾਣੀ ਗਾਵੈ ਪਾਈ, ਉਹ ਸਫਲ ਸਦਾ ਸੁਖਦਾਈ, ਨਾਨਕ ਨਾਮ ਤੇ ਆਇਆ, ਪੂਰਵ ਲਿਖਿਆ ਪਾਇਆ, ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ, ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ, ਬਾਜੇ ਅਨਹਦ ਤੂਰੇ, ਸੰਤੋ ਰਾਮ ਜਪਤ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁੱਖ ਮਿਟਾਇਆ ਰਹਾਓ, ਗੁਰਪੂਰੇ ਕੀ ਬਾਣੀ, ਪਾਰ ਬ੍ਰਹਮਨ ਪਾਣੀ, ਨਾਨਕ ਦਾਸ ਵਖਾਣੀ, ਨਿਰਮਲ ਕਥ ਕਹਾਣੀ, ਸੋਰਠ ਮਹੱਲਾ ਪੰਜਵਾਂ, ਭੂਖੇ ਖਾਵਤ ਲਾਜ ਨਾ ਆਵੈ, ਤਿਉਂ ਹਰ ਜਨ ਹਰ ਗੁਣ ਗਾਵੈ, ਆਪਣੇ ਕਾਜ ਕਉ ਕਿਉਂ ਅਲਕਾਈ ਹੈ, ਜੇ ਸਿਮਰਨ ਦਰਗੈ ਮੁਖੀ ਉਜਲ, ਸਦਾ ਸਦਾ ਸੁਖ ਪਾਈਐ ਰਹਾਓ, ਜਿਉ ਕਾਮੀ ਕਾਮ ਲੁਭਾਵੈ, ਤਿਉ ਹਰਦਾਸ ਹਰ ਜਸ ਪਾਵੈ, ਜਿਉ ਮਾਤਾ ਬਾਲ ਲਪਟਾਵੈ, ਤਿਉ ਗਿਆਨੀ ਨਾਮ ਕਮਾਵੈ, ਗੁਰਪੂਰੇ ਤੇ ਪਾਵੈ, ਜਨ ਨਾਨਕ ਨਾਮ ਤੇ ਆਵੈ, ਸੋਰਠ ਮਹੱਲਾ ਪੰਜਵਾਂ, ਸੁਖ ਸਾਂਦ ਘਰ ਆਇਆ, ਨਿੰਦ ਕੈ ਮੁਖਸ਼ਾਇਆ, ਪੂਰੇ ਗੁਰ ਪਹਿਰਾਇਆ, ਬਿਨਸੇ ਦੁੱਖ ਸਵਾਇਆ, ਸੰਤੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਣਾਈ ਰਹਾਓ, ਬੋਲੇ ਸਾਹਿਬ ਕੈ ਭਾਣੈ, ਦਾਸ ਬਾਣੀ ਬ੍ਰਹਮ ਵਖਾਣੈ, ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਣਾਈ, ਸੋਰਠ ਮਹੱਲਾ ਪੰਜਵਾਂ, ਪ੍ਰਭ ਆਪਣਾ ਹਿਰਦੈ ਤੇ ਆਏ, ਕਰ ਸਹੀ ਸਲਾਮਤ ਆਏ, ਸੰਤੋਖ ਭਇਆ ਸੰਸਾਰੇ, ਗੁਰਪੂਰੈ ਲੈ ਤਾਰੇ, ਸੰਤੋ ਪ੍ਰਭ ਮੇਰਾ ਸਦਾ ਦਇਆਲਾ, ਆਪਣੇ ਭਗਤ ਕੀ ਗਣਤ ਨਾ ਗਣੇ, ਰਾਖੈ ਬਾਲ ਗੋਪਾਲਾ ਰਹਾਓ, ਹਰ ਨਾਮ ਹਿਰਦੈ ਉਰ ਤਾਰੇ, ਤਨ ਸਭੇ ਥੋਕ ਸਵਾਰੇ, ਗੁਰਪੂਰੈ ਤੁਸ ਦੀਆ, ਫਿਰ ਨਾਨਕ ਦੁਖ ਨਾ ਥੀਆ, ਸੋਰਠ ਮਹੱਲਾ ਪੰਜਵਾਂ,
ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਹਾਉ ਕੁਰਬਾਨ ਜਾਈ ਤੇਰੇ ਨਾਵੈ, ਜਿਸਨੋ ਬਖਸ਼ ਲਹਿ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ ਰਹਾਉ। ਤੂੰ ਭਾਰੋ ਸਵਾਮੀ ਮੇਰਾ, ਸੰਤਾਂ ਪਰਵਾਸਾ ਤੇਰਾ, ਨਾਨਕ ਪ੍ਰਭ ਸਰਨ ਆਈ, ਮੁਖ ਨਿੰਦਕ ਕੈ ਛਾਈ। ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਸਾਚੇ ਸਾਹਿਬ ਸਿਓ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ ਰਹਾਉ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਤੇ ਆਈ। ਸੋਰਠ ਮਹੱਲਾ ਪੰਜਵਾਂ, ਨਾਲ ਨਰਾਇਣ ਮੇਰਾ, ਜਮਦੂਤ ਨਾ ਆਵੈ ਨੇਰੈ। ਕੰਠ ਲਾਏ ਪ੍ਰਭ ਰਾਖੇ, ਸਤਿਗੁਰ ਕੀ ਸਚ ਸਾਖੇ, ਗੁਰਪੂਰੈ ਪੂਰੀ ਕੀਤੀ, ਦੁਸ਼ਮਨ ਮਾਰ ਵਿਡਾਰੇ ਸਗਲੇ, ਦਾਸ ਕਉ ਸਮਤ ਦਿੱਤੀ ਰਹਾਉ। ਪ੍ਰਭ ਸਗਲੇ ਥਾਨ ਵਸਾਏ, ਸੁਖ ਸਾਂਝ ਫਿਰ ਆਏ, ਨਾਨਕ ਪ੍ਰਭ ਪਹਿਰਾ ਨਾਨਕ ਪ੍ਰਭ ਸਰਨ ਆਏ, ਜਿਨ ਸਗਲੇ ਰੋਗ ਮਿਟਾਏ। ਸੋਰਠ ਮਹੱਲਾ ਪੰਜਵਾਂ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਣੀ ਪਾਈ ਹੈ। ਦਰਸ਼ਨ ਭੇਟਤ ਹੋਤ ਅਨੰਦਾ, ਦੁਖ ਗਿਆ ਹਰ ਗਾਈ ਹੈ। ਹਰ ਰਸ ਪੀਵੋ ਭਾਈ, ਨਾਮ ਜਪੋ ਨਾਮੋ ਆਰਾਧੋ, ਗੁਰਪੂਰੇ ਕੀ ਸਰਨਾਈ ਰਹਾਓ। ਤਿਸੈ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਭਾਈ, ਨਾਨਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵਲਾਈ। ਸੋਰਠ ਮਹੱਲਾ ਪੰਜਵਾਂ, ਕਰਨ ਕਰਾਵਣ ਹਰਿ ਅੰਤਰ ਜਾਮੀ, ਜਨ ਆਪਣੇ ਕੀ ਰੱਖੈ। ਜੈ ਜੈਕਾਰ ਹੋਤ ਜਗ ਪੀਤਰ, ਸ਼ਬਦ ਗੁਰੂ ਰਸ ਚਾਖੈ। ਪ੍ਰਭ ਜੀ ਤੇਰੀ ਓਟ ਗੁਸਾਈ, ਤੂੰ ਸਮਰੱਥ ਸਰਨ ਕਾ ਦਾਤਾ, ਆਠ ਪਹਿਰ ਤੁਮ ਧਿਆਈ ਰਹਾਓ। ਜੋ ਜਨ ਭਜਨ ਕਰੇ ਪ੍ਰਭ ਤੇਰਾ, ਤਿਸੈ ਅੰਦੇਸਾ ਨਾਹੀ। ਸਤਿਗੁਰ ਚਰਨ ਲੱਗੇ ਭਉ ਮਿਟਿਆ, ਹਰ ਗੁਣ ਗਾਏ ਮਨ ਮਾਹੀ, ਸੂਖ ਸਹਿਜ ਆਨੰਦ ਘਨੇਰੇ। ਸਤਿਗੁਰ ਦੀਆ ਦਿਲਾਸਾ, ਜਿਣ ਘਰ ਆਏ ਸੋਭਾ ਸੇਤੀ, ਪੂਰਨ ਹੋਈ ਆਸਾ। ਪੂਰਾ ਗੁਰ ਪੂਰੀ ਮਤ ਜਾਂ ਕੀ, ਪੂਰਨ ਪ੍ਰਭ ਕੇ ਕਾਮਾ। ਗੁਰਚਰਨੀ ਲਗ ਤਰਿਓ ਪਵ ਸਾਗਰ, ਜਪ ਨਾਨਕ ਹਰ ਹਰ ਨਾਮਾ। ਸੋਰਠ ਮਹੱਲਾ ਪੰਜਵਾਂ, ਭਇਓ ਕਿਰਪਾਲ ਦੀਨ ਦੁਖ ਭੰਜਨ, ਆਪੇ ਸਭ ਠਾਟੀ। ਖਿਨ ਮੈਂ ਰਾਖ ਲਿਓ ਜਨ ਆਪਣਾ, ਗੁਰਪੂਰੈ ਬੇੜੀ ਕਾਟੀ। ਮੇਰੇ ਮਨ ਗੁਰੂ ਗੋਬਿੰਦ ਸਦ ਧਿਆਈ ਹੈ, ਸਗਲ ਕਲੇਸ਼ ਮਿਟੈ ਇਸ ਅੰਤੇ, ਮਨ ਚਿੰਦਿਆ ਫਲ ਪਾਈ ਹੈ ਰਹਾਓ। ਜੇਤੇ ਜੀ ਜੰਤ ਜਾਕੇ ਸਭ ਕੀਨੇ, ਪ੍ਰਭੂ ਉੱਚਾ ਅਗਮ ਅਪਾਰਾ, ਸਾਧ ਸੰਗ ਨਾਨਕ ਨਾਮ ਤੇ ਆਇਆ, ਮੁਖ ਉਜਲ ਭਏ ਦਰਬਾਰਾ। ਸੋਰਠ ਮਹੱਲਾ ਪੰਜਵਾਂ, ਸਿਮਰੋ ਆਪਣਾ ਸਾਈ, ਦਿਨ ਸਰੈਣ ਸਾ ਧਿਆਈ, ਹਾਥ ਦੇ ਜਿਨ ਰਾਖੇ, ਹਰ ਨਾਮ ਮਹਾਰਸ ਚਾਖੇ। ਆਪਣੇ ਗੁਰੀ ਉੱਪਰ ਕੁਰਬਾਨ, ਭਏ ਕਿਰਪਾਲ ਪੂਰਨ ਪ੍ਰਭ ਦਾਤੇ, ਜੀ ਹੋਏ ਮਿਹਰਬਾਨ ਰਹਾਓ। ਨਾਨਕ ਜਨ ਸਰਨ ਆਈ, ਜਿਨ ਪੂਰਨ ਪੈਜ ਰਖਾਈ, ਸਗਲੇ ਦੁਖ ਮਿਟਾਈ, ਸੁਖ ਪੁੰਚਾਓ ਮੇਰੇ ਭਾਈ। ਸੋਰਠ ਮਹੱਲਾ ਪੰਜਵਾਂ, ਸੁਨੋ ਬੇਨੰਤੀ ਠਾਕੁਰ ਮੇਰੇ, ਜੀ ਜੰਤ ਤੇਰੇ ਤਾਰੇ, ਰਾਖ ਪੈਜ

ਆਓ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸੁਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪੰਜਵਾਂ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਵਨਿਤ ਪਾਰੇ ਉਤਾਰੇ।

ਉਹ ਨਕਤ ਹੂੰ ਬਾਤਾ। ਭਗਤ ਸਿਰ ਪਾਓ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਸੋਰਠ ਮਹੱਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਨਾਉ ਵਰਗਾਓ ਰਸਨਾ ਗੀਤ ਰਹਾਓ। ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਿਤ ਪੁਨੀਤ। ਕਾਲ ਬਿਆਲ ਜਿਉ ਭਰਿਓ ਡੋਲੈ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰਾਖਉ ਚੀਤ। ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ, ਸੋਰਠ ਮਹੱਲਾ ਨਾਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ ਰਹਾਉ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ, ਅਵਰ ਸਗਲ ਮਿਥਿਆ ਇਹ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ, ਸੋਰਠ ਮਹੱਲਾ ਨਾਵਾਂ।

ਸਵਾਨ ਪੂਛ ਜਿਉ ਭਇਓ ਨਾ ਸੂਦੋ, ਬਹੁਤ ਯਤਨ ਮੈਂ ਕੀਨਾ, ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨਾ। ਸੋਰਠ ਮਹੱਲਾ ਨਾਵਾਂ, ਮਨ ਰੇ ਗਹਿਓ ਨਾ ਗੁਰ ਉਪਦੇਸ, ਕਹਾਂ ਭਇਓ ਜੋ ਮੂੰਡ ਮੰਡਾਇਓ, ਭਗਵੋ ਕੀ

ਮੋਹ ਅਪਮਾਨਾ ਹਰਖ ਸੋਗ ਤੇ ਰਹਿ ਨਿਆਰਾਓ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕਉ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ ਬਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ ਕਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਚੌਤੁਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਬੜੇ ਮਸਾਣ ਨਾ ਜਾਈ ਤ੍ਰਿਸ਼ਨਾ ਰਾਜਨਾ ਪਰ ਕਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਪੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਪਾਈ

ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ ਰਹਾਉ। ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੈ ਪਾਵੈ ਹਿਰਦੈ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੈ। ਏਕੋ ਚੇਤੈ ਮਨੁਆ ਨਾ ਡੋਲੈ ਤਾਵਤ ਵਰਜ ਰਹਾਵੈ ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੈ। ਮਨੁਆ ਪੌਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜਿਹ ਬਾ ਨੇਤਰ ਸੋਤਰ ਸਚ ਰਾਤੇ ਜਲ ਬੂਜੀ ਤੁਜੈ ਬੁਝਾਈ। ਆਸ ਨਿਰਾਸ ਰਹਿ ਬੈਰਾਗੀ ਨਿਜ ਕਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀ ਆਈ।

ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰਿਆ ਪਾਰ ਅਗਾਮਿਆ ਗੋਚਰ ਕਹਿਣਾ ਕੀਮ ਨਾ ਪਾਈ ਸੁਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤ ਨਾਮੰ ਮਸਤਕ ਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਰਣਾਮੰ ਮਨਮੁਖ ਜੂਠ ਲਹਿ ਪੈ ਮਾਨੰ ਆਪੇ ਗਿਆਨ ਅਗਾਮੰ ਜਿਨ ਚਾਖਿਆ ਸੇਈ ਸਾਧ ਜਾਣ ਜਿਉ ਗੁੰਗੇ ਮਿਠਿਆਈ ਅਕਥੈ ਕਾ ਕਿਆ ਕਥੀਐ ਪਾਈ ਚਲੋ ਸਧਾਰ ਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗੁਰੇ ਮਤ ਨਾ ਕਾਈ ਜਿਉ ਚਲਾਏ ਤਿਉ ਚਾਲੈ ਪਾਈ ਹੋਰ ਕਿਆ ਕੋ ਕਰੇ ਚਿਤਰਾਈ ਇੱਕ ਪਰਮ ਭੁਲਾ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿੱਤ ਤੁਧ ਲਾਏ ਤਿਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਓ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਇੱਕ ਅੰਮ੍ਰਿਤ ਨਾਮ ਆਧਾਰਾ ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮੈਂ ਗਿਆਨ ਧਿਆਨ ਨਾਮ ਮਨ ਭਾਵੈ ਕਹਿ ਕਹਾਵੈ ਤੱਤੋ ਤੱਤ ਵਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰ।

ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਪਾਈ ਬਿਨਸੈ ਨਾਮ ਵਿਸਾਰੀ ਏ ਮਾਇਆ ਜਗ ਮੋਹਣੀ ਪਾਈ ਕਰਮ ਸਭੇ ਬੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖੀ ਉਪਜੈ ਪਾਈ ਸੋ ਆਤਮ ਤਤ ਵਿਚਾਰੀ ਰਹਾਓ ਸਾਸਤ ਬੇਦ ਬਕੈ ਖੜੋ ਪਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁਕਈ ਪਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕਰੀ ਪਾਈ ਉਂਡੀ ਸਿਰਕੈ ਭਾਰੀ ਦੁਰਮਤ ਕਣੀ ਮੇ ਗੁੱਤੀ ਪਾਈ ਦੂਜੈ ਪਾਏ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਪਾਈ ਬਿਨ ਨਾਮੈ ਭਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਪਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਪਾਈ ਮਨ ਨਿਰਮਲ ਸਾਜ ਸਮਾਈ ਗੁਰ ਸੇਵੇ ਸੋ ਬੂਝੈ ਪਾਈ ਗੁਰਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਪਾਈ ਕੂੜ ਬੋਲ ਬਿਖ ਖਾਈ ਪੰਡਿਤ ਦਹੀਂ ਵਿਲੋਈਐ ਪਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਪਾਈ ਇਹੋ ਜਗੇ ਆਹਾ ਵੱਥ ਗੁਰਬਿਨ ਭਰਮ ਵਿਗੁਚੀਐ ਪਾਈ ਕਟਕਟ ਦਿਓ ਅਲਖ ਇਹੋ ਜਗ ਤਾਗੋ ਸੂਤ ਕੋ ਪਾਈ ਦਹਿ ਦਿਸ ਬਾਂਧੋ ਮਾਏ ਬਿਨ ਗੁਰ ਗਾਂਠ ਨਾ ਛੂਟਈ ਪਾਈ ਥਾਕੇ ਕਰਮ ਕਮਾਏ ਇਹੋ ਜਗ ਪਰਮ ਭੁਲਾਇਆ ਪਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਪਾਈ ਪੈ ਮਰਨਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਪਾਈ ਦਰਗਹਿ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਪਾਈ ਮਨ ਵਸਿਆ ਝੂਖਾ ਪੇਖ ਇਹੋ ਤਨ ਹਾਟ ਸਰਾਫ

ਧਨ ਵਾਪਾਰੀ ਨਾਨਕਾ ਪਾਈ, ਮੇਲ ਕਰੇ ਵਾਪਾਰ ਸੋਰਠ ਮਹੱਲਾ ਪਹਿਲਾ। ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਹ ਤਰੇ, ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਡੇ ਪਾਰੇ ਪੈ ਬਿਨਾ ਪਿਆਰੇ, ਤਾਰੇ ਨਦਰ ਕਰੇ, ਪੀ ਤੂੰ ਹੈ ਸਾਲਾਹਣਾ ਪਿਆਰੇ, ਪੀ ਤੇਰੀ ਸਾਲਾ। ਵਿਣ ਬੋਇਥ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ ਰਹਾਓ। ਸਾਲਾ ਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ, ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ। ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤੱਤ ਵਿਲੋਏ, ਪਤ ਪ੍ਰਵਾਨਾ ਸਾਚਕਾ ਪਿਆਰੇ, ਨਾਮ ਸੱਚਾ ਨੀਸਾਨ। ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ, ਗੁਰਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ। ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਧਰ ਮਝਾਰ, ਹੁਕਮੇ ਅੰਦਰ ਜੰਮਿਆ ਪਿਆਰੇ, ਉਂਦੋ ਸਿਰ ਕੈ ਪਾਰ। ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰ। ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਦ ਹੋ ਜਾਏ, ਹੁਕਮੇ ਬਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ। ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਂਦਾ ਜਾਏ, ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉਮੈ ਦੋਏ। ਹੁਕਮੇ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ, ਹੁਕਮ ਸੰਜਾਪੈ ਸਾਹਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ। ਆਖਣ ਔਖਾ ਆਖੀਐ ਪਿਆਰੇ, ਕਿਉ ਸੁਣੀਐ ਸੱਚ ਨਾਉ। ਜਿੰਨੀ ਸੋ ਸਾਲਾਹਿਆ ਪਿਆਰੇ, ਹਉਂ ਤਿਨ ਬਲਿਹਾਰੈ ਜਾਉ। ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ। ਕਾਇਆ ਕਾਗਦ ਜੇਠੀਐ ਪਿਆਰੇ, ਮਨ ਮਸਵਾਣੀ ਤਾਰ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧਨ ਲੇਖਾਰੀ ਨਾਨਕਾ ਪਿਆਰੇ, ਸੱਚ ਲਿਖੈ ਉਰ ਧਾਰ। ਸੋਰਠ ਮਹੱਲਾ ਪਹਿਲਾ, ਪਹਿਲਾ ਦੋ ਤੁਗੀ। ਤੂੰ ਗੁਣਦਾਤਾ ਨਿਰਮਲੋ ਪਾਈ, ਨਿਰਮਲ ਨਾ ਮਨ ਹੋਏ, ਹਮ ਅਪਰਾਧੀ ਨਿਰਗੁਣੇ ਪਾਈ, ਤੁਝੀ ਤੇ ਗੁਣ ਸੋਏ।

ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੈ ਸਹਿਜੇ ਸਾਂਝ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ਵੇਦ ਪੜੈ ਤੈ ਵਾਦ ਵਖਾਣੈ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸੱਚ ਹੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿਨ ਕਹਿ ਸਦ ਬਲਿਹਾਰੈ ਜਿਨ ਹਰ ਰਾਖਿਆ ਔਰ ਧਾਰਾ ਸੋਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆ ਨੋ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਿਗੁਰ ਲੈ ਰਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਆ ਨ ਪਿਆਰੇ ਸੱਚ ਹੈ ਸ਼ਬਦ ਵਿਚਾਰ ਭਉ ਜਲ ਪਾਰ ਉਤਾਰਿਆ ਨ ਭਾਈ ਸਤਿਗੁਰ ਬੇੜੈ ਚਾੜ ਮਨੂਰੈ ਤੇ ਕੰਚਨ ਪਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਤਿਬਲਿਹਾਰੈ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤਿ ਸਹਿਜ ਸਮਾਉ ਗੁਰਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ ਗੁਰਮਤੀ ਪਉ ਉਪਜੈ ਭਾਈ ਪਉ ਕਰਨੀ ਸਚਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਿਗੁਰ ਸੇਵੈ ਆਪਣਾ ਪਾਈ ਤਿਨਕੈ ਹਉ ਲਾਗੋਂ ਪਾਏ ਜਨਮ ਸਵਾਰੀ ਆਪਣੀ ਪਾਈ ਕੁਲਪੀ ਲਈ ਬਖਸਾਏ ਸੱਚ ਬਾਣੀ ਸੱਚ ਸ਼ਬਦ ਹੈ ਪਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਪਾਈ ਤਿਸ ਬਿਘਨ ਨਾ ਲਾਗੈ ਕੋਏ ਸੋਰਠ ਮਹੱਲਾ ਤੀਜਾ

ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ।

ਤਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉੱਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਬਿਨਾਂ ਮੈਂ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿੰਨਾਂ ਕਉ ਮਿਲਿਆ, ਜਿਨ ਕਉ ਤੁਰ ਲਿਖ ਪਾਇਆ। ਮਹੱਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਜੋ ਕਸਤੂਰੀ ਮਿਰਗ ਨ ਜਾਣੈ, ਪਰਮ ਦਾ ਪਰਮ ਪੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤਾ ਆਪ ਖੋਆਇਆ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਸਬਦੇ ਹੀ ਨਾ ਉਪਜੈ, ਸਬਦੇ ਮੇਲ ਮਿਲਾਇਆ। ਬਿਨ ਸਬਦੈ ਸਭ ਜਗ ਬਉਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਪੌੜੀ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਧ ਪਾਈਐ। ਤਿਸ ਰੂਪ ਨਾ ਰੇਖਿਆ ਦ੍ਰਿਸ਼ਟ, ਕਹੋ ਜਨ ਕਿਉਂ ਧਿਆਈਐ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਐ। ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਐ। ਗੁਰਪੁਰੈ ਵੇਖਾ ਲਿਆ, ਗੁਰਸੇਵਾ ਪਾਈਐ। ਸਲੋਕ ਮਹੱਲਾ ਤੀਜਾ। ਜਿਉ ਤਨ ਕੋਲੂ ਪੀੜੀਐ, ਰਤਨਾ ਪੂਰੀ ਡੇਹ। ਜਿਉ ਵੰਜੈ ਚੌਖੰਨੀਐ, ਸੱਚੇ ਸੰਧੜੈ ਨੇਹ। ਨਾਨਕ ਮੇਲ ਨਾ ਚੁੱਕਈ, ਰਾਤੀ ਅਤੈ ਡੇਹ। ਮਹੱਲਾ ਤੀਜਾ। ਸੱਜਣ ਮੈਂਡਾ ਰੰਗਲਾ, ਰੰਗ ਲਾਏ ਮਨ ਲੇ। ਜਿਉ ਮਾਂ ਜੀਠੈ ਕੱਪੜੇ, ਰੰਗੇ ਪੀ ਪਾਹੇ। ਨਾਨਕ ਰੰਗ ਨਾ ਉਤਰੈ, ਵਿਆਹ ਨਾ ਲੱਗੈ ਕਿਹੇ। ਪੌੜੀ ਹਰ ਆਪ ਵਰਤੈ ਆਪ, ਹਰ ਆਪ ਬੁਲਾਏਂਦਾ। ਹਰ ਆਪੇ ਸ੍ਰਿਸ਼ਟ ਸਵਾਰ, ਸਿਰ ਧੰਦੈ ਲਾਏਂਦਾ। ਇਕ ਨਾ ਭਗਤੀ ਲਾਏ, ਇਕ ਆਪ ਖਵਾਏਂਦਾ। ਇਕ ਨਾ ਮਾਰਗ ਪਾਏ, ਕੁੱਜੜ ਪਾਏਂਦਾ। ਜਨ ਨਾਨਕ ਨਾਮ ਤੇ ਆਏ, ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਇਸ ਜਗ ਮੈਂ ਨਾਮ ਅਲਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੈ ਆਪਣਾ, ਹਉ ਤਿਨ ਬਲਿਹਾਰੈ ਜਾਉ। ਮਹੱਲਾ ਤੀਜਾ। ਮਨਮੁਖ ਮਾਨਿਆ ਜਿੱਤ ਹੈ, ਦੂਜੈ ਲੱਗੈ ਜਾਏ। ਤਿਸਨੋ ਸੁਖ ਸੁਪਨੈ ਨਹੀਂ, ਦੁਖੇ ਦੁਖ ਵਿਹਾਏ। ਘਰ ਘਰ ਪੜ ਪੜ ਪੰਡਤ ਥੱਕੇ, ਸਿੱਧ ਸਮਾਧ ਲਗਾਏ। ਇਹ ਮਨ ਵਸ ਨਾ ਆਵਈ, ਥੱਕੇ ਕਰਮ ਕੁਮਾਏ। ਭੇਖ ਤਾਰੀ ਭੇਖ ਕਰ ਥੱਕੇ, ਅੜਸੜ ਤੀਰਥ ਨਾਏ। ਮਨ ਕੀ ਸਾਰ ਨਾ ਜਾਣਨੀ, ਹਉ ਮੈਂ ਭਰਮ ਭੁਲਾਏ। ਗੁਰਪ੍ਰਸਾਦੀ ਭਉ ਪਿਆ, ਵਡਭਾਗ ਵਸਿਆ ਮਨ ਆਏ। ਪੈ ਪਿਆ ਮਨ ਵਸ ਹੋਵਾ, ਹਉ ਮੈਂ ਸ਼ਬਦ ਜਲਾਏ। ਸੱਚ ਰਤੇ ਸੇ ਨਿਰਮਲੇ, ਜੋਤੀ ਜੋਤ ਮਿਲਾਏ। ਸਤਿਗੁਰ ਮਿਲਿਆ ਨਾ ਹੋ ਪਾਇਆ, ਨਾਨਕ ਸੁਖ ਸਮਾਏ। ਪੌੜੀ ਇਹ ਭੂਪ ਤਰਾਣੇ ਰੰਗ, ਦਿਨ ਚਾਰ ਸੁਹਾਵਣਾ। ਇਹੋ ਮਾਇਆ ਰੰਗ ਸੁੰਭ, ਖਿਨ ਮੈਂ ਲੈ ਜਾਵਣਾ। ਚਲਦਿਆਂ ਨਾਲ ਨਾ ਚੱਲੈ, ਸਿਰ ਪਾਪ ਲੈ ਜਾਵਣਾ। ਜਾਂ ਪਕੜ ਚਲਾਇਆ ਕਾਲ, ਤਾਂ ਖਰਾ ਡਰਾਵਣਾ। ਉਹ ਵੇਲਾ ਹੱਥ ਨਾ ਆਵੇ, ਫਿਰ ਪਛਤਾਵਣਾ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਹੇ। ਫਿਰ ਫਿਰ ਮਿਲਣ ਨਾ ਪਾਏ ਨੀ, ਜੰਮੈ ਤੈ ਮਰ ਜਾਹੇ। ਸਹਿਸਾ ਰੋਗ ਨਾ ਛੋਡਈ, ਦੁਖੀ ਮੈਂ ਦੁਖ ਪਾਹੇ। ਨਾਨਕ ਨਦਰੀ ਬਖਸ ਲੇਹੇ, ਸਬਦੇ ਮੇਲ ਮਿਲਾਹੇ। ਮਹੱਲਾ ਤੀਜਾ। ਜੋ ਸਤਿਗੁਰ ਤੇ ਮੋਹ ਫਿਰੇ, ਤਿੰਨਾ ਠੌਰ ਨਾ ਠਾਓ। ਜਿਉ ਛੁੱਟੜ ਘਰ ਘਰ ਫਿਰੈ, ਦੁਹਚਾਰਨ ਬਦ ਨਾਓ।
ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਉ ਪੌੜੀ। ਜੋ ਸੇਵੈ ਸਤ ਮੁਰਾਰੁ ਸੇ ਭਵਜਲ ਤਰ ਗਿਆ, ਜੋ ਬੋਲੇ ਹਰ ਹਰ ਨਾਉ ਤਿਨ ਜਮ ਛੱਡ ਗਿਆ। ਸੇ ਦਰਗਹਿ ਪਹਿੰਦੇ ਜਾਹੇ ਜਿਨ੍ਹਾਂ ਹਰ ਜਪ ਲਿਆ, ਹਰ ਸੇਵੈ ਸੇਈ ਪੁਰਖ ਜਿਨ੍ਹਾਂ ਹਰ ਤੁਦਮਯਾ। ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਪਉ ਗਿਆ। ਸਲੋਕ ਮਹੱਲਾ ਤੀਜਾ। ਥਾਲੇ ਵਿੱਚ ਤੈਂ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ, ਜਿਤ ਖਾਧੈ ਮਨ ਤ੍ਰਿਪਤੀ ਐ ਪਾਈਐ ਮੋਖ ਦੁਆਰ। ਇਹੋ ਭੋਜਨ ਆਲਭ ਹੈ ਸੰਤੋ ਲੱਭੈ ਗੁਰ ਵਿਚਾਰ, ਇਹ ਮੁਦਾਮਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖੀਐ ਔਰ ਤਾਰ। ਇਹ ਮੁਦਾਮਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਪਾਲ, ਨਾਨਕ ਜਿਸ ਬਜਾਏ ਸੋ ਬੁਝ ਸੀ ਹਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ। ਜੋ ਤੁਰ ਮੇਲੇ ਸੇ ਮਿਲ ਰਹੇ, ਸਤਿਗੁਰ ਸਿਉਂ ਚਿਤ ਲਾਏ, ਆਪ ਵਿਛੋੜਨ ਸੇ ਵਿਛੜੇ ਦੂਜੇ ਪਾਏ ਖੁਆਏ। ਨਾਨਕ ਵਿਣ ਕਰਮਾ ਕਿਆ ਪਾਈਐ, ਪੂਰਬ ਲਿਖਿਆ ਕਮਾਏ ਪੌੜੀ, ਬਹਿ ਸਖੀਆ ਜਸ ਗਾਵੈ ਗਾਵਣ ਹਾਰੀਆ। ਹਰ ਨਾਮ ਸਲਾਹਿਓ ਨਿਤ ਹਰ ਕਉ ਬਲਿਹਾਰੀਆ, ਜਿਨੀ ਸੁਣ ਮੰਨਿਆ ਹਰ ਨਾਉ ਤਿੰਨਾ ਹੋ ਵਾਰੀਆ। ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆ, ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆ। ਸਲੋਕ ਮਹੱਲਾ ਤੀਜਾ। ਵਿਣ ਨਾਮੈ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ, ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅੰਦਨ ਉਸਤਤ ਹੋਵੈ, ਮਨਮੁਖ ਭਰਮੈ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗੈ ਸਵੈ ਸੁਭਾਏ, ਨਾਨਕ ਨਾਮ ਰਤਿਆਂ ਬਲ ਜਾਓ ਪੌੜੀ। ਸੇ ਹਰ ਨਾਮ ਤੇ ਆਵੈ ਜੋ ਹਰ ਰਤਿਆ, ਹਰ ਇੱਕ ਤੇ ਆਵੈ ਇੱਕ ਇੱਕੋ ਹਰ ਸਤਿਆ। ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ, ਜੋ ਹਰ ਨਾਮ ਤੇ ਆਵੈ ਤਿਨ ਡਰ ਸਟ ਕਤਿਆ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ। ਅੰਤਰ ਗਿਆਨ ਨਾ ਆਇਓ ਜਿਤ ਕੇ ਸੋ ਜੀ ਪਾਏ, ਵਿੰਡਿਠਾ ਕਿਆਸਾ ਲਾਹੀਐ ਅੰਧਾ ਅੰਧ ਕਮਾਏ। ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ। ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ। ਗੁਰ ਕਿਰਪਾ ਤੇ ਪਾਈ ਅਨ ਜੇ ਦੇਵੈ ਦੇਵਣ ਹਾਰ, ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ। ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ, ਨਾਨਕ ਸੱਚ ਸਲਾਹੀ ਐ ਧਨ ਸਵਾਰਨ ਹਾਰ ਪੌੜੀ। ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੈ ਸੱਚ ਕੂੜਾ ਜਲ ਜਾਵਈ। ਕੂੜ ਆਰੀ ਰੱਜੈ ਕੂੜ ਜੋ ਵਿਸ਼ਟਾ ਕਾਗ ਖਾਵਈ, ਜਿਸਾ ਰੋਏ ਕਿਰਪਾਲ ਸੋ ਨਾਮ ਤੇ ਆਵਈ। ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲਹਿ ਜਾਵਈ। ਸਲੋਕ ਮਹੱਲਾ ਤੀਜਾ। ਸੇਖਾਂ ਚੌ ਚੱਕਿਆਂ ਚੌ ਵਾਇਆ, ਇਹੋ ਮਨ ਇਕਤ ਘਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਟਹਿ ਪਉ ਸਭ ਕੇ ਜਾਣੈ ਜਾਣ, ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਸਤਿਗੁਰ ਕੈ ਪਾਣੈ ਪੀ ਚੱਲੈ ਤਾਂ ਦਰਗਹਿ ਪਾਵੈ ਮਾਣ, ਨਾਨਕ ਜੇ ਨਾਮ ਨਾ ਚੇਤਨੀ ਤਿਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ। ਹਰ ਗੁਣ ਤੋਟਣ ਆਵਈ ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮੈ ਰਹਿ ਸਮਾਏ। ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ, ਹਰ ਪਾਠ ਲੱਗਾ ਅਧਕਾਈ ਬਹੁ ਬਹੁ ਬਿਦ ਭਾਂਤ ਕਰ। ਕੋਈ ਬੂਜੈ ਬੂਜਣ ਹਾਰਾ ਅੰਤਰ ਬਿਵੇਕ ਕਰ, ਸੋ ਬੂਜੈ ਹੋ ਬਿਵੇਕ ਜਿਸ ਬੁਝਾਏ ਆਪ ਹਰ।
ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣ ਹੈ ਗੁਰਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਨ ਹੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨ ਮਹੱਲਾ ਤੀਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁਖ ਪਉਤਾਇਆ ਏ ਅੰਦਰੋਂ ਬਾਹਰੋਂ ਆਂਦਿਆਂ ਸੁਧ ਨਾ ਕਾਈ ਪਾਏ ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਉਂ ਰਹੇ ਸਮਾਏ ਪੰਡਤ ਦੂਜੇ ਪਾਏ ਬਰਕਤ ਨਾ ਹੋਵਈ ਨਾ ਤਨ ਭੱਲੈ ਪਾਏ ਪੜ ਥੱਕੇ ਸੰਤੋਖ ਨਾ ਆਇਓ ਅੰਦਨ ਜਲਤ ਵਿਹਾਏ ਕੂਕ ਪੁਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮੇ ਹੋਣਿਆ ਮੋਹੇ ਕਾਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿੱਤ ਤਿਸ ਹਾਂ ਬਲ ਜਾਈ ਗੁਣ ਸਾਂਝੀ ਤਿਨ ਸਿਉਂ ਕਰੀ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ ਸਲੋਕ ਮਹੱਲਾ ਤੀਜਾ ਪੰਡਿਤ ਮੈਲ ਨਾ ਚੁੱਕ

अंतर तृष्णा भुख है मूर्ख भुखिया मोए गवार, सतगुर सेवया सुख पाया सत्या शब्द विचार। अंदरों तृष्णा भुख गई सच्चै नाए प्यार, नानक नाम रते सहजे रजे जिन्ना हर रखिया अवतार। महला तीजा मनमुख हर नाम ना सेवया दुख लगा बहुता आए, अंतरा ज्ञान अंधेर है सुध ना काई पाए। मन अठ सहज ना बीजियो भुखा के अगै खाए, नाम निदान में सारिया दूजे लगा जाए। नानक गुरमुख मिले वडियाइया जे आपे मेल मिलाए पौड़ी, हर रसना हर जस गावे खरी सुहावनी। जो मंत्र मुख हर बोले साहर पावनी, जो गुरमुख चखे साध सा तृप्तावनी। गुण गावे प्यारे नित गुण गाए गुणी समझावनी, जिस होवे आप दयाल सा सतगुरु गुरु बुलावनी। श्लोक महला तीजा हस्ती सिर ज्यों अंकस है अहरन ज्यों सिर दे, मन तन आगै रख कै उबी सेव करे। इउं गुरमुख आप निवारी है सब राज सृष्ट काले, नानक गुरमुख बुझी है जाय आपे नदर करे। महला तीजा जिन गुरमुख नाम ते आया आए ते प्रवान, नानक कोले उधार अपना दरगह पावै मान। पौड़ी गुरमुख सखिया सिख गुरु में लाइया, एक सेवक गुर पास एक गुर कर लाइया। जिन्ना गुर प्यारा मन चित तिन्ना भाऊ गुरु देवाइया, गुर सिखा एको प्यार गुरमिता पुता पाइया। गुर सतगुर बोलो सब गुर आख गुरु जी वाइया। श्लोक महला तीजा नानक नाम ना चेतनी अज्ञानी अंदले, अवरे कर्म कमाए जमदर बदे मारिया फिर विष्टा माहे पचाहे। महला तीजा नानक सतगुर सेवै अपना सेजन सच्चे प्रवान, हर कै नाए समाय रहे चुका आवन जान। पौड़ी तन संपै माया संचिय अंते दुखदाई, घर मंदर महल सवारी है के साथ ना जाई। हर रंगी तुरे नित पाली है कित काम ना आई, जन लाभ उचित हर नाम से ओवंत होए सिखाई। जन नानक नाम ते आया गुरमुख सुख पाई। श्लोक महला तीजा बिन कर मैं नाव ना पाई है पूरे कर्म पाया जाए, नानक नजर करे जे अपनी ता गुरमत मेल मिलाए। महला पहला एक दज है एक दबी है, एक ना कुत्ते खाहे, एक पानी विच ओ सटी है एक पी फिर हसन पाहे। नानकेव ना जापई किथे जाए समाहे। पौड़ी तिनका खादा पैदा माया सब पिवित है, जो नाम हर राते तिनके घर मंदिर महल सराई सब पवित है। जिनी गुरमुख सेवक सिख अभ्यागत जाए वरसाते, तिनके तुरे जीन खुरगीर सब पवित है। जिनी गुरमुख सिख साधु संत चढ़ जाते, तिनके कर्म धर्म कार्य सब पवित है। जो बोले हर हर राम नाम हर साते, जिनके पोते पुन है से गुरमुख सिख गुरु पह जाते। श्लोक महला तीजा नानक नाम कुथियां हलत पलत सब जाए, जप तप संजम सब हिर लया मुठी दूजे पाए। जमदर बदे मारिए बहुती मिले सजाए। महला तीजा संता नाल वैर कमावंदे दुष्टा नाल मोह प्यार, अगे पिछे सुख नहीं मर जमै वारो वार।
ਤ੍ਰਿਸ਼ਨਾ ਕਦੇ ਨਾ ਬੁੱਝਈ, ਦੁਬਦਾ ਹੋਏ ਖੁਆਰ, ਮੋਹ ਕਾਲੇ ਤਿੰਨਾ ਨਿੰਦਕਾਂ, ਤਿਤ ਸੱਚੇ ਦਰਬਾਰ। ਨਾਨਕ ਨਾਮੇ ਹੋਣਿਆ ਨਾ ਉਰਵਾਰ ਨਾ ਪਾਰ, ਪੌੜੀ ਜੋ ਹਰ ਨਾਮ ਤੇ ਆਏਂਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ, ਜਿੰਨਾ ਮਨ ਚਿਤ ਇੱਕ ਅਰਾਧਿਆ, ਤਿੰਨਾ ਇੱਕ ਸਬਿੰਦੂ ਜਾ ਕੋ ਨਾਹੀ। ਸਹੀ ਪੁਰਖ ਹਰ ਸੇਮ ਦੇ, ਜਿਨ ਧੁਰ ਮਸਤਕ ਲੇਖ ਲਿਖਾਹੀ, ਹਰ ਕੇ ਗੁਣ ਨਿਤ ਗਾਵੰਦੇ, ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੇ ਹਰ ਨਾਮ ਸਮਾਹੀ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜਾ ਆਪ ਗਵਾਏ, ਸ਼ਬਦ ਮਰਹਿ ਫਿਰ ਨਾ ਮਰਹਿ, ਤਾਂ ਸੇਵਾ ਪਵੈ ਸਭ ਥਾਏ। ਪਾਰਸ ਪਰਸੈ ਪਾਰਸ ਹੋਵੈ, ਸੱਚ ਰਹਿ ਲਿਵ ਲਾਏ, ਜਿਸ ਪੂਰਬ ਹੋਵੈ ਲਿਖਿਆ, ਤੇ ਸਤਿਗੁਰ ਮਿਲੈ ਪ੍ਰਭ ਆਏ। ਨਾਨਕ ਗਣਤੈ ਸੇਵਕ ਨਾ ਮਿਲੈ, ਜਿਸ ਬਖਸੇ ਸੋ ਪਵੈ ਥਾਏ। ਮਹੱਲਾ ਤੀਜਾ, ਮਹਿਲ ਕੁਮਹਿਲ ਨਾ ਜਾਣਨੀ, ਮੂਰਖ ਆਪਣੇ ਸੋ ਆਏ, ਸ਼ਬਦ ਚੀਨੈ ਤਾਂ ਮਹਿਲ ਲਹਿ, ਜੋਤੀ ਜੋਤ ਸਮਾਏ। ਸਦਾ ਸੱਚੇ ਕਾ ਪਉ ਮਨ ਵਸੈ, ਤਾਂ ਸਭਾ ਸੋਝੀ ਪਾਏ, ਸਤਿਗੁਰ ਆਪਣੇ ਘਰ ਵਰਤਦਾ, ਆਪੇ ਲੈ ਮਿਲਾਏ। ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ, ਜਿਸਨੋ ਕਿਰਪਾ ਕਰੇ ਰਜਾਏ ਪੌੜੀ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਾ ਸ਼੍ਰਵਣੀ ਸੁਣਤਿਆ। ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤਿਆ। ਸਭਦੂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜਤਿਆ। ਸਲੋਕ ਮਹੱਲਾ ਤੀਜਾ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ ਅਠਾਰਾ ਸਿੱਧੀ, ਪਿੱਛੇ ਲੱਗਿਆ ਫਿਰ, ਜੋ ਹਰ ਹਿਰਦੈ ਸਦਾ ਵਸਾਏ। ਬਿਨ ਸਤਿਗੁਰ ਨਾਮ ਨਾ ਪਾਈਐ, ਬੁੱਝੋ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਗੁਰਮੁਖ ਸਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ ਪੌੜੀ। ਹਾਂ ਬਲਿਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏਂਦੇ, ਤਿੰਨ ਦਰਸ਼ਨ ਪਿਖਾ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲੇ ਵਿਖ ਕ੍ਰਿਖਾ। ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਸਲੋਕ ਮਹੱਲਾ ਤੀਜਾ, ਗੁਰਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ, ਨਾਨਕ ਨਾਮੇ ਹੋਣੇ ਮਨ ਮੁਖੀ, ਜਸਨ ਜਨਮ ਗਵਾਏ। ਮਹੱਲਾ ਤੀਜਾ, ਸਿੱਧ ਸਾਧਕ ਨਾਵੈ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ। ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲੈ ਮਿਲਾਏ। ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੈ ਹਰ ਗੁਣ ਸ਼ੰਤਾ, ਹਰ ਕੀਰਤਨ ਕਰਹਿ ਹਰ ਜਸ ਸੁਣੈ ਤਸਕਵਲਾ ਕੰਤਾ। ਹਰ ਦਾਤਾ ਸਭ ਜਗਤ ਪਿਖਾਰੀਆ, ਮੰਗਤ ਜਨ ਜਨਤਾ, ਹਰ ਦੇਵੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ।
ਜਨ ਨਾਨਕ ਨਾਮ ਤੇ ਆਇਆ ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹਉਮੈ ਵਿੱਚ ਸਭ ਪੜ ਥਕੇ, ਦੂਜੇ ਪਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰਸ਼ਬਦ ਘਰੇ ਵਿਚਾਰ, ਅੰਦਰ ਖੋਜੈ ਤਤ ਲਹਿ, ਪਾਏ ਮੁਖ ਦੁਆਰ। ਗੁਣ ਨਿਦਾਨ ਹਰ ਪਾਇਆ, ਸਹਿਜ ਕਰੇ ਵਿਚਾਰ, ਧੰਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਮਹੱਲਾ ਤੀਜਾ। ਵਿਣ ਮਨ ਮਾਰੇ ਕੋਈ ਨਾ ਸਿਜਈ, ਵੇਖੋ ਕੋ ਲਿਵਲਾਏ, ਭੇਖ ਤਾਰੀ ਤੀਰਥੀ ਭਵ ਥਕੇ, ਨਾ ਇਹੋ ਮਨ ਮਾਰਿਆ ਜਾਏ। ਗੁਰਮੁਖ ਇਹੋ ਮਨ ਜੀਵਤ ਮਰੈ, ਸੱਚ ਰਹਿ ਲਿਵਲਾਏ, ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ ਪੌੜੀ। ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਓ ਇੱਕ ਕਿਨਕਾ, ਹਰ ਹਰ ਸਿੰਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰਾਓ ਖਿਮਕਾ, ਐਸਾ ਸਿੰਗਾਰ ਮੇਰੇ ਪ੍ਰਭਾਵ ਹੈ, ਹਰ ਲਾਗੈ ਪਿਆਰਾ ਪ੍ਰੇਮ ਕਾ, ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲੇ ਵਿਖੋ ਕਾਟੈ ਪਲਕਾ, ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਣਕਾ। ਸਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਣ ਪਾਹੋ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਹੋ, ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾਹੋ। ਮਹੱਲਾ ਤੀਜਾ। ਚਹੋ ਜੁਗੀ ਕਲ ਕਾਲੀ ਕਾਂਡੀ, ਇਕ ਉੱਤਮ ਪਦਵੀ ਇਹ ਜੁਗ ਮਾਹੇ, ਗੁਰਮੁਖ ਹਰ ਕੀਰਤ ਫਲ ਪਾਈ ਹੈ, ਜਿਨ ਕਉ ਹਰ ਲਿਖ ਪਾਹੇ। ਨਾਨਕ ਗੁਰਪ੍ਰਸਾਦੀ ਅੰਦਨ ਭਗਤ ਹਰ ਉਚਰੈ, ਹਰ ਭਗਤੀ ਮਾਏ ਸਮਾਹੇ ਪੌੜੀ। ਹਰ ਹਰ ਮੇਲ ਸਾਧ ਜਨ ਸੰਗਤ, ਮੁਖ ਬੋਲੀ ਹਰ ਹਰ ਭਲੀ ਬਾਣ, ਹਰ ਗੁਣ ਗਾਵਾਂ ਹਰ ਨਿਤ ਚਵਾਂ, ਗੁਰਮਤੀ ਹਰ ਰੰਗ ਸਦਾ ਮਾਣ, ਹਰ ਜਪ ਜਪ ਔਖਦ ਖਾਧਿਆ, ਸਭ ਰੋਗ ਵਾਤੇ ਦੁਖਾ ਕਹਾਣ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ। ਜੋ ਗੁਰਮੁਖ ਹਾਰਿਆ ਰਾਧ ਤੇ, ਤਿਨ ਚੁੱਕੀ ਜਮਕੀ ਜਗਤ ਕਾਣ। ਸਲੋਕ ਮਹੱਲਾ ਤੀਜਾ। ਹਰੇ ਜਨ ਉਥਾਰੈ ਦੱਬਿਓ, ਸੁੱਤਿਆਂ ਗਈ ਮੁਹਾਏ, ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ, ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ। ਜਗਤ ਜਲੰਦਾ ਡਿੱਠ ਮੈਂ ਦੂਜੇ ਪਾਏ, ਨਾਨਕ ਗੁਰਸਰਨ ਆਈ ਉਬਰੇ, ਸੱਚ ਮਨ ਸਭ ਧਿਆਏ। ਮਹੱਲਾ ਤੀਜਾ। ਸ਼ਬਦ ਰਤੇ ਹਉ ਮੈਂ ਗਈ, ਸੋਭਾਵੰਤੀ ਨਾਰ, ਪਿਰਕੈ ਪਾਣੈ ਸਦਾ ਚੱਲੈ, ਤਾਂ ਬਣਿਆ ਸਿੰਗਾਰ। ਸੇ ਸੁਹਾਵੀ ਸਦਾ ਪਿਰਦਾਵੈ, ਹਰ ਵਰ ਪਾਇਆ ਨਾਰ, ਨਾ ਹਰ ਮਰੈ ਨਾ ਕਦੇ ਦੁਖ ਲਾਗੈ, ਸਦਾ ਸੁਹਾਗਣ ਨਾਰ। ਨਾਨਕ ਹਰ ਭਰਮ ਲਈ, ਗੁਰ ਕੈ ਹਿਤ ਪਿਆਰ ਪੌੜੀ। ਜਿਨ੍ਹਾਂ ਗੁਰ ਗੋਪਿਆ ਆਪਣਾ, ਤੇ ਨਰ ਬੁਰਿਆਰੀ, ਹਰ ਜੀਓ ਤਿਨਕਾ ਦਰਸ਼ਨ ਨਾ ਕਰੋ, ਪਾਪਿਸ਼ਟ ਹਤਿਆਰੀ। ਓਹੇ ਘਰ ਘਰ ਫਿਰੈ ਕਸੁੱਧ ਮਨ, ਜੋ ਧਰਖਟ ਨਾਰੀ, ਵਡਭਾਗੀ ਸੰਗਤ ਮਿਲੈ ਗੁਰਮੁਖ ਸਵਾਰੀ, ਹਰ ਮੇਲੋ ਸਤਿਗੁਰ ਦਇਆ ਕਰ, ਗੁਰ ਕਉ ਬਲਿਹਾਰੀ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖੀ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਇਆ, ਕਾਲੈ ਕਾ ਕਿਛ ਨਾ ਬਸਾਏ, ਹਰ ਸੇਤੀ ਮਨ ਰਵ ਰਹਿਆ, ਸੱਚੇ ਰਿਆ ਸਮਾਏ, ਨਾਨਕ ਹਾਂ ਬਲਿਹਾਰੀ ਤਿੰਨ ਕਹੋ, ਜੋ ਚੱਲਣ ਸਤਿਗੁਰ ਪਾਏ। ਮਹੱਲਾ ਤੀਜਾ। ਬਿਨ ਸ਼ਬਦ ਸੁਧ ਨਾ ਹੋਵਈ, ਜੇ ਅਨੇਕ ਕਰੈ ਸਿੰਗਾਰ, ਪਿਰ ਕੀ ਸਾਰ ਨ ਜਾਣੀ, ਦੂਜੇ ਪਾਏ ਪਿਆਰ। ਸਾਕ ਸੁਧ ਸਾਕ ਉਲੱਖਣੀ, ਨਾਨਕ ਨਾਰੀ ਵਿੱਚ ਕੁਨਾਰ ਪੌੜੀ।
ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ, ਹਰ ਨਾਮ ਤੇ ਆਈ ਹਰ ਉਚਰਾ, ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਨ ਸਰਾਤ, ਤਿਨਹਾਂ ਕੁਰਬੈਣੀ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿਨ ਜਨ ਦੇਖਾ ਨੈਣੀ। ਹਾਂ ਵਾਰਿਆ ਆਪਣੇ ਗੁਰੂ ਕਹੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਸਲੋਕ ਮਹੱਲਾ ਚੌਥਾ। ਹਰ ਦਾਸਨ ਸਿਉਂ ਪ੍ਰੀਤ ਹੈ, ਹਰ ਦਾਸਨ ਕੋ ਮਿਤ, ਹਰ ਦਾਸਨ ਕੈ ਵਸ ਹੈ, ਜਿਉਂ ਜੰਤੀ ਕੈ ਵਸ ਜੰਤ। ਹਰ ਕੇ ਦਾਸ ਹਰ ਧਿਆਏ ਦੇ, ਕਰ ਪ੍ਰੀਤਮ ਸਿਉਨੇ ਹੋਂ, ਕਿਰਪਾ ਕਰਕੇ ਸੁਣੋ ਪ੍ਰਭ, ਸਭ ਜਗ ਮੈਂ ਵਰਸੈ ਮੈਂ ਹੋਂ। ਜੋ ਹਰਦਾਸਨ ਕੀ ਉਸਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨਕਾ ਜੈਕਾਰ ਕਰਾਈ। ਸੋ ਹਰ ਜਨ ਨਾਮ

ਅੰਤਰੇ ਗਿਆਨ ਭਈ ਮਤ ਮਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪੈ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੇ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਭ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹੇ ਵਿਆਪੇ ਦੂਜੇ ਭਾਏ ਮਨੁਆ ਥਿਰ ਨਾਹੇ ਆਂਦਨ ਜਲਤ ਰਹਿ ਦਿਨ ਰਾਤੀ ਹਉਮੈ ਖਪੈ ਖਪਾਹੇ ਅੰਤਰ ਲੋਭ ਮਹਾਂ ਗੋਬਾਰਾ ਤਿਨਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬੂ ਨਾ ਪਾਵੈ ਜਨਮ ਰਹਿ ਮਰ ਜਾਹੇ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਆਇਆ ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹਿ ਲਿਵਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸ਼ਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭ੍ਰਮ ਪ੍ਰਮਿਆ ਕਰ ਛੋੜ ਗਿਆ ਉਸ ਪਿੱਛੇ ਵਜੈ ਫੱਕੜੀ ਮੋਹ ਕਾਲਾ ਆਇਆ ਗੈ ਪਹਿਆ ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਸੁੱਟਦਾ ਮੋਆ ਕਿਆ ਹੋਵੇ ਕਿਸ ਹੀ ਦੈ ਕੀਤਾ ਜਾਂ ਤੁਰ ਕਿਰਤ ਉਸਦਾ ਇਹੋ ਜਿਹਾ ਪਿਆ ਜਿੱਥੇ ਹੋ ਜਾਏ ਤਿੱਥੇ ਹੋ ਝੂਠਾ ਕੂੜ ਬੋਲੇ ਕਿਸੇ ਨਾ ਭਾਵੈ ਵੇਖੋ ਭਾਈ ਵਡਿਆਈ ਹਰ ਸੰਤੋਖ ਸਵਾਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੈ ਇਹੋ ਬ੍ਰਹਮ ਵਿਚਾਰ ਹੋਵੇ ਦਰਸਾ ਚੈ ਅੱਗੋਂ ਦੇ ਜਾਂ ਨਾਨਕਿਆ ਸੁਣਾਵੈ ਪੌੜੀ ਗੁਰ ਸੱਚੇ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰਚਰਨੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਤ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ ਸਲੋਕ ਮਹੱਲਾ ਪਹਿਲਾ ਤਾਂ ਕੀ ਰਜਾਏ ਲੇਖਿਆ ਪਾਏ ਅਬ ਕਿਆ ਕੀਜੈ ਪਾਂਡੇ ਹੁਕਮ ਹੋਵਾ ਹਾਸਲ ਤੱਦੇ ਹੋਏ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ

ਸਭੇ ਗੱਲਾਂ ਆਪ ਥੱਟ ਬਹਾਲੀਓਨ, ਆਪੇ ਰਚਨ ਚਾਹੇ ਆਪੇ ਹੀ ਕਹਿ ਲਿਓਨ, ਆਪੇ ਜੰਤੇ ਉਪਾਏ ਆਪ ਪ੍ਰਤਪਾਲਿਓਨ, ਦਾਸ ਰੱਖੇ ਕੰਠ ਲਾਏ ਨਜ਼ਰ ਨਿਹਾਲਿਓਨ। ਨਾਨਕ ਭਗਤਾਂ ਸਦਾ ਆਨੰਦ ਭਾਉ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਉ ਹਰ ਕੈ ਸਦਬਲਿਹਾਰਣੈ, ਜਿਤ ਸੇਵਿਐ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ, ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਏ ਅਨ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਏ ਨੂੰ ਤਿੰਨ ਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੀ, ਤੂੰ ਕਰਨ ਕਾਰਨ ਸਮਰੱਥ ਹੈ ਕਰਦੇ। ਮੈਂ ਤੁਝ ਬਿਨ ਅਵਰ ਨਾ ਕੋਈ, ਤੁਧ ਆਪੇ ਸਿਰਜ ਸਿਰਜੀਆ, ਆਪੇ ਫਨਗੋਈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧਨ ਧਨ ਧਨ, ਗੁਰ ਸੋਈ ਸੁਧ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ, ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਿਰ।

ਪਾਈ ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨੀ ਕਹਿ ਕਬੀਰ ਰੰਗ ਰਾਤਾ ਮਿਲੇ ਉਹ ਜਗ ਜੀਵਨ ਦਾਤਾ ਜਾ ਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਿਲੋਬਨ ਕਉ ਮਾਟਾ ਤਾਂ ਕੀ ਹੋ ਬਿਲੋਬਨ ਹਾਰੀ ਕਿਉਂ ਮੇਟੈ ਗੋ ਸਾਸ ਤੁਹਾਰੀ ਚੇਰੀ ਤੂੰ ਰਾਮ ਨਾ ਕਰ ਸਪਤਾਰਾ ਜਗ ਜੀਵਨ ਪ੍ਰਾਣ ਆਧਾਰਾ ਰਹਾਓ ਤੇਰੇ ਗਲਹਿ ਤੌਕ ਪਗ ਬੇਰੀ ਤੂੰ ਘਰ ਘਰ ਰਮਈਐ ਫੇਰੀ ਤੂੰ ਅਜੋ ਨਾ ਚੇਤ ਸਚੇਰੀ ਤੂੰ ਜੰਬਪਰੀ ਹੈ ਹੇਰੀ ਪ੍ਰਭ ਕਰਨ ਕਰਾਵਣ ਹਾਰੀ ਕਿਆ ਚੇਰੀ ਹੱਥ ਵਿਚਾਰੀ ਸੋਈ ਸੋਈ ਜਾਗੀ ਜਿਤਲਾਈ ਤਿਤਲਾਗੀ ਚੇਰੀ ਤੈ ਸੁਮਤ ਕਹਾਂ ਤੇ ਪਾਈ ਜਾਂ ਤੇ ਭਰਮ ਕੀ ਲੀਕ ਮਿਟਾਈ ਸੋ ਰਸ ਕਬੀਰੈ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜਿਹ ਬਾਜ ਨਾ ਜੀਆ ਜਾਈ ਜੋ ਮਿਲੈ ਤਾਂ ਕਾਲਿਆ ਗਾਈ ਸਦ ਜੀਵਨ ਭਲੋ ਕਹਾਹੀ ਮੂਹੇ ਬਿਨ ਜੀਵਨ ਨਾਹੀ ਅਬ ਕਿਆ ਕਥੀਐ ਗਿਆਨ ਵਿਚਾਰਾ ਨਿਜ ਨਿਰਖਤ ਗਤ ਵਿਵਹਾਰਾ ਰਹਾਓ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ ਜਾਚਕ ਜਨ ਦਾਤਾ ਪਾਇਆ ਸੋ ਦੀਆ ਨਾ ਜਾਈ ਖਾਇਆ ਛੋੜਿਆ ਜਾਏ ਨਾ ਮੂਕਾ ਔਰਨ ਪਹਿਜਾਨਾ ਚੂਕਾ ਜੋ ਜੀਵਨ ਮਰਨਾ ਜਾਣੈ ਸੋ ਪੰਚ ਸੈਲ ਸੁਖ ਮਾਨੈ ਕਬੀਰੈ ਸੋ ਤਨ ਪਾਇਆ ਹਰ ਭੇਟ ਤੇ ਆਪ ਮਿਟਾਇਆ ਕਿਆ ਪੜੀਐ ਕਿਆ ਗੁਨੀਐ ਕਿਆ ਵੇਦ ਪੁਰਾਣਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਜਨਮ ਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ ਰਹਾਓ ਅੰਧਿਆਰੇ ਦੀਪਕ ਚਾਹੀਐ ਇੱਕ ਬਸਤਾ ਗੋਚਰ ਲਹੀਐ ਬਸਤਾ ਗੋਚਰ ਪਾਈ ਕੜ ਦੀਪ ਕਰਿਆ ਸਮਾਈ ਕਹਿ

ਮਿਲ ਪਾਰਸ ਕੰਚਨ ਹੋਇਆ, ਮੁਖ ਮਨ ਸਾਰਤਨ ਪਰੋਇਆ। ਨਿਜ ਭਾਉ ਭਇਆ ਭਰਮ ਪਾਗਾ, ਗੁਰ ਪੂਛੇ ਮਨ ਪਤੀਆ ਗਾ। ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਪ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨ ਆਇਆ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨ ਆਇਆ। ਸਰਬੇ ਏਕ ਅਨੇਕੈ ਸਵਾਮੀ, ਸਭ ਕਟ ਭੋਗ ਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਜੋ ਹਮ ਬਾਂਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਆਪਣੇ ਛੂਟਣ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾ ਦੇ। ਮਾਧਵੇ ਜਾਣਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਓ। ਮੀਨ ਪਕੜੋ ਫਾਂਕਿਓ ਅਰ ਕਾਟਿਓ, ਰਾਂਧ ਕੀਓ ਬਹੁਬਾਨੀ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਆਪਣ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿ ਰਵਿਦਾਸ ਭਗਤ ਇਕ ਬਾਡੀ, ਆਵੇ ਕਾਸਿਓ ਕਹੀ ਹੈ। ਜਾਂ ਕਾਰਨ ਹਮ ਤੁਮ ਆਰਾ ਦੇ, ਸੋ ਦੁਖ ਅਜਹੂੰ ਸਹੀ ਹੈ। ਦੁਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੇ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਬਿਸਰ ਜਾਹੀ ਰਹਾਓ। ਜਾਨ ਅਜਾਨ ਭਏ ਹਮ ਬਾਵਰ, ਸੋਚ ਆ ਸੋਚ ਦਿਵਸ ਜਾਹੀ। ਇੰਦਰੀ ਸਬਲ ਨਿਬਲ ਬਿਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਕਹੀਅਤ ਆਨ ਅਚਰੀਅਤ ਆਨ ਕਛ, ਸਮਝ ਨਾ ਪਰੈ ਅਪਰਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਗੋਪ ਕਰੋ ਜੀ ਦਇਆ। ਸੁਖ ਸਾਗਰ ਸੁਰਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਮਹਾ ਅਸ਼ਟ ਦਸਾ ਸਿੱਧ, ਨਵ ਕਰਤਲਤਾ ਕੇ। ਹਰ ਹਰ ਹਰ ਨਾ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ ਰਹਾਉ। ਨਾਨਾ ਖਿਆਨ ਪੁਰਾਣ ਬੇਦ ਬਿਦ, ਚੌਤੀਸ ਅੱਖਰ ਮਾਹੀ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਸਹਿਜ ਸਮਾਦ ਉਪਾਦ ਰਹਿ ਤਫੁਨ, ਵੱਡੇ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਾਰ, ਜਨਮ ਮਰਨ ਪੈ ਭਾਗੀ। ਜਾਓ ਤੁਮ ਗਿਰਵਰ ਤਉ ਹਮ ਮੋਰਾ, ਜਾਓ ਤੁਮ ਚੰਦ ਤਉ ਹਮ ਭਏ ਹੈ ਚਕੋਰਾ।

ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ, ਵਾ ਕਾ ਔਖਦ ਨਾਹੀ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ, ਗੁਰਪ੍ਰਸਾਦ ਕਹਿ ਜਨ ਭੀਖਨ, ਭਾਵੋ ਮੁਖ ਦੁਆਰਾ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਯਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ। ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ, ਰਹਾਉ ਰਸਨਾ ਰਮਤ, ਸੁਨਤ ਸੁਖ ਸ੍ਰਵਨਾ, ਚਿਤ ਚੇਤੇ ਸੁਖ ਹੋਈ, ਕਹੋ ਪੀਖਣ ਦੋਇ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਧਨਾਸਰੀ ਮਹੱਲਾ ਪਹਿਲਾ, ਕਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ, ਕੈਸੋ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਰਹਾਉ, ਅੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਇਆਲ ਤੇਰੇ ਨਾਮ ਤਰਾਂ, ਸਤਿਗੁਰਬਾਣ ਜਾਓ ਰਹਾਓ, ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਤੁਧ ਬਾਜ ਪਿਆਰੇ ਕੇਵ ਰਹਾਂ, ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾਂ, ਦੂਜਾ ਨਾਹੀ ਕੋਏ, ਜਿਸ ਆਗਿਆ ਪਿਆਰੇ ਜਾਏ ਕਹਾਂ ਰਹਾਓ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਂ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ, ਰਹਾਓ। ਤਨਾਸਰੀ ਮਹੱਲਾ ਪਹਿਲਾ, ਹਮ ਆਦਮੀ ਹਾਂ ਇਕਦਮੀ, ਮੋਹਲਤ ਮੋਤ ਨਾ ਜਾਣਾ, ਨਾਨਕ ਬਿਨ ਮੈਂ ਤਿਸੈ ਸਰੇਵੋ, ਜਾਂ ਕੇ ਜੀ ਪੁਰਾਣਾ, ਅੰਧੇ ਜੀਵਨਾ ਵਿਚਾਰ, ਦੇਖ ਕੇ ਤੇ ਕੇ ਦਿਨਾ ਰਹਾਓ, ਸਾਸ ਮਾ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ, ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਤਗਾਰਾ, ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢੈ ਗਹਿਣਾ, ਨਾਨਕ ਬਿਨ ਮੈਂ ਸੋ ਕਿਛ ਪਾਈਐ, ਪੁਰਬ ਲਿਖੇ ਕਾ ਲਹਿਣਾ, ਨਾਮ ਖਸਮ ਕਾ ਚਿਤ ਨਾ ਕੀਆ, ਕਪਟੀ ਕਪਟ ਕਮਾਣਾ, ਜਮ ਦੁਆਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ, ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ, ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤ ਅਮਰ ਰਹੀ ਹੈ। ਧਨਾਸਰੀ ਮਹੱਲਾ ਪਹਿਲਾ, ਕਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਿਉਂ ਸਿਮਰੀ, ਸਿਵਰਿਆ ਨਹੀਂ ਜਾਏ, ਤਪਹਿ ਆਓ ਜੀਅੜਾ ਬਿਲ ਲਾਏ, ਸਿਰਜ ਸਵਾਰੇ ਸਾਚਾ ਸੋਏ, ਤਿਸ ਵਿਸਰਿਆ ਚੰਗਾ ਕਿਉਂ ਹੋਏ, ਹਿਕਮਤ ਹੁਕਮ ਨਾ ਪਾਇਆ ਜਾਏ, ਕਿਉਂ ਕਰ ਸਾਚ ਮਿਲੋ ਮੇਰੀ ਮਾਏ, ਰਹਾਓ ਵੱਖਰ ਨਾਮ।

ਹੁਣ ਉੱਠ ਚਲਣਾ ਮੋਹਤ ਕੇ ਤਾਲ, ਕਿਆ ਮੋ ਦਿਸਾ ਗੁਣ ਨਹੀਂ ਨਾਲ, ਜੈਸੀ ਨਦਰ ਕਰੇ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ, ਤਨਾਸਰੀ ਮਹੱਲਾ ਪਹਿਲਾ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵਲਾਏ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਗੁਰਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿਤ ਲਾਗੈ, ਫਿਰ ਕਾਲ ਨਾ ਖਾਏ ਰਹਾਓ, ਸੱਚ ਸਿਮਰਿਆ ਹੋਵੈ ਪ੍ਰਗਾਸ, ਤਾਂ ਤੇ ਵਿਖਿਆ ਮੈਂ ਰਹਿ ਉਦਾਸ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚ ਗਤ ਪਾਈ, ਐਸੀ ਸੇਵਕ ਸੇਵਾ ਕਰੈ, ਜਿਸ ਕਾ ਜੀਓ ਤਿਸ ਆਗੈ ਧਰੈ, ਸਾਹਿਬ ਭਾਵੈ ਸੋ ਪ੍ਰਵਾਨ, ਸੋ ਸੇਵਕ ਦਰਗੈ ਪਾਵੈ ਮਾਣ, ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇੱਛੈ ਸੋਈ ਫਲ ਪਾਏ, ਸਾਚਾ ਸਾਹਿਬ ਕਿਰਪਾ ਕਰੈ, ਸੋ ਸੇਵਕ ਜਮਤੇ ਕੈਸਾ ਡਰੈ, ਭਣਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ, ਤਾਂ ਕੋ ਪਾਵੈ ਮੁਖ ਦੁਆਰ, ਜਪ ਤਪ ਸਭ ਇਹੋ ਸ਼ਬਦ ਹੈ ਸਾਰ, ਤਨਾਸਰੀ ਮਹੱਲਾ ਪਹਿਲਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ

ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੇ ਸਭ ਜਾਏ, ਜੇਤਾ ਮੋਹ

ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾ ਤਾਰ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤਨਾ ਪੀਜੈ ਜੇ ਬਦੀ ਕਰੇ ਤਾਂ ਤਸੂਨਾ ਛੀਜੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਬਿਨ ਬੋਲੇ ਬੁਝੀਐ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁਲੇਖ ਦੁਗਾਣਾ ਜੇ ਸਾਥ ਰੱਖੀਐ ਦੀਜਰ ਲਾਏ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਪ ਬੀਜ ਆਪੇ ਹੀ ਖਾਵੈ ਜੇ ਵਡਿਆਈਆਂ ਆਪੇ ਖਾਏ ਜਿਹੀ ਸੁਰਤ ਤੇ ਹੈ ਰਾਹੇ ਜਾਏ ਜੇ ਸਭ ਕੂੜੀਆਂ ਕੂੜ ਕਬਾੜ ਪਾਵੈ ਸਭ ਆਖੋ ਸੰਸਾਰ ਤੁਧ ਪਾਵੈ ਅੱਧੀ ਪ੍ਰਵਾਨ ਨਾਨਕ ਜਾਣੈ ਜਾਣ ਸੋ ਜਾਣ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪ੍ਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਦਰਗੈ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਗਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸੰਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਖ ਹੋਵੈ ਪੜਿਆ ਬੂਝੈ ਸੋ ਪ੍ਰਵਾਣ ਜਿਸ ਸਿਰ ਦਰਗੈ ਕਾ ਨਿਸ਼ਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟੱਬ ਥਾ ਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਗ ਪਕੜੈ ਠੱਗਣ ਕਉ ਸੰਸਾਰ ਰਹਾਉ ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿਨ ਲੋ ਮਗਰ ਪਾਛੈ ਕਛ ਨਾ ਸੂਝੈ ਇਹੋ ਪਦ ਮਿਆਲੋ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਪਾਖਿਆ ਗਹੀ ਸਿਹਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੋਦੈ ਕਰੈ ਬੇਦ ਅਭਿਆਸ ਬਿਨਾ ਮਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਾਨੋ ਅਣ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਹੋ ਹੋਏ ਜਾਤੇ ਤੇਰੇ ਨਾਮ ਵਾਸਾ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਤਾਨਿਆ ਖੁੱਟ ਨਾ ਨਿਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਹੋ ਸਦਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰਪੂਰੈ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸ

ਸਾਚਾ ਸਾਹਿਬ ਸੱਚ ਤੂੰ ਮੇਰੇ ਸਹਾ, ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਐ ਸਹਾ, ਦੂਜਾ ਨਾਹੀਂ ਕੋਏ। ਸਭਨਾ ਵਿੱਚ ਤੂੰ ਵਰਦਾ ਸਹਾ, ਸਭ ਤੁਜੈ ਧਿਆਵੈ ਦਿਨ ਰਾਤ, ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਹਾ, ਤੂੰ ਸਭਨਾ ਕਰੈ ਇੱਕ ਦਾਤ।

ਹਉ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾਹ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਤਨਾ ਸ੍ਰੀ ਮਹੱਲਾ ਪੰਜਵਾਂ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਣ ਚਤੁਰ ਸੰਸਾਰਾ ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਓ ਜੰਤ ਵਿਚਾਰਾ ਪ੍ਰਭ ਕੀ ਓਟ ਕਹੀ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਬਿਖੈ ਬਿਆਦ ਤਬ ਹੂਟੋ ਰਹਾਓ ਨੈ ਸੁਣੀਐ ਨੈ ਮੁਖਤੇ ਬਕੀਐ ਨੈ ਮੋਹੈ ਓ ਡੀਠੀ ਐਸੀ ਠਗੋਰੀ ਪਾਏ ਭੁਲਾਵੈ ਮਨ ਸਭ ਕੈ ਲਾਗੈ ਮੀਠੀ ਮਾਏ ਬਾਪ ਪੂਤ ਹਿਤ ਪ੍ਰਾਤਾ ਉਨ ਘਰ ਘਰ ਮੇਲਿਓ ਦੂਆ ਕਿਸ ਹੀ ਵਾਦ ਘਾਟ ਕਿਸ ਹੀ ਪੈ ਸਗਲੇ ਲਰ ਲਰ ਮੂਆ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਇਹੋ ਚਲਤ ਦਿਖਾਇਆ ਗੁਜੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਤਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਇਹ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਓ ਕੋਟ ਪ੍ਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਸਰੀ ਮਹੱਲਾ।

ਖੋਜੈ ਸਭ ਤਾਂ ਕਹੋ ਬਿਖਮ ਨਾ ਜਾਈ ਲੈਨ ਰਹਾਓ। ਜਾਪ ਤਾਪ ਭਰਮ ਜਾਪ ਤਾਪ ਭਰਮਨ ਬਸਦਾ ਕਰ ਉਰਦ ਤਾਪ ਲੈ ਗੈਨ ਇਹ ਬਿਦਨਹਿ ਪਤੀਆਨੋ ਠਾਕਰ ਜੋ ਜੋਤ ਕਰ ਜੈਨ। ਅੰਮ੍ਰਿਤ ਨਾਮ ਨਿਰਮੋਲ ਕਹਾਰ ਜਸ ਤਿਨ ਪਾਇਓ ਜਿਸ ਕਰ ਪੈਨ ਸਾਧ ਸੰਗ ਰੰਗ ਪ੍ਰਭੇਟੇ ਨਾਨਕ ਸੁਖ ਜਨ ਰੈਨ। ਤਨਾਸਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਨਾਵੈ ਅਸਰ ਕਰੇ ਨਿਚਲ ਇਹੋ ਮਨੁਆ ਬਹੁੜ ਨਾ ਕਤੂ ਤਾਵੈ। ਹੈ ਕੋਈ ਐਸੋ ਹਮਰਾ ਮੀਤ ਸਗਲ ਸਮਗਰੀ ਜੀਉ ਹੀਉ ਦਿਉ ਅਰਪੋ ਆਪਣੋ ਚੀਤ ਰਹਾਓ। ਪਰ ਤਨ ਪਰ ਤਨ ਪਰ ਕੀ ਨਿੰਦ

ਆਇਨ ਸਿਉ ਪ੍ਰੀਤ ਨਾ ਲਾਗੈ ਸੰਤੈ ਸੰਗ ਸੰਤ ਸੰਭਾਖਨ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੁਖ ਦਇਆਲਾ ਮੰਗੈ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਤਨਾਸਰੀ ਮਹੱਲਾ।

ਅਪਾਰ ਨਾਨਕ ਸਰਨ ਪਰਿਓ ਦੁਖ ਪੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਕਾਲਾ ਹੋਵਾ ਦੀਨ ਦੁਨੀਆਂ ਕੈ ਦਰਬਾਰ ਤਨਾਸਰੀ ਮਹੱਲਾ ਪੰਜਵਾਂ ਅਭਰ ਰੱਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀ ਅਖਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੈ ਸੰਗਮ ਕਾਮ ਟੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਓ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰਿਣ ਬਾਂਛੈ ਨਿਤ ਨਾਨਕ ਪੁਨੈ ਪੁਨੈ ਬਲਿਹਾਰਿਆ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦ ਕੇ ਮੁਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਵਾ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਔਖਦ ਤੇਰੋ ਨਾਮ ਦਿਆਲ ਮੋਹਿ ਆਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੈ ਪ੍ਰਤਪਾਲ ਰਹਾਉ ਤਾਰ ਅਨੁਗ੍ਰਹੋ ਸਵਾਮੀ ਮੇਰੇ ਦੁਤੀਆ ਭਾਉ ਨਿਵਾਰ ਬੰਧਨ ਕਾਟ ਲਿਓ ਆਪਣੇ ਕਰ ਕਬੂ ਨਾ ਆਵੈ ਹਾਰ ਤੇਰੀ ਸਰਨ ਪਿਆ ਹੋ ਜੀਵਾਂ ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਕੁਰਬਾਨ ਰਾਗ ਧਨਾਸਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲਿਹੋ ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਆਧਾਰ ਊਚ ਨੀਚ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸਨਾ ਭੂਖ ਮਨ ਬਸ ਨਾ ਰਚ ਬਿਖੈ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਧਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਜੈ ਇਹ

ਮਰਨ ਵਾਰ ਹਰ ਜਪ ਸਿਮਰ ਸਵਾਮੀ ਸੋਏ। ਬੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ। ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ। ਧਨਾਸਰੀ ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ। ਆਨ ਸਗਲ ਬਿਦ ਕਿਆਮ ਨਾ ਆਵੈ ਹਰ ਹਰ ਨਾਮ ਧਿਆਇਆ। ਤਾਂ ਤੇ ਮੋਹਿ ਧਾਰੀ ਓਟ ਗੋਪਾਲ। ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਓ। ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ। ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਮ ਨਿਧਾਨਾ। ਕਰ ਕਿਰਪਾ ਜੇ ਦੇ ਸੁਆਮੀ ਬਿਰਲੇ ਕਾਹੂ ਜਾਨਾ। ਧਨਾਸਰੀ ਮਹੱਲਾ ਪੰਜਵਾਂ। ਕਰ ਦੂਜਾ ਚੌਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਛੋੜ ਜਾਹੇ ਸੇ ਕਰੈ ਪਰਾਲ ਕਾਮਨਾ ਆਵੈ ਸੇ ਜੰਜਾਲ। ਸੰਗ ਨਾ ਚੱਲੈ ਤਿਨ ਸਿਉ ਹੀਤ ਜੋ ਬੈਰਾਈ ਸੇਈ ਮੀਤ। ਐਸੇ ਪਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਓ। ਸਾਚ ਧਰਮ ਨਹੀਂ ਭਾਵੈ ਡੀਠਾ ਝੂਠ ਤੋਹ ਸਿਉ ਰਚਿਓ ਮੀਠਾ। ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀ ਮਰਨ ਵਿਚਾਰਾ। ਵਸਤ ਪਰਾਏ

ਨਾਨਕ ਗਰੀਬ ਬੰਦਾ ਜਨ ਤੇਰਾ, ਰੱਖ ਲੈ ਸਾਹਿਬ ਪ੍ਰਭ ਮੇਰਾ। ਤਨਾ ਸ੍ਰੀ ਮਹੱਲਾ ਪੰਜਵਾਂ, ਮੋਹੇ ਮਸਕੀਨ ਪ੍ਰਭ ਨਾਮ ਆਧਾਰ, ਖਟਣ ਕਉ ਹਰ ਹਰ ਰੋਜ਼ਗਾਰ, ਸੰਚਣ ਕਉ ਹਰੇਕੋ ਨਾਮ। ਹਲਤ ਪਲਤ ਤਾਂ ਕਹਿ ਆਵੈ ਕਾਮ, ਨਾਮ ਰਤੇ ਪ੍ਰਭ ਰੰਗ ਅਪਾਰ। ਸਾਧ ਗਾਵੈ ਗੁਣ ਏਕ ਨਿਰੰਕਾਰ, ਰਹਾਉ ਸਾਧ ਕੀ ਸੋਭਾ ਅਤ ਮਸਕੀਨੀ, ਸੰਤ ਵਡਾਈ ਹਰ ਜਸ ਚੀਨੀ। ਅਨੰਦ ਸੰਤਨ ਕੈ ਭਗਤ ਗੋਬਿੰਦ, ਸੂਖ ਸੰਤਨ ਕੈ ਬਿਨਸੀ ਚਿੰਦ। ਜੈ ਸਾਧ ਸੰਤਨ ਹੋਵੈ ਇਕੱਤਰ, ਤੈ ਹਰ ਜਸ ਗਾਵੈ ਨਾਦ ਕਵਤ। ਸਾਧ ਸਭਾ ਮੈਂ ਅਨੰਦ ਬਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ। ਦੋਏ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾਂ ਗੁਣਤਾਸ। ਪ੍ਰਭ ਦਿਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾਂ ਧੂਰ। ਤਨਾ ਸ੍ਰੀ ਮਹੱਲਾ ਪੰਜਵਾਂ, ਸੋ ਕਤ ਡਰੈ ਜੇ ਖਸਮ ਸੁਮਾਰੈ, ਡਰ ਡਰ ਭਜੇ ਮਨਮੁਖ ਵਿਚਾਰੇ। ਰਹਾਉ ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾਂ ਕੀ ਨਿਰਮਲ ਸੇਵ, ਏਕ ਨਿਰੰਜਨ ਜਾਂ ਕੀ ਰਾਸ, ਮਿਲ ਸਾਧ ਸੰਗਤ ਹੋਵਤ ਪ੍ਰਗਾਸ, ਜੀਅਨ ਕਾ ਦਾਤਾ ਪੂਰਨ ਸਭ ਠਾਏ। ਕੋਟ ਕਲੇਸ਼ ਮਿਟੈ ਹਰ ਨਾਏ, ਜਨਮ ਮਰਨ ਸਗਲਾ ਦੁਖ ਨਾਸੈ, ਗੁਰਮੁਖ ਜਾਂ ਕੈ ਮੰਤਨ ਬਾਸੈ। ਜਿਸਨੂੰ ਆਪ ਲੈ ਲੜ ਲਾਏ, ਦਰਗਹਿ ਮਿਲੈ ਤਿਸੈ ਹੀ ਜਾਏ, ਸਹੀ ਭਗਤ ਜੇ ਸਾਚੇ ਪਾਣੇ, ਜਮਕਾਲ ਤੇ ਭਏ ਨਿਕਾਣੇ। ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੈ ਵਿਚਾਰ, ਘਟ ਘਟ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ। ਤਨਾ ਸ੍ਰੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੈ ਕਰਾਵੈ ਸਵਾਮੀ, ਸਾ ਮਸਲਤ ਪਰਵਾਣ। ਰਹਾਓ ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸਰਨ ਨਾਨਕ ਦਾਸ ਹਰ ਹਰ, ਸੰਤੀ ਇਹ ਬਿਦ ਜਾਤੀ। ਤਨਾ ਸ੍ਰੀ ਮਹੱਲਾ ਪੰਜਵਾਂ, ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। ਸੰਸਾਰ ਸਾਗਰ ਮੈਂ ਜਲ ਨਾ ਦੀਨੇ, ਕਿਨੈ ਨਾ ਦੁਪਤਰ ਭਾਖੇ, ਜਿਨ ਕੈ ਮਨ ਸਾਚਾ ਵਿਸ਼ਵਾਸ। ਪੇਖ ਪੇਖ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾਸ। ਰਹਾਉ ਚਰਨ ਸਰਨ ਪੂਰਨ ਪਰਮੇਸ਼ਰ, ਅੰਤਰਜਾਮੀ ਸਾਖਿਓ, ਜਾਨ ਬੂਝ ਆਪਣਾ ਕੀਓ ਨਾਨਕ, ਭਗਤਨ ਕਾ ਅੰਕਰ ਰਾਖਿਓ। ਤਨਾ ਸ੍ਰੀ ਮਹੱਲਾ ਪੰਜਵਾਂ, ਜੈ ਜੈ ਪੇਖੋ ਤੈ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਾ ਸਰਬਤਰ ਮੈਂ ਮਨ ਸਦਾ ਤੇ ਆਈ। ਈਤ ਉਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਨੀਐ। ਰਹਾਉ ਪ੍ਰਤਪਾਲੈ ਅਪਿਆਉ ਦੇ, ਕਛੂਨ ਨਾ ਹੋਈ, ਸਾਹ ਸਾਹ ਸੰਭਾਲਤਾ ਮੇਰਾ ਪ੍ਰਭ ਸੋਈ। ਅਸ਼ਲ ਅਸ਼ੇਦ ਅਪਾਰ ਪ੍ਰਭ, ਉੱਚਾ ਜਾਂ ਕਾ ਰੂਪ, ਜਪ ਜਪ ਕਰੈ ਆਨੰਦ ਜਨ, ਅਚਰਜ ਅਨੂਪ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਦਾ। ਤਨਾ ਸ੍ਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿ ਸੇਤੀ ਕਰ ਆਓ। ਆਨੰਦ ਮੰਗਲ ਗੁਣ ਗਾਓ ਸਹਿ ਤੁਨ, ਨਿਹਚਲ ਰਾਜ ਕਮਾਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰੇ ਆਪ ਨਿਵਾਰੇ, ਅਬਦਾ ਪਈ ਬਤੀਤ। ਰਹਾਉ ਪ੍ਰਗਟ ਕੀਨੇ ਪ੍ਰਭ ਕਰਨੈ ਹਾਰੇ, ਨਾਸਨ ਭਾਜਨ ਥਾਕੇ, ਘਰ ਮੰਗਲ ਵਾਜੈ ਨਿਤ ਵਾਜੇ, ਆਪਣੇ ਖਸਮ ਨਿਵਾਜੇ। ਆਸਰ ਰਹੋ ਡੋਲੋ ਮਤ ਕਬ ਹੂੰ, ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ, ਮੁਖੀ ਉਜਲ ਦਰਬਾਰ।
ਜਿਨਕੇ ਜੀਤ ਨਹੀਂ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨਾ ਹਾਰੈ ਨਾਨਕ ਸੱਚ ਵਡਿਆਈ ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸੁਨਹੋ ਸੰਤ ਪਿਆਰੇ

ਜਾਂ ਕੈ ਸੰਗ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਂ ਕਹੋ ਕਿਰਪਾ ਕੀਜੈ।

ਨਾਨਕ ਹਰ ਰਾਖੀ ਪਾਤੀ ਧਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਇ ਹੋ ਦਾਸ ਕਹੋ ਕਰ ਗਏ ਉਧਰੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਧਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰੀ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ।

ਕੋਖੇ ਮੁਨ ਜਨ ਸਿਮਰਤ ਪੁਰਾਨਾ ਬੇਦ ਪੁਕਾਰੈ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੋਵੈ ਸੋਹੇਲੇ ਲੋਕ ਆਨ ਆਚਾਰ ਵਿਵਹਾਰ ਹੈ ਜੇਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨਸੇ ਸੋਕ ਧਨਾਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੁੱਝੇ

ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਦੇ ਨਾਮ ਦੇਹ ਜਪ ਜੀਵਾ, ਪੂਰਨ ਹੋਏ ਦਾਸ ਕੀ ਕਾਲ। ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ, ਜਿਸ ਕੈ ਕਰਮ ਲਿਖਿਆ ਧੁਰ ਕਰਤਾ, ਨਾਨਕ ਜਨ ਕੇ ਪੂਰਨ ਕਾਮ। ਧਨਾਸਰੀ ਮਹੱਲਾ ਪੰਜਵਾਂ, ਜਨ ਕੀ ਕੀਨੀ ਪਾਰ ਬ੍ਰਹਮ ਸਾਰ, ਨਿੰਦਕ ਟਿਕ ਨਾ ਪਾਵਨ ਮੂਲੇ, ਉੜ ਗਏ ਬੇਕਾਰ ਰਾਓ। ਜੈ ਜੈ ਦੇਖੋ ਤੈ ਤੈ ਸਵਾਮੀ, ਕੋਈ ਨਾ ਪਹੁੰਚਣ ਹਾਰ, ਜੋ ਜੋ ਕਰੈ ਅਵਗਿਆ ਜਨ ਕੀ, ਹੋਏ ਗਿਆ ਤਤਸ਼ਾਰ। ਕਰਨ ਹਾਰ ਰਖਵਾਲਾ ਹੋਵਾ, ਜਾਂ ਕਾਂਤ ਨਾ ਪਾਰਾ ਵਾਰ, ਨਾਨਕ ਦਾਸ ਰੱਖੇ ਪ੍ਰਭ ਆਪਣੇ, ਨਿੰਦਕ ਕਾਢੇ ਮਾਰ। ਧਨਾਸਰੀ ਮਹੱਲਾ ਪੰਜਵਾਂ, ਘਰ ਨਾਵਾ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ, ਦਾਸ ਆਪਣੇ ਕਉ ਨਾਮ ਦੇਵੋ, ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰਤਾ ਰਹੋ, ਪੂਜਾ ਗੈ ਕੂਬ ਤੇ ਕਾਢ ਲੇਵੋ ਰਹਾਓ। ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ, ਅਨਕ ਦੋਖਾ ਤਨ ਸ਼ਾਦ ਪੂਰੇ, ਪ੍ਰਭ ਬਿਨਾ ਆਨ ਨਾ ਰੱਖ ਨਹਾਰਾ, ਨਾਮ ਸਿਮਰਾਵੋ ਸਰਨ ਸੂਰੇ। ਪਤ ਤੇ ਉਧਾਰਨਾ ਜੀ ਜੰਤ ਤਾਰਨਾ, ਬੇਦ ਉਚਾਰ ਨਹੀਂ ਅੰਤ ਪਾਇਓ, ਗੁਣੈ ਸੁਖ ਸਾਗਰਾ ਬ੍ਰਹਮ ਰਤਨਾਗਰਾ, ਭਗਤ ਵਛਲ ਨਾਨਕ ਗਾਇਓ। ਧਨਾਸਰੀ ਮਹੱਲਾ ਪੰਜਵਾਂ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੈ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੁਆ ਜੀਜੈ ਰਹਾਓ। ਰਾਜੋਬਨ ਬਿਸਰੰਤ ਹਰ ਮਾਇਆ, ਮਹਾਂ ਦੁਖ ਇਹੋ ਮਹਾਂਤ ਕਹੈ, ਆਸ ਪਿਆਸ ਰਮਣ ਹਰ ਕੀਰਤਨ, ਇਹੋ ਪਦਾਰਥ ਭਾਗਵੰਤ ਲਹਿ। ਸਰਨ ਸਮਰੱਥ ਅਕਾਥਿਆ ਗੋਚਰਾ, ਪਤ ਤੇ ਉਧਾਰਨ ਨਾਮ ਤੇਰਾ, ਅੰਤਰ ਜਾਮੀ ਨਾਨਕ ਕੇ ਸਵਾਮੀ, ਸਰਬੱਤ ਪੂਰਨ ਠਾਕੁਰ ਮੇਰਾ।

ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ, ਤਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨਕ ਪ੍ਰਕਾਰੀ ਬਸਤਰੇ ਉਡਾਏ, ਅੰਧਨ ਕੀਰਤਨ ਹਰ ਗੁਣ ਗਾਏ, ਹਸਤੀ ਰੱਥ ਅਸ ਅਸਵਾਰੀ, ਹਰ ਕਾ ਮਾਰਗ ਗੁਰਦੈ ਨਿਹਾਰੀ, ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਧਨਾਸਰੀ ਮਹੱਲਾ ਪੰਜਵਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਨ

ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ। ਪੋਹ ਪੰਬਦ ਜਿਉ ਬਾਸ ਬਸਤ ਹੈ ਮੁਕਰਮਾ ਹੈ ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਕਠੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨਾ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ ਧਨਾਸਰੀ ਮਹੱਲਾ ਨਾਵਾ ਸਾਧੋ ਇਹੋ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ ਰਹਾਓ। ਮਾਤ ਪਿਤਾ ਭਾਈ ਸੁਤਬੰਤਾ ਤਾਂ ਕੈ ਰਸ ਲਪਟਾਨਾ ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਿਨਸ ਰਹਿ ਦੇਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਤਨਾਸਰੀ ਮਹੱਲਾ ਨਾਵਾ ਤੇ ਜੋਗੀ ਕਉ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨੋ ਜਿਹ ਕਟ ਮਹਿ ਪਛਾਨੋ ਰਹਾਓ। ਪਰ ਨਿੰਦਾ ਉਸਤਤ ਨਹਿ ਜਾ ਕੈ ਕੰਚਨ ਲੋਹ ਸਮਾਨੋ ਹਰ ਸੋਗ ਤੇ ਰਹਿ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦੈ ਦਿਸ ਕਉ ਧਾਵਤ ਵਾ ਚਲ ਜਾਹੇ ਠਹਿਰਾਨੋ ਕਉ ਨਾਨਕ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ। ਧਨਾਸਰੀ ਮਹੱਲਾ ਨਾਵਾ ਅਬ ਮੈਂ ਕੌਣ ਉਪਾਉ ਕਰੋ ਜਿਹ ਬਿਦ ਮਨ ਕੋ ਸੰਸਾ ਚੂਕੈ ਭਉ ਨਿਦ ਪਾਰ ਪਰਉ ਰਹਾਓ। ਜਨਮ ਪਾਏ ਕਛ ਪਲੋ ਨਾ ਕੀਨੋ ਤਾਂ ਤੇ ਅਦਕ ਡਰਾਓ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਯਹ ਜੀ ਸੋਚ ਤਰਉ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜਿਉ ਉਦਰ ਭਰਉ ਕਹੋ ਨਾਨਕ ਪ੍ਰਭ ਬਿਰਦ ਪਛਾਨਾਓ ਤਬ ਹਉ ਪਤਤ ਤਰਉ। ਧਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੁਗ ਚੁਗੈ ਪ੍ਰਭਾਵੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਕਿਆ ਪਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਓ। ਰਖ ਰਖ ਧਰਮ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭੈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋਟ ਨਾ ਜਾਏ ਪ੍ਰੇਮ ਭਗਤ ਕਰ ਸਹਿ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁਨ ਮੰਡਲਿਕ ਜੋਗੀ ਬੈਸੇ ਨਾਰਨਾ ਪੁਰਖ ਕਹੋ ਕਉ ਕੈਸੇ ਤਿਰ ਪਵਨ ਜੋਤ ਰਹੇ ਲਿਵ ਲਾਈ ਸੁਰ ਨਰਨਾਥ ਸੱਚੇ ਸਰਨਾਈ ਆਨੰਦ ਮੂਲਾ ਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਪੈ ਘਟਣ ਹਾਰੇ ਹਮੈ ਮਾਰ ਮਿਲੇ ਭਗਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾ

ਨਾਨਕ ਸਹਿਜ ਭਾਏ ਗੁਣ ਗਾਏ। ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ।

ਹੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਭ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰੋਂ ਪੇਖੈ ਮਨ ਅਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ ਬਗਲ ਜੋ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੈਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੈ ਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਧਨਾ ਸ੍ਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨੇ ਸਾਚ ਤੀਰਥ ਮੱਜਣਾ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਗੁਣੈ ਹਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ ਆਨੰਦ ਅੰਦਰ ਹਰਖ ਸਾਚਾ ਦੁਖ ਕਿਲਵਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੈ ਗਾਵਣਹਾਰ ਸ਼ਬਦ ਸੁਹਾਵਣੋ ਸਾਲਾ ਹੈ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਪਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧੇ ਅਕੰਕਾਰ ਸਾਚਾ ਨਿਤ ਦੇ ਚੜੈ ਸੁਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਏ ਕੇਵੜ ਆਖੀਐ ਹਉ ਮੂਰਖ ਨੀਚਾ ਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੈ ਆਵੈ ਬਿਖਲਾਦੇ ਸਬਦ ਸਚੈ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਧਨਾਸਰੀ ਮਹੱਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰ ਦੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫਿਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮਾ ਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸਾਹਿ ਸਮਾਣਾ ਆਪੋ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਏਕ ਸਾਹਿਬ ਦੁਇਰਾ ਵਾਦ ਵਧਾਂਦਿਆ ਜੀਓ ਦੋ ਰਾਹ ਚਲਾਏ ਹੁਕਮ ਸਵਾਏ ਜਨਮ ਵਾ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਭ ਸੰਜਾਪੈ ਸਾਚਾ ਸਿਰਜਣਹਾਰਾ ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸਿਐ ਪਾਰਸ ਹੋਏ ਜਾਂ ਤੇਰਾ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹੰਦਰ ਸਾਚੈ ਸਾਚੇ ਕੇ ਵਾਪਾਰੀ ਭੂਖ ਪਿਆ ਸੋ ਆਥ ਕਿਉ ਦਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ
ਸੱਚ ਨਾਮ ਤੇ ਆਈ ਸੱਚ ਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾ ਦਿਆਲ ਨਿਰੰਜਨ ਅੰਦਨ ਨਾਮ ਵਖਾਣਾ ਕਰਨੀ ਕਾਰ ਧਰੋ ਫੁਰਮਾਈ ਆ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਧਨਾਸਰੀ ਸ਼ੰਤ ਮਹੱਲਾ ਪਹਿਲਾ ਪਿਰ ਸਿੰਘ ਮੂਠੜੀਏ ਖਬਰ ਨਾ ਪਾਈਆ ਜੀਉ ਮਸਤਕ ਲਿਖਿਆਲਾ ਲੇਖ ਪੁਰਬ ਕਮਾਇਆ ਜੀਉ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀਆ ਚਾਰ ਨਹੀਂ।

ਸਾਚਾ ਨਾਮ ਤੇ ਆਏ ਪਾਵੈ ਸੁਖ ਮਹਿਲੋ, ਹਰ ਨਾਮ ਤੇ ਆਏ ਤਾਂ ਸੁਖ ਪਾਏ, ਪੇਈੜੈ ਦਿਨ ਚਾਰੇ। ਨਿਜ ਘਰ ਜਾਏ ਬਹਿ ਸੱਚ ਪਾਏ, ਅੰਦਰ ਨਾਲ ਪਿਆਰੇ, ਵਿਣ ਭਗਤੀ ਕਰ ਵਾਸਨਾ ਹੋਵੀ, ਸੁਣਿਓ ਲੋਕ ਸਵਾਏ। ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸਾਚੈ ਨਾਏ, ਪਿਰ ਤਨ ਭਾਵੈ ਤਾਂ ਪਿਰ ਭਾਵੈ ਨਾਰੀ ਜੀਉ। ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਉ, ਗੁਰ ਸ਼ਬਦ ਵਿਚਾਰੀ ਨਾ ਪਿਆਰੀ, ਨਿਮ ਨਿਮ ਭਗਤ ਕਰੇ। ਮਾਇਆ ਮੋਹ ਜਲਾਏ ਪ੍ਰੀਤਮ, ਰਸਮੈ ਰੰਗ ਕਰੇਈ, ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਲਾਲ ਭਈ ਮਨ ਮਾਰੀ। ਨਾਨਕ ਸਾਚ ਵਸੀ ਸੁਹਾਗਣ, ਪਿਰ ਸਿਉ ਪ੍ਰੀਤ ਪਿਆਰੀ, ਪਿਰ ਕਰ ਸੋ ਹੈ ਨਾਰ ਜੇ ਪਿਰ।

ਗੁਰਸ਼ਬਦ ਨਾ ਮਾਨੈ ਫਾਹੀ ਫਾਥੀ, ਸਾਤਨ ਮਹਿਲ ਨਾ ਪਾਏ, ਨਾਨਕ ਆਪੇ ਆਪ ਪਛਾਣੈ, ਗੁਰਮੁਖ ਸਹਿਜ ਸਮਾਏ। ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ, ਨਾ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ। ਹਰ ਭਗਤ ਸੁਹਾਵੀ ਸਾਚੇ ਭਾਵੀ, ਪਾਏ ਭਗਤ ਪ੍ਰਭ ਰਾਤੀ, ਪਿਰ ਰਲੀ ਆਲਾ ਜੋਬਨ ਬਾਲਾ, ਤਿਸਰਾ ਵੇ ਰੰਗ ਰਾਤੀ। ਗੁਰਸ਼ਬਦ ਵਿਗਾਸੀ ਸਹੁਰਾ ਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਚ ਮਿਲੈ ਵਡਿਆਈ, ਪਿਰ ਕਰ ਸੋ ਹੈ ਨਾਰੀ। ਤਨਾਸਰੀ ਸ਼ੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ, ਤਾਂ ਨਾਮ ਤੇ ਆਈਐ ਜੀਓ, ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ। ਗੁਣ ਗਾਏ ਵਿਕਸੈ ਸਦਾ ਅੰਦ ਨੂੰ, ਜਾਂ ਆਪ ਸਾਚੇ ਭਾਵੈ, ਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੈ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ, ਹਰ ਜੀਓ ਕਿਰਪਾ ਕਰੇ, ਤਾਂ ਨਾਮ ਤੇ ਆਈਐ ਜੀਓ। ਅੰਦਰ ਸਾਚਾ ਨੇਹੋਂ ਪੂਰੇ ਸਤਿਗੁਰੈ ਜੀਓ, ਹਉ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ। ਕਦੇ ਨਾ ਵਿਸਾਰੀ ਅੰਦਨ ਸੁਮਾਰੀ, ਜਾਂ ਨਾਮ ਲਈ ਤਾਂ ਜੀਵਾਂ, ਸ਼ਰਵਣੀ ਸੁਣੀ ਤਾਂ ਇਹੋ ਮੰਤਰ ਬਤੈ, ਗੁਰਮੁਖੇ ਅੰਮ੍ਰਿਤ ਪੀਵਾਂ। ਨਦਰ ਕਰੇ ਤਾਂ ਸਤਿਗੁਰ ਮੇਲੇ, ਅੰਦਨ ਵਿਵੇਕ ਬੁੱਧ ਵਿਚਰੈ, ਅੰਦਰ ਸਾਚਾ ਨੇਹੋਂ ਪੂਰੇ ਸਤਿਗੁਰੈ। ਸਤ ਸੰਗਤ ਮਿਲੈ ਵਡਭਾਗ, ਤਾਂ ਹਰ ਰਸ ਆਵੇ ਜੀਓ, ਅੰਦਨ ਰਹਿ ਲਿਵ ਲਾਏ ਤਾਂ ਸਹਿ ਸਮਾਵੇ ਜੀਓ। ਸਹਿ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ, ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ, ਸਤਸੰਗਤ ਮਿਲੈ ਵਡਭਾਗ, ਤਾਂ ਹਰ ਰਸ ਆਵੇ ਜੀਓ। ਦੂਜੇ ਪਾਏ ਦੁਖ ਹੋਏ, ਮਨਮੁਖ ਜਮ ਜੋਇਆ ਜੀਓ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਓ। ਮਾਇਆ ਦੁਖ ਮੋਹਿਆ ਹੋਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੈ, ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛਤਾਵੈ। ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲੱਤਰ ਮਾਇਆ ਤੋਹਿਆ, ਦੂਜੇ ਪਾਏ ਦੁਖ ਹੋਏ, ਮਨਮੁਖ ਜਮ ਜੋਇਆ ਜੀਓ, ਕਰ ਕਿਰਪਾ ਲਿਹੋ ਮਿਲਾਏ, ਮੈਲ ਹਰ ਪਾਇਆ ਜੀਓ, ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ, ਅੰਦਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਤੇ ਆਇਆ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ, ਕਰ ਕਿਰਪਾ ਲਿਹੋ ਮਿਲਾਏ, ਮੈਲ ਹਰ ਪਾਵੇ ਜੀਓ। ਤਨਾਸਰੀ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ, ਜੇ ਸੰਗ ਹਰ ਗਾਵੀਐ ਜੀਓ, ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਓ। ਭਜ ਸੰਗ ਸਾਧੂ ਏਕਾ ਰਾਧੂ, ਜਨਮ ਮਰਨ ਦੁਖ ਨਾਸੈ, ਤੁਰ ਕਰਮ ਲਿਖਿਆ ਸਾਚ ਸਿਖਿਆ, ਕੱਟੀ ਜਮਕੀ ਫਾਸੈ, ਪੈ ਪਰਮ ਨਾਠੇ ਛੁੱਟੀ ਗਾਠੇ, ਜਾਂ ਪੰਥ ਮੂਲ ਨਾ ਆਵੀਐ, ਬਿਨਵੰਤ ਨਾਨਕ ਤਾਰ ਕਿਰਪਾ, ਸਦਾ ਹਰ ਗੁਣ ਗਾਵੀਐ, ਨੇਤਰਿਆਂ ਤਰ ਏਕ ਨਾਮ ਨਿਰੰਜਨੋ ਜੀਓ। ਤੂੰ ਦਾਤਾ ਦਾ ਤਾਰ, ਸਰਬ ਦੁਖ ਭੰਜਨੋ ਜੀਓ, ਦੁਖ ਹਰਤ ਕਰਤਾ ਸੁਖੈ ਸੁਆਮੀ, ਸਰਨ ਸਾਧੂ ਆਇਆ, ਸੰਸਾਰ ਸਾਗਰ ਮਹਾਂ ਵਿਖੜਾ, ਪਲ ਏਕ ਮਹੇ ਤਰਾਇਆ, ਪੂਰ ਰਹਿਆ ਸਰਬ ਥਾਈ, ਗੁਰ ਗਿਆਨ ਨੇਤਰੀ ਅੰਜਨੋ, ਬਿਨਵੰਤ ਨਾਨਕ ਸਦਾ ਸਿਮਰੀ, ਸਰਬ ਦੁਖ ਪੈ ਭੰਜਨੋ, ਆਪ ਲੀਏ ਲੜ ਲਾਏ, ਕਿਰਪਾ ਧਾਰੀਆ ਜੀਓ, ਮੋਹਿ ਨਿਰਗੁਣ ਨੀਚਾ ਨਾਥ, ਪ੍ਰਭ ਅਗਮਿਆ ਪਾਰੀਆ ਜੀਓ। ਦਿਆਲ ਸਦਾ ਕਿਰਪਾਲ ਸੁਆਮੀ, ਨੀਚ ਥਾਪਣ ਹਾਰਿਆ, ਜੀ ਜੰਤ ਸਭ ਵਸ ਤੇਰੈ, ਸਗਲ ਤੇਰੀ ਸਾਰਿਆ, ਆਪ ਕਰਤਾ ਆਪ ਭੁਗਤਾ, ਆਪ ਸਗਲ ਵਿਚਾਰਿਆ, ਬਿਨਵੰਤ ਨਾਨਕ ਗੁਣ ਗਾਏ ਜੀਵਾਂ, ਹਰ ਜਪ ਜਪੋ ਬਨਵਾਰੀਆ, ਤੇਰਾ ਦਰਸ ਅਪਾਰ ਨਾਮ ਅਮੋਲੀ ਜੀਓ,
नित जपै तेरे दास पुरख्या तोली जियो। संत रसन उठा आप तूठा हर रसै से ही मातिया, गुरचरण लागे महापागे सदा अंगन जागया। सद सदा सिमरतब स्वामी सास सास गुण बोलई, बिनवंत नानक तूर साधु नाम प्रभु अमोलई। राग तनहसरी बाणी भगत कबीर जी की एक ओंकार। सतगुर प्रसाद सनक सनंद महेश समाना, सेख नाग तेरो मर्म ना जाना। संत संगत राम हृदय बसाई रहाओ, हनुमान सरगरड़ समाना। सुरपत नरपत नहीं गुण जाना, चार वेद यार सिमृत पुराना। कमला पत कबला नहीं जाना, कह कबीर सो पर मैं नाही। पग लग राम रह सर नाही, दिन ते पहर पहर ते करिया। आव कटै तन छीजै काल अहेरी, फिर बदक ज्यों कहो कमन बिद कीजै। सो दिन आवन लागा, मात पिता पाई सुत बनता। कहो को है काका रहाओ, जब लग जोत काया मैं बरतै। आपा पशु ना बूजै लालच करै, जीवन पद कारण लोचन कछु ना सूजै। कहत कबीर सुनो रे प्राणी, छोड़ो मन के परमा। केवल नाम जपो रे प्राणी, परो एक की सरना। जो जन पाओ भगत कछ जानै, तां को अचरज काहो। ज्यों जल जल मैं पैस ना निकसै, त्यों टुर मिल्यो जुलाहो। हर के लोगा मैं तो मत का पूरा, जाओ तन काशी तजै कबीरार। मैया कहा निहोरा रहाओ, कहत कबीर सुनो रे लोई। परम ना पूलो कोई, क्या काशी क्या उखर मग मगहर। राम हृदय जो होई।

ਸੋਭਾ ਰਾਜ ਬਿਬੈ ਬੜਿਆਈ ਅੰਤ ਨਾ ਕਾਹੂ ਸੰਗ ਸਹਾਈ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਮਨੈ ਸੁਖ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੈ ਮਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਈ ਰਹਾਓ ਬਨਤਾ ਸੁਤ ਦੇਹੇ ਗ੍ਰਹੇ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਦਿਆਈ ਅਜਾ ਮਾਲ ਗਜ ਗਨਕਾ ਪਤਤ ਕਰਮ ਕੀਨੇ ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬੇਦਨ ਖੇਦ ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡ ਪਛਾਏ ਮਾਰਕੰਡੇ ਤੇ ਕੋ ਅਧਕਾਈ ਜਿੰਤਰਨ ਧਰਮੁੰਡ ਬਲਾਏ

ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ।

ਪਲ ਤਿਹਾਰੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀ ਯਾਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨਿਆ ਬੋਲ ਰਹਾਓ ਬਹੁਤ ਜਨਮ ਬਿਛਰੇ ਥੇ ਮਾਦਾਓ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਪਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਨ ਅਵਲੋਕਨੋ ਸ਼੍ਰਵਣ ਬਾਣੀ ਸੁਜਸ ਪੂਰ ਰੱਖੋ ਮਨ ਸੁਮਧ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟੈ ਰਹਾਓ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸਕ ਬੇਨਤੀ ਹਰ ਸਿਉ ਪੈਜ ਰਾਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੇ ਤੁਜੈ ਕਉਚਾਰੇ

ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ, ਮਦਨ ਮੂਰਤ ਪੈ ਤਾਰ ਗੋਬਿੰਦ ਸਹਿਣ ਪਣੈ, ਪਜ ਪਰਮਾਨੰਦ ਪੀਪਾ। ਕਾਇਓ ਦੇਵਾ ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ। ਕਾਇਆ ਬਹੁ ਖੰਡ ਖੋਜ ਤੇ ਨਵਨਿਧ ਪਾਈ, ਨਾ ਕਛ ਆਏ ਬੋ ਨਾ ਕਛ ਜਾਏ ਬੋ, ਰਾਮ ਕੀ ਦੁਹਾਈ ਰਹਾਓ। ਜੋ ਬ੍ਰਹਮੰਡੇ ਸੋਈ ਪਿੰਡ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ, ਸਤਿਗੁਰੂ ਹੋਏ ਲਿਖਾਵੈ ਧੰਨਾ। ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਜ ਸਵਾਰਤਾ ਰਹਾਓ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਰੀਆਂ ਸ਼ਾਦਨ ਨਿਕਾਇਆ, ਨਾਜ ਮੰਗੋ ਸਤ ਸੀਕਾ, ਗਊ ਪੈਸ ਮੰਗੋ ਲਾਵੇਰੀ, ਇਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਜੈ ਸ੍ਰੀ ਮਹੱਲਾ ਚੌਥਾ, ਕਰ ਪਹਿਲਾ ਚੌਪਦੇ ਇਕ ਓਅੰਕਾਰ, ਸਤਿਗੁਰ ਪ੍ਰਸਾਦ ਮੇਰੇ ਹੀ ਅਰੈ, ਰਤਨ ਨਾਮ ਹਰ ਬਸਿਆ, ਗੁਰਹਾ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖੇ ਉਤਰੇ, ਗੁਰਨਾਮ ਦਿਓ ਰਿਨ ਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨਾ ਮੈਂ ਜੀਵਨ ਬਿਰਥਾ ਰਹਾਉ। ਬਿਨ ਗੁਰਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਮੋਕੋ ਕੀਜੈ ਦਾਸ ਦਾਸ, ਦਾਸਨ ਕੋ ਹਰ ਦਇਆ ਧਾਰ ਜਗਨਨਾਥਾ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਜੈ ਸ੍ਰੀ ਮਹੱਲਾ ਚੌਥਾ, ਹੀਰਾ ਲਾਲਾ ਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ, ਰਤਨ ਗਾਹਕ

ਮਨਮੁਖ ਕੋਠੀ ਅਗਿਆਨ ਅੰਧੇਰਾ ਤਿਨ ਕਰ ਤਿਨਾ ਲਾਖਾ ਤੇ ਉਜੜ ਭਰਮ ਏਗਾ ਵਾਰੀ ਮਾਇਆ ਪੁਅੰਗ ਬਿਖ ਚਾਖਾ ਹਰ ਹਰ ਸਾਧ ਮੇਲੋ ਜਨਨੀ ਕੇ ਹਰ ਸਾਧੂ ਸਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਹਮ ਪਰੇ ਭਾਗ ਤੁਮ ਪਾਖਾ ਜਿਹ ਵਾਕਿਆ ਗੁਣ ਆਖ ਵਖਾਣੈ ਤੁਮ ਵਡਿਆ ਗੁੰਵਟ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਾਖਾਣ ਡੁਬਤ ਹਰ ਰਾਖਾ ਜੈ ਸ੍ਰੀ ਮਹੱਲਾ ਚੌਥਾ ਹਮ ਬਾਰ ਕਛੂ ਨਾ ਜਾਣੈ ਗਤ ਮਿਤ ਤੇਰੇ ਮੂਰਖ ਮੁਗਦੇ ਆਨਾ ਹਰ ਕਿਰਪਾ ਧਾਰ ਦੀ ਜੈ ਮਤੀ ਉਤਮ ਕਰ ਲਈ ਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਗੁਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਰ ਸਾਧੂ ਕਪਟ ਖੁਲਾਨਾ ਰਹਾਓ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰਾ ਹੀ ਅਰੈ ਮੇਰੇ ਪ੍ਰੀਤਮ ਨਾਮ ਪੁਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕਰ ਜੋ ਅਮਲੀ ਅਮਲ ਲੁਬਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ ਤਿਨ ਹਮ ਚਰਨ ਸਿਰੇ ਵੈ ਖਿਨ ਖਿਨ ਜਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕਰ ਜਨ ਵਿਛੜਿਆ ਚਰੀ ਮਿਲਾਨਾ ਧੰਨ ਧੰਨ ਸਤਿਗੁਰ ਜਿਨ ਨਾਮ ਦਰੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵਡ ਪਾਇਆ ਹਰ ਰਸਕ ਰਸਕ ਫਲ ਲਾਗਬਾ ਮਾਇਆ ਪੁਅੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢਬਾ ਮੇਰਾ ਮਨ ਰਾਮ ਨਾਮ ਰਸ ਲਾਗਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਚਾਖਬਾ ਰਹਾਓ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਓ ਉਨ ਮਨ ਲਾਗਬਾ ਤ੍ਰਿਸ਼ਨਾ ਅਗਨ ਬੁਝੀ ਸਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏਬਾ ਤਿਨਕੇ ਭਾਖੀਨ ਤੁਰ ਪਾਏ ਜਿਨ ਸਤਿਗੁਰ ਦਰਸਨਾ ਪਾਏ ਬਾ ਤੇ ਦੂਜੈ ਪਾਏ ਪਵੈ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰਸਾਧ ਪਗ ਸੇਵੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਇਆਲ ਦਿਵਾਏ ਬਾ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁਨੀ ਦੇ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦਿ ਉਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹੋ ਪਾਇਆ ਵਰਦਾਨਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤਸੰਗਤ ਸਾਧ ਪਾਈ ਵਡਭਾਗੀ।

ਕੂੜਾ ਮੇਰਾ ਮੰਤਰ ਪ੍ਰੀਤ ਲਗਾਈ ਸਤਿਗੁਰੂ ਹਰ ਮਿਲਿਓ ਲਾਏ ਚ ਭੀੜਾ ਰਹਾਓ ਸਾਕਤ ਬੰਧ ਭਏ ਹੈ ਮਾਇਆ ਬਿਕਸੰਚੈ ਲਾਏ ਜਕੀੜਾ ਹਰ ਕੈ ਅਰਥ ਖਰਚ ਨਹਿ ਸਾਕੈ ਜਮਕਾਲ ਸਹਿ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰਸਾਧੂ ਬਹੁਸਰ ਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮਸਾ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰਮਿਲ ਸਾਧੂ ਪਾਖਾਣ ਹਰਿਓ ਮਨ ਮੂੜਾ ਜੈ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮਾ ਪਾਰਾ ਜਿਸ ਸਿਮਰ ਦੁਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਜੈ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ

ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾਓ। ਮਾਤ ਪਿਤਾ ਬੰਤਾ ਸਤਬੰਧਪ ਇਸ਼ਟ ਮੀਤ ਯਾਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤਰਾਂਗਾ ਸੰਗ ਨਾ ਚਾਲਿਓ ਇਨ ਮੈਂ ਕਛੂਐ ਊੜ ਸਦਾਇਓ ਨਾਂਗਾ। ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕੀ ਹਾਂ ਸੁਖ ਆਗੈ ਮੁਖੀ ਉਜਲ ਸੰਗ ਸੰਤਨ ਕਹਿ ਪਾਈਐ। ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਦੋਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀ ਆਓ ਪ੍ਰੇ ਕਹੀ ਆਓ ਬਿਸਮ ਭਈ ਮੈਂ ਬਹੁਬਿਧ ਸੁਨਤੇ ਕਹੋ ਸੁਹਾਗਣ ਸਹੀ ਆਓ ਰਹਾਓ। ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀ ਆਓ ਵਰਨ ਨਾ ਦਿਸੈ ਚਿਹਨ ਨਾ ਲਖੀਐ ਸੁਹਾਗਣ ਸਾਤ ਬੁਝਹੀ ਆਓ। ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀ ਆਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋਬ ਸਹੀ ਆਓ। ਜੈਤ ਸਰੀ ਮਹੱਲਾ ਪੰਜਵਾਂ।

ਮਨ ਬਿਲਾਸ ਸੁਆਦੰਗ ਰਸੈ ਇਕਦਾ ਚਨੈ ਸਿਮਰੰਤ ਨਾਨਕ ਤੇਜੰਤ ਬਿਸ਼ਟਾ ਕ੍ਰਿਮੈ ਮੁੱਚ ਅਡੰਬਰ ਹੱਬ ਕੇ ਹੋ ਮੰਜ ਮੁਹੱਬਤ ਨੇਹ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇ ਜਾ ਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ ਸੋ ਪ੍ਰਭ ਚੇਤਨ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦੈਦ ਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕਾ ਆਨੰਦ ਰੂਪ ਸਾਧ ਸੰਗ ਮੈਂ ਮਨ ਸਾਈ ਮੁਖ ਉਚਰਾ ਵਤਾ ਹੱਬੇ ਲੋ ਨਾਨਕ ਹੱਬਾ ਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ ਪੌੜੀ ਬਸਤਾ ਟੂਟੀ ਚੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਧਨ ਰੂਪਹੀਣ ਕੇ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖ਼ਤ ਆਸਨੰ ਅਰ ਚੰਤ ਮੂੜ ਅਗਿਆਨ ਅੰਧੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੈ ਹਬਰੰਗ ਮਾਣਿਆ ਮਿੱਠਾ ਲੱਗੜਾ ਮੋਹੋ ਨਾਨਕ ਨਾਵੇ ਹੂਣੀਆਂ ਸੁੰਦਰ ਮਾਇਆ ਤ੍ਰੋਹੋ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਯਾਰ ਜਾ ਗਈ ਵਿਹਾਏ ਧੰਦੈ ਤਾਇਆ ਪੂਰਨ ਭਏ ਨਾਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾ ਆ ਭੁਲਾਇਆ ਸਲੋਕ ਬਸੰਤ ਸਵਰਗ ਲੋਕੈ ਜਿਲ ਤੇ ਪ੍ਰਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ ਕੌਤ ਕੋਟ ਤਮਾਸਿਆ ਚੇਤਨਾ ਆਵਸਨਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾਭਿਆਨ ਉਦਿਆਨ ਨਗਰ ਕਰ ਮਾਨਿਆ ਚੂੜ ਸਮੱਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰੈ ਦੇਵਾਨਿਆ ਸਿਰ ਲੱਗਾ ਜਮਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤੈ ਸੰਚੰਤ ਬਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚੱਲ ਤੇ ਪੇਖੰਦੜੋ ਕੀ ਭੁੱਲ ਤੁਮਾ ਜਿਸਮ ਸੋਹਣਾ ਅਡਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ ਸਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸਨੰ ਲੱਗੜਾ ਸੋਨੇ ਹੋ ਮਨ ਮਜਾਹੂ ਰਤਿਆ ਵਿਦੜੋ ਸਚ ਥੋਕ ਨਾਨਕ ਮਿਠੜਾ ਸੋ ਤਣੀ ਪੌੜੀ ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕਉ ਮੀਠਾ ਆਨ ਸਵਾ ਸਭ ਫੀਕਿਆ ਕਰ ਨਿਰਨਉ ਡੀਠਾ ਅਗਿਆਨ ਪਰਮ ਦੁਖ ਕਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਬੇਦਿਆ ਜੋ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤਿਆਗਤ ਜਲੰ ਨੈ ਜੀਵ ਮੀਨੰ ਨੈ ਤਿਆਗ ਚਾਤਰਕ ਮੇਘ ਮੰਡਲੈ ਬਾਣ ਬਿਧੰਚ ਕੁਰੰਕ ਨਾਦੰ ਅਲਬੰਧਨ ਕੁਸੁਮ ਬਸਨੈ ਚਰਨ ਕਮਲਰ ਚੰਤ ਸੰਤੈ ਨਾਨਕ ਆਨ ਨਾ ਰੁਚਤੇ ਮੁਖ ਡੇ ਗਾਉ ਪਲਕ ਛੱਡਿਆ ਨਾ ਡੇਉ ਚਿਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਛਲੀ ਬਿਨ

ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਨ ਭਉ ਜਲ ਬਿਖਮ ਅਸਗਾਹੋ ਗੁਰ ਬੋਇਥੈ ਤਾਰਿਆਮ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਉੱਚ ਥੱਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤੇ ਕੋ ਸੁਨਿਯੰਤੇ ਕੋ ਵਰਤੰਤੇ ਕੋ ਨਰਹਰੈ ਨਾਮ ਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੈ ਹਿਕ ਸੇਵੀ ਹਿਕ ਸਮਲਾ ਹਰ ਇੱਕ ਸਪੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾਂ ਕਿਹੋ ਆਪ ਕਰੋ ਪ੍ਰਭਦਾਨ ਆਪੇ ਆਪ ਲਿਹੋ ਆਵਣ ਜਾਣਾ ਹੁਕਮ ਸਭ ਨਿਸ਼ਚਲ ਤੁਧ ਥਿਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ ਜੈ ਸ੍ਰੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹੱਥ ਬਿਕਾਨੋ ਰਹਾਓ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖੀ ਰਾਸੀ ਅਜੋ ਨਾ ਪਤਿਆਏ ਨਿਗਮ ਭਏ ਸਾਖੀ ਗੋਤਮ ਨਾਰ ਉਮਾ ਪਤ ਸਵਾਮੀ ਸੀਸ ਧਰਨ ਸਹਿਸ ਪਗ ਗਾਮੀ ਇਨ ਦੂਤਨ ਖਲ ਬੱਧ ਕਰ ਮਾਰਿਓ ਬਡੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਵਦਾਸ ਕਹਾਂ ਕੈਸੇ ਕੀਜੈ ਬਿਨ ਰਗਨਾਥ ਸਰਨ ਕਾਂ ਕੀ ਲੀਜੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਕਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵਜਲ ਫੇਰਾ ਰਹਾਓ ਮੇਰਾ ਹੀਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦਿਰਲਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮੰਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਕਰ ਪਹਿਲਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ ਰਹਾਓ ਊਚ ਸਮਾਨਾ ਠਾਕਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਹੋ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵੇਕੈ ਨਾਨਕ ਹਰ ਮਨਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓੜ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋਹਾਰੀ ਗੁਣ ਨਿਦਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਚੌਪਦੇ ਓੰਕਾਰ ਸਤਿਗੁਰ ਪ੍ਰਸਾਦ ਤਾਇਓ ਰੇਮੰਦ ਦਿਸ ਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ
हर कथा हर जस साध संगत स्यो एक मुहत नाहिं मन लायो। बिगस्यो पेख रंग कसुंभ को पर गृह जोहन जायो। चरण कमल स्यो भाओ ना कीनो नह सतपुरख मनायो। धावत कौ धावै बहु पाती जो तेली बल्द परमायो। नामदान इस नाना कियो एक निमख ना कीर्त गायो। नाना झूठ लाए मन तोखियो नह बुझियो अपनायो। पारे उपकार न कबहू किए नहीं सतगुर सेवते आयो। पंच दूत रच संगत गोष्ठ मतवारो मदमायो। करो बेनती साध संगत हर भगत वच्छल सुन आयो। नानक भाग परयो हर पाछ राख लाज अपनायो। ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ। ਅਨਕ ਸਾਹ ਸਿੰਗਾਰ ਬਹੁ ਕਰਤਾ ਜੋ ਮ੍ਰਿਤ ਕੇ ਉਡਾਇਆ ਰਹਾਉ। ਤਾਏ ਤਾਏ ਕਿਰਪਨ ਸ੍ਰਮ ਕੀਨੋ ਇਕੱਤਰ ਕਰੀ ਹੈ ਮਾਇਆ। ਦਾਨ ਪੁੰਨੀ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ। ਕਰ ਆ ਪਰਨ ਸਵਾਰੀ ਸੇਜਾ ਕਾਮਨ ਥਾਟ ਬਨਾਇਆ। ਸੰਗ ਨਾ ਪਾਇਓ ਆਪਣੇ ਪਰਤੇ ਪੇਖ ਬੇਖ ਦੁਖ ਪਾਇਆ। ਸਾਰੋ ਦਿਨ ਸਮਜੂਰੀ ਕਰਤਾ ਤੋਹ ਮੁਸਲੈ ਸ਼ਰਾਇਆ। ਖੇਦ ਭਇਓ ਬੇਗਾਰੀ ਨਿਆਈ ਕਰ ਕੈ ਕਾਮ ਨਾ ਆਇਆ। ਭਇਓ ਅਨੁਗ੍ਰਹ ਜਾਂ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ। ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ। ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੁਰਦੈ ਹਰਨੀਤ। ਤੈਸੀ ਬੁੱਧ ਕਰੋ ਪਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ। ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੇਲੇ ਲਾਵੋ। ਮਹਾਂਪਤ ਤੇ ਹੁਤ ਪੁਨੀਤਾ ਹਰ ਕੀਰਤਨ ਗੁਣ ਗਾਵੋ। ਆਗਿਆ ਤੁਮਰੀ ਮਿੱਠੀ ਲਾਗੋ ਕਿਉਂ ਤਹਾਰੋ ਭਾਵੋ। ਜੋ ਤੂੰ ਦੇਹ ਤਹੀਂ ਇਹੋ ਤ੍ਰਿਪਤੈ ਆਨਾ ਕਥੂ ਤਾਵੋ। ਸਦ ਹੀ ਨਿਗਟ ਜਾਨੋ ਪ੍ਰਭ ਸਵਾਮੀ ਸਗਲ ਰਿਣ ਹੋਏ ਰਹੀਐ। ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਅਪਣਾ ਲਈਐ। ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ। ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾਂ ਕਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚੱਲੈ ਮਿਲੈ ਕਿਰਪਾ ਗੁਣਗਾਮ ਰਹਾਉ। ਰਾਜ ਮਾਲਾ ਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ। ਤਾਏ ਤਾਏ ਬਹੁ ਬਿਦ ਕਉ ਧਾਵੈ ਸਗਲ ਨਿਰਾਰਥ ਕਾਮ। ਬਿਨ ਗੋਵਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ। ਕਹੋ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੈ ਬਿਸਰਾਮ। ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨੈ ਸਾਧਾਰੈ। ਜੀ ਪ੍ਰਾਣ ਸੁਖ ਇਸ ਮਨ ਕਉ ਬਰਤਨ ਇਹ ਹਮਾਰੈ ਰਹਾਉ। ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਿਵਾਰ ਹੈ। ਨਾਮ ਸਿਖਾਈ ਸਦਾ ਮੇਰਾ ਸੰਗ ਹਰ ਨਾਮ ਮੋਕੋ ਨਿਸਤਾਰ ਹੈ। ਬਿਖੈ ਬਿਲਾਸ ਕਹੀਅਤ ਬਹੁ ਤੇਰੇ ਚਲਤ ਨਾ ਕਛੂ ਸੰਗਾਰ ਹੈ। ਇਸ਼ਟ ਮੀਤ ਨਾਮ ਨਾਨਕੋ ਹਰ ਨਾਮ ਮੇਰਾ ਭੰਡਾਰ ਹੈ। ਟੋਡੀ ਮਹੱਲਾ ਪੰਜਵਾਂ ਨੀਕੇ ਗੁਣ ਗਾਓ ਮਿੱਟਹੀ ਰੋਗ। ਮੁਖੀ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਇਹਾਂ ਉਹਾਂ ਲੋਗ ਰਹਾਉ। ਚਰਨ ਪਖਾਰ ਕਰੋ ਗੁਰ ਸੇਵਾ ਮਨੈ ਚਰਾਵੋ ਭੋਗ। ਛੋੜ ਆਪਤ ਬਾਦ ਹੰਕਾਰਾ ਮਾਨ ਸੋਈ ਜੋ ਹੋਗ। ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ। ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨੈ ਜੋਗ। ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ। ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ। ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ। ਲੇਖਾ ਛੋੜਿਆ ਲੇਖੈ ਛੂਟੈ ਹਮ ਨਿਰਗੁਣ ਲਿਹੋ ਉਬਾਰੀ।
ਸਤਿਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂੰ ਤੇ ਛੂਟੈ ਪਵ ਜਲ ਜਗਤ ਤਰਾਇਣ ਖੋਜਤ ਖੋਜ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸਿਵ ਕੈ

ਹਰੀ ਹਰੀ ਆਨ ਅਵਰ ਸਿਆਣ ਨਾ ਕਰੀ ਰਹਾਉ। ਵੱਡੇ ਭਾਗ ਗੁਰ ਆਪਣਾ ਪਾਇਓ, ਗੁਰਮੁਖੋ ਹਰ ਨਾਮ ਦਰੜਾਇਓ। ਹਰ ਹਰ ਜਾਪ ਤਾਪ ਬ੍ਰਤ ਨੇਮਾ, ਹਰ ਹਰ ਧਿਆਏ ਕੁਸਲ ਸਭ ਖੇਮਾ। ਆਚਾਰ ਵਿਵਹਾਰ ਜਾਤ ਹਰ ਗੁਨੀਆ, ਮਹਾ ਆਨੰਦ ਕੀਰਤਨ ਹਰ ਸੁਨੀਆ। ਕਹੋ ਨਾਨਕ ਜਿਨ ਠਾਕਰ ਪਾਇਆ, ਸਭ ਕਿਛ ਤਿਸਕੇ ਗ੍ਰਹਿ ਮੈਂ ਆਇਆ। ਟੋਡੀ ਮਹੱਲਾ ਪੰਜਵਾਂ, ਕਰ ਚੌਥਾ ਦੁਪਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ। ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨੀ ਹੋ ਨਾ ਹੋਏ ਰਹਾਓ। ਹਾਂ ਟੂੰਡੇਂਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨਾ, ਲੇਖ ਲਿਖਿਓ ਧੁਰ ਮਾਥੈ, ਇਹ ਬਿਦ ਨਾਨਕ ਹਰ ਨੈਣ ਅਲੋਏ। ਟੋਡੀ ਮਹੱਲਾ ਪੰਜਵਾਂ, ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਿਰਾਜ ਰੀ ਮਾਇਓ, ਡੀਹਰ ਨਿਆਈ ਮੋਇਫਾ ਕਿਓ ਰੇ ਰਹਾਓ। ਘਣੋ ਘਣੋ ਘਣੋ ਸਦ ਲੋੜੈ, ਬਿਨ ਲਹਿਣਾ ਕੈਠੈ ਪਾਇਓ ਰੇ। ਮਹਿਰਾਜ ਰੋ ਗਾਥ ਬਾਹੂ ਸਿਉ ਲੁਬੜਿਓ, ਨਿਹ ਭਾਗੜੋ ਪਾਹੇ ਸੰਜੋਇਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾਂ ਕੋ ਲਹਿਣੋ ਮਹਿਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸਨਾ ਪੌੜਿਓ ਰੇ। ਟੋਡੀ ਮਹੱਲਾ ਪੰਜਵਾਂ, ਕਰ ਪੰਜਵਾਂ ਦੁਪਦੇ ਏਕ ਓਅੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁਖ ਅਰ ਅਹੰ ਰੋਗ, ਇਹ ਤੰਤੇ ਸਗਲ ਦੂਰ ਕੀਨ ਰਹਾਓ। ਬੰਧਨ ਤੋਰ ਸ਼ੋਰ ਬਿਖਿਆ ਤੇ, ਗੁਰ ਕੋ ਸ਼ਬਦ ਮੇਰਾ ਹੀਰ।

ਸੰਤਾਂ ਮੱਧੇ ਗੋਬਿੰਦ ਆਚੈ, ਗੋਕਲ ਮੱਧੇ ਸਿਆਮ ਗੋ, ਨਾਮੇ ਮੱਧੇ ਰਾਮ ਆਚੈ, ਰਾਮ ਸਿਆਮ ਗੋਬਿੰਦ ਗੋ। ਰਾਗ ਬੈਰਾੜੀ ਮਹੱਲਾ ਚੌਥਾ, ਕਰ ਪਹਿਲਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਨ ਮਾਨਿਆ ਕਥ ਕਥਾ ਹਰ ਨਾਮ, ਰਿੱਧ ਬੁੱਧ ਸਿੱਧ ਸੁਖ ਪਾਵੈ, ਭਜ ਗੁਰਮਤਿ ਹਰ ਰਾਮ ਰਾਮ ਰਹਾਉ। ਨਾਨਾ ਖਿਆਨ ਪੁਰਾਣ ਜਸਿ ਉਤਮ, ਖੜ ਦਰਸ਼ਨ ਗਾਵੈ ਰਾਮ। ਸ਼ੰਕਰ ਕਰੋੜ ਤੇ ਤੀਸ ਤੇ ਆਇਓ, ਨਹੀਂ ਜਾਣਿਓ ਹਰ ਮਰਮਾਮ। ਸੁਰ ਨਰ ਗਣ ਗੰਧਰਵ ਜਸ ਗਾਵੈ, ਸਭ ਗਾਵਤ ਜੇਤਿਓ ਪਾਮ। ਨਾਨਕ ਕਿਰਪਾ ਕਰੀ ਹਰ ਜਿਨ ਕਉ, ਤੇ ਸੰਤ ਭਲੇ ਹਰ ਰਾਮ। ਬੈਰਾੜੀ ਮਹੱਲਾ ਚੌਥਾ, ਮਨ ਮਿਲ ਸੰਤ ਜਨਾ ਜਸ ਗਾਇਓ, ਹਰ ਹਰ ਰਤਨ ਰਤਨ ਹਰ ਨੀਕੋ, ਗੁਰ ਸਤਿਗੁਰ ਦਾਨ ਦੇਵਾਯੋ ਰਹਾਓ। ਤਿਸ ਜਨ ਕਉ ਮਨ ਤਨ ਸਭ ਦੇਵੋ, ਜਿਨ ਹਰ ਹਰ ਨਾਮ ਸੁਨਾਯੋ, ਤਨ ਮਾਇਆ ਸੰਪੈ ਤਿਸ ਦੇਵੋ, ਜਿਨ ਹਰ ਮੀਤ ਮਿਲਾਯੋ। ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ, ਤਬ ਹਰ ਹਰ ਹਰ ਜਸ ਧਿਆਯੋ, ਜਨ ਨਾਨਕ ਕਉ ਹਰ ਭੇਟੇ ਸਵਾਮੀ, ਦੁਖ ਹਉ ਮੈਂ ਰੋਗ ਗਵਾਯੋ। ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ ਰਹਾਉ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ। ਹਰ ਆਪੇ ਪੰਚ ਤਤ ਵਿਸਥਾਰਾ, ਵਿਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੈ। ਬੈਰਾੜੀ ਮਹੱਲਾ ਚੌਥਾ, ਜਪ ਮਨ ਰਾਮ ਨਾਮ ਨਿਸਤਾਰਾ, ਕੋਟ ਕੁਟੰਤਰ ਕੇ ਪਾਪ ਸਭ ਖੋਵੈ, ਹਰ ਭਵਜਲ ਪਾਰ ਉਤਾਰਾ ਰਹਾਉ। ਕਾਇਆ ਨਗਰ ਬਸਤ ਹਰ ਸਵਾਮੀ, ਹਰ ਨਿਰਭਉ ਨਿਰਵੈਰ ਨਿਰੰਕਾਰਾ, ਹਰ ਨਿਕਟ ਬਸਤ ਕਛ ਨਦਰ ਨਾ ਆਵੈ, ਹਰ ਲਾਦਾ ਗੁਰ ਵਿਚਾਰਾ। ਹਰ ਆਪੇ ਸਾਹੁ ਸਰਾਫ ਰਤਨ ਹੀਰਾ, ਹਰ ਆਪ ਕੀ ਆਪਾ ਸਾਰਾ, ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ, ਸੋ ਸਾਹੁ ਸੱਚਾ ਵਣਜਾਰਾ। ਬੈਰਾੜੀ ਮਹੱਲਾ ਚੌਥਾ, ਜਪ ਮਨ ਹਰ ਨਿਰੰਜਨ ਨਿਰੰਕਾਰਾ, ਸਦਾ ਸਦਾ ਹਰ ਧਿਆਈਐ ਸੁਖਦਾਤਾ, ਜਾਂ ਕਾ ਅੰਤ ਨਾ ਪਾਰਾ ਵਾਰਾ ਰਹਾਉ। ਅਗਨ ਕੁੰਟ ਮੈਂ ਉਰਦ ਲਿਵ ਲਾਗਾ, ਹਰ ਰਾਖੈ ਉਦਰ ਮਜਾਰਾ, ਸੋ ਵੈਸਾ ਹਰ ਸੇਵੋ ਮੇਰੇ ਮਨ, ਹਰ ਅੰਤ ਛਡਾਵਣ ਹਾਰਾ। ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ, ਤਿਸ ਜਨ ਕਉ ਕਰਹੁ ਨਮਸਕਾਰਾ, ਹਰ ਕਿਰਪਾ ਤੇ ਪਾਈਐ ਹਰ ਜਪ, ਨਾਨਕ ਨਾਮ ਆਧਾਰਾ। ਬੈਰਾੜੀ ਮਹੱਲਾ ਚੌਥਾ, ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੈ ਸੋਈ ਫਲ ਪਾਵੈ, ਫਿਰ ਦੁਖ ਨਾ ਲਾਗੈ ਆਏ ਰਹਾਉ। ਸੋ ਜਪ ਸੋ ਤਪ ਸਾ ਬਰਤ ਪੂਜਾ, ਜਿਤ ਹਰ ਸਿਉ ਪ੍ਰੀਤ ਲਗਾਏ, ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇਕ ਖਿਨ ਮੈਂ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ, ਨਾਨਕ ਸਰਨ ਤੁਮਾਰੀ ਹਰ ਜੀਉ, ਪਾਵੈ ਤਵੈ ਛਡਾਏ। ਰਾਗ ਬੈਰਾੜੀ ਮਹੱਲਾ ਪੰਜਵਾਂ, ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ ਰਹਾਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦੇਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਰਾਗ ਤਲੰਗ ਮਹੱਲਾ ਪਹਿਲਾ, ਕਰ ਪਹਿਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਯਕ ਅਰਜ ਗੁਪਤਮ ਪੇਸ ਤੋ ਦਰ।

ਮਮ ਸਰ ਮੂਵੇ ਅਜਰਾਇਲ ਗਿਰਫਤੈ ਦਿਲ ਹੇਚ ਨਾ ਦਾਨੀ ਰਹਾਓ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸ ਤੰਗੀਰ ਆਖਰ ਬਿਅਫਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ। ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ। ਬਦ ਬਖਤ ਹਮ ਚੋ ਬਖੀਲ ਗਾਫਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ। ਤਿਲੰਗ ਮਹੱਲਾ ਪਹਿਲਾ ਘਰ ਦੂਜਾ ਏਕੋ ਓੰਕਾਰ ਸਤਿਗੁਰ ਪ੍ਰਸਾਦ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰਮਾ ਗਉਨੀ ਤਾਨੀਤ। ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾਗਤ ਭੀਖਿਆ ਪਾਏ ਰਹਾਓ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸ੍ਰੀ ਦੀ ਚੜ੍ਹਨਾ ਚੰਦਨ ਭਗਤਾ ਜੋ ਤੈ ਨੇਹੀ ਸਰਬੇ ਪਰਮਲ ਕਰਨਾ। ਕੇ ਪਟ ਪਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਵੇਂ ਰਹੇ ਲਿਵ ਲਾਏ ਨਾਨਕ ਤਿੰਦਰ ਭੀਖਿਆ ਪਾਏ। ਤਿਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਪਾਵੇ ਚੋਰੜਾ ਪਿਆਰੇ ਕਿਉਂ ਤਨ ਸੇ ਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਤ ਕੁਰਬਾਨ।

ਪੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੈ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ ਇਹ ਆਨੜੀ।

ਟੁੰਡੇ ਪੈਕੀਆਂ ਦੇਹ ਸਲਾਈਆਂ ਨੈਣੀ ਭਾਵਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸਹ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੈ ਕਰਨ ਪਲਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੈ ਵਿਣਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇਨੀ ਬਾਤੀ ਸਭ ਪਾਈਐ ਨਾਹੀ ਪਈ ਕਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹਿ ਸੁਹਾਗਣੀ ਭੈਣੇ ਨੀ ਬਾਤੀ ਸਹੁ ਪਾਈਐ ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋਧਨ ਲੇਖੈ ਕਾਮਣ ਨਉ ਨਿਧ ਪਾਈ ਆਪਣੇ ਕੰਤ ਪਿਆਰੀ ਸਾਧ ਸੁਹਾਗਣ ਨਾਨਕ ਸਾਧ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਈ ਐਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋ ਤਾਇਆ ਜੋਰੀ ਮੰਗੈ ਦਾਨ ਵੇ ਲਾਲੋ ਸਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜੀਆਂ ਬਾਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜੈ ਕਿਤੇਬਾ ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ ਜਾਤ ਸੁਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੈ ਲਾਏ ਵੇ ਲਾਲੋ ਖੂਨ ਕੇ ਸੋਹਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨੇ ਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵ ਸੋ ਸੱਚੜਾ ਨਿਉ ਕਰੇ ਗੁਮ ਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਵਨ ਅਠਤਰ ਹੈ ਜਾਨ ਸਤਾਨਵੈ ਹੋਰ ਪੀ ਉਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਾ ਲਾਹਿਓ ਸੱਚ ਸਭ ਉੱਪਰ ਹਰ ਧਨੀ ਕਿਸ ਨਾਹੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੈ ਹਉ ਗਨੀ ਰਹਾਓ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਨੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤਨੇ ਫਲ ਕਰਮ ਕਮਾਏ ਬਫਾਵੈ ਦੁਰਮਤੀਆ ਜਬ ਆਣੈ ਵਲ ਵੰਚ ਕਰ ਝੂਠ ਤਬ ਜਾਣੈ ਜਗ ਜਿੱਤੀਆ ਐਸਾ ਬਾਜੀ ਸੰਸਾਰ ਨਾ ਚੇਤੈ ਹਰਨਾਮਾ ਖਿਰ ਮੈਂ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਓ ਸਾ ਵੇਲਾ ਚਿਤ ਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜਿਮੀ ਦਰਖਤ ਆਬ ਪੈਦਾਇਸ ਖੋਦਾਏ ਬੰਦੇ ਚਸਮ ਦੀਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਓ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨ ਆਏ ਜਬ ਅਜਰਾ ਈਲ ਬਸਤਨੀ ਤਬ ਚੇ ਕਾਰੇ ਬੇਦਾਏ ਹਵਾਲ ਮਾਲੂਮ ਕਰਦੰ ਪਾਕ ਅਲਾਹ ਬੁਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ ਤਿਲੰਗ ਕਰ ਦੂਜਾ ਮਹੱਲਾ ਪੰਜਵਾਂ
ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉੱਪਰ

ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ, ਗੁਰਪ੍ਰਸਾਦ ਨਾਨਕ ਗੁਣ ਗਾਹੇ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਤੂਰ। ਤਿਲੰਗ ਮਹੱਲਾ ਪੰਜਵਾਂ ਕਰ ਤੀਜਾ, ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ। ਜੀ ਸਗਲ ਕਉ ਦੇ ਦਾਨ ਰਹਾਓ, ਤੂੰ ਕਾਹੇ ਡੋਲੈ ਪ੍ਰਾਣੀਆਂ। ਤੁਧ ਰਾਖੈ ਗਾ ਸਿਰਜਣਹਾਰ, ਜਿਨ ਪੈਦਾ ਇਸ ਤੂੰ ਕੀਆ, ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਐ, ਵੱਡਾ ਵੇ ਪਰਵਾਹੋ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਇਨਸਾਹੋ। ਤੂੰ ਸਮਰਾਥਿਆ ਕਾਥਿਆ ਗੋਚਰ, ਜੀਓ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਤਿਲੰਗ ਮਹੱਲਾ ਪੰਜਵਾਂ ਕਰ ਤੀਜਾ, ਕਰਤੇ ਕੁਦਰਤੀ ਮੁਸਤਾਕ। ਦੀਨ ਦੁਨੀਆ ਇਕ ਤੂੰ ਹੀ, ਸਭ ਖਲਕ ਹੀ ਤੇ ਪਾਕ। ਰਹਾਓ ਖਿਨ ਮਾਹੇ ਥਾ ਪਿਓ ਥਾਪਦਾ, ਆਚਰਜ ਤੇਰੇ ਰੂਪ। ਕੌਣ ਜਾਣੈ ਚਲਤ ਤੇਰੇ, ਅੰਧਿਆਰੇ ਮੈਂ ਦੀਪ। ਖੁਦ ਖਸਮ ਖਲਕ ਜਹਾਨ ਅੱਲੈ, ਮਿਹਰਵਾਨ ਖੁਦ ਆਏ। ਦਿਨ ਸਰੈਣ ਜੇ ਤੂੰ ਦਿਆਰਾ ਦੇ, ਸੋ ਕਿਉਂ ਦੋਜਕ ਜਾਏ। ਅਜਰਾਈਲ ਯਾਰ ਬੰਦੇ, ਜਿਸ ਤੇਰਾ ਆਧਾਰ। ਗੁਨੈ ਉਸਕੇ ਸਗਲਿਆ ਫੂ, ਤੇਰੇ ਜਨ ਦੇਖਿਆ ਦੀਦਾਰ। ਦੁਨੀਆ ਚੀਜ ਫਿਲਹਾਲ ਸਗਲੇ, ਸੱਚ ਸੁਖ ਤੇਰਾ ਨਾਉ। ਗੁਰਮਿਲ ਨਾਨਕ ਬੂਝਿਆ, ਸਦਾ ਏਕ ਸੋ ਗਾਓ। ਤਿਲੰਗ ਮਹੱਲਾ ਪੰਜਵਾਂ।

ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੇ ਤਾਣੀ ਹਾਥ ਪਛੋੜੈ ਸਿਰ ਤੁਣੈ ਜਬ ਰਹਿਣ ਮਿਹਾਣੀ ਪਛੋ ਤਾਵਾ ਨਾ ਮਿਲੈ ਜਬ ਚੁਕੈਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ ਜਬ ਆਵੈਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵਧਵੀ ਏ ਸੇ ਗੁਣ ਮੁਜੈ ਨਾਯਾਵਨੀ ਕਹਿ ਜੀ ਦੋਸਤ ਰੇ ਜਿਨੀ ਸਖੀ ਸਹੁਰਾਵਿਆ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੈ ਨਾਨਕਾ ਪੋ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕਉ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਤਾਤ ਮਿਲੈ ਫੁਨ ਤਾਤ ਕਉ ਲਿਵ ਲਿਵੈ ਕਉ ਤਾਵੈ ਗੁਰਪ੍ਰਸਾਦੀ ਜਾਣੀਐ ਤੋ ਅਨਪਉ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੇ ਮੁਸਕਾ ਤਾ ਫੂਲ ਪਛਾਣੈ ਆਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਾ ਹੋਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ ਓਏ ਆਪ ਛੋਟੇ ਪਰਿਵਾਰ ਸਿਉ ਸਭ ਜਗਤ ਛੁਡਾਇਆ ਗੁਰ ਪਿਆਰੈ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਹਿ ਪਹਿਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਤੇ ਆਏਂਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ ਜਿਨ ਹਰਨਾਮਾ ਹਰ ਚੇਤਿਆ ਹਿਰਦੈ ਉਰ ਤਾਰੇ ਤਿਨ ਜਮ ਕੰਕ ਤਿਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹਉ ਗੁਰ ਵਿਟੋ ਸਦਵਾਰਿਆ ਜਿੰਦ ਤੜਾ ਨਾਉ ਸੋ ਧੰਨ ਗੁਰੂ ਸਾਹਿਬ ਆਸ ਹੈ ਹਰ ਦੇਹ ਸੁਨੇਹਾ ਹਉ ਵੇਖ ਵੇਖ ਗੁਰੂ ਵਿਕਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਪੁਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ
ਜਿਨ ਗੁਰਮੁਖ ਹਰਿਆ ਰਾਧਿਆ ਸੇ ਸਾਹ ਵਰਦਾਣੇ ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ। ਤੂੰ ਠਾਕਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਤਿਲੰਗ ਮਹੱਲਾ ਨਾਵਾਂ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਣ ਛਿਣ ਔਧ ਬਿਹਾਤ ਹੈ ਫੂਟੈ ਕਟ ਜਿਉ ਪਾਨੀ ਰਹਾਉ। ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੈ ਲਾਲਚ ਲਾਗ ਕੈ ਨੈ ਮਰਨ ਪਛਾਨਾ ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੁ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੈ। ਤਿਲੰਗ ਮਹੱਲਾ ਨਾਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਰਹਾਉ। ਮਾਤ ਪਿਤਾ ਸੁਤ ਬੰਧ ਜਾਨੋ ਹਿਤ ਜਾ ਸਿਓ ਕੀਨਾ ਜਿਓ ਛੂਟਿਓ ਜਬ ਦੇਹੇ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲਓ ਵਿਵਹਾਰ ਹੈ ਜਗ ਕਹੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਰ ਸਮਾਨੋ। ਤਿਲੰਗ ਮਹੱਲਾ ਨਾਵਾਂ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਯੋ ਮਾਨ ਲੈ ਮੇਰੋ ਰਹਾਉ। ਸੰਪਤ ਰਥ ਧਨ ਰਾਜ ਸਿਉ ਅਤ ਨਿਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਪਯੋ ਪਰਾਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖ ਚਿਓ ਨਹੀਂ ਨੈ ਗਰਭ ਨਿਵਾਰਿਓ। ਜਿਹ ਬਿਦ ਗੁਰ ਉਪਦੇਸਿਆ ਸੋ ਸੁਣ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸਰਨਾਈ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਉ ਕਰੋ ਹਾਜ਼ਰ ਹਜੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ। ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂੰਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ। ਅਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਨੈ ਸੋਏ।

ਬਹੁਤ ਚਿਤਰਾਈ ਮਨੁਆਂ ਦੇ ਦਸਤਾਵੈ ਹੋ ਮੈਂ ਵਿਆਪਿਆ ਸ਼ਬਦ ਨਾ ਚੀਨੈ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਜੈ ਸੋ ਜਨ ਨਾਮ ਤੇ ਆਏ ਗੁਰ ਪ੍ਰਸਾਦੀ ਏਕੋ ਬੂਜੈ ਇਕ ਸਮਾਏ ਸਮਾਏ ਸੋਹੀ ਮਹੱਲਾ ਚੌਥਾ ਘਰ ਦੂਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜ ਆਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਂਤ ਵਸਾਈ ਤਿਸਨਾ ਅਗਨ ਬੁੱਝੀ ਖਨਿਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ ਹਾਂ ਹਰ ਪਿਆਰਾ ਟੂੰਡ ਟੁੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁਠਾ ਮੇਲੈ ਹਰ ਭਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਓ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਖ ਮੁਗਧ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੈ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਹੀ ਮਹੱਲਾ ਚੌਥਾ ਜੇ ਵਾਹ ਰਸ ਰਹੀ ਅਗਾਏ ਗੁਰਮੁਖ ਪੀਵੈ ਸਹੀ ਸਮਾਏ ਹਰ ਰਸ ਜਨ ਚਾਖੋ ਜੇ ਪਾਈ ਤੌਕਤ ਅਨੰਤ ਸਾਧ ਲੋਭਾਈ ਰਹਾਓ ਗੁਰਮਤ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹਉਮੈ ਕਰੈ ਬਹੁਤੀ ਮਿਲੈ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੂਹੀ ਮਹੱਲਾ ਚੌਥਾ ਕਰ ਸੇਵਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀਆ ਕਥ ਕਥਾ ਸੁਨੋ ਜਨ ਭਾਈ ਜਿਤ ਸਹਿਸਾ ਦੁਖ ਭੂਖ ਸਭ ਲਹਿ ਜਾਏ ਰਹਾਓ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਤ ਜਾਤ ਉੱਤਮ ਭਇਆ ਚਾਰ ਵਰਨ ਭਏ ਪਗਿਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿਨ ਤਿਲਕ ਕਢਾਏ ਜਾਂ ਨਾਨਕ ਤਿਨ ਕੋ ਅੰਧਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰਿਆ ਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਓ ਤੁਰ ਭਗਤ ਜਨਾ ਕੋ ਬਖਸਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੈ ਸੋ ਉਨ ਕੀ ਰੀਸ ਕਰੇ ਤੇ ਸਹਲਤ ਪਲਤ ਮੋਹਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕੈ ਪਵੈ ਇਸ਼ਾਰਾ ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਛ ਕਰੋ ਬੀਚਾਰਾ ਚਹੋ ਪੀੜੀ ਆਦ ਜੁਗਾਦ ਬਖੀਲੀ ਕਿਨੈ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿਥੈ ਹਰਿ ਆਰਾਧੀਐ ਤਿਥੈ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿਦ ਲਿਆ ਨਾ ਜਾਈ ਹਰ ਤਨ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਏ ਸਿਖਾਈ ਰਹਾਓ ਸਤ ਸੰਗਤੀ ਸੰਗ ਹਰ ਤਨ ਖੱਟੀਐ ਹੋਰ ਥੈ ਹੋਰ ਉਪਾਏ ਹਰ ਤਨ ਕਿਤੈ ਨਾ ਪਾਈ ਹਰ ਰਤਨੈ ਕਾ ਵਾਪਾਰੀਆ ਹਰ ਤਨ ਧਨ ਵਿਹਾਜੇ ਕੱਚੈ ਕੇ ਵਾਪਾਰੀਏ ਵਾ ਕੇ ਹਰ ਤਨ ਲਿਆ ਨਾ ਜਾਈ ਹਰ ਧਨ ਰਤਨ ਜਿਵੇ ਹਰ ਮਾਣਕ ਹਰ ਧਨੈ ਨਾਲ ਅੰਮ੍ਰਿਤ ਵੇ ਲੈ ਵੱਤੈ ਹਰ ਭਗਤੀ ਹਰ ਲਿਵ ਲਾਈ ਹਰ ਤਨ ਅੰਮ੍ਰਿਤ ਵੇ ਲੈ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ
हालत पलत हर तनै की भगता कौ मिली वडियाई हर तन निरपौ सदा सदा अस्त्र है साचा एहो हर तन अग्नि तस्करै पानी है जमदूतै किसै का गवाया न जाई हर तन का उचक्का नेड़ न आवई जम जा गाती डंड ना लगाई सागती पाप करके बिखिया तन संचिया तिन्ना एक विख नाल ना जाई हलते विच सागत दुहेले पए हथों छुड़क गया अगे पलत सागत हर दरगै ढोई ना पाई इस हर तन का साहो हर आप है संतो जिसनों दे सो हर तन लद चलाई इस हर तन का तोटा कदे ना आवई जन नानक कौ गुरसोजी पाई सुही महला चौथा जिसनो हर सो प्रसन्न होए सो हर गुणा रवै सो भगत सो परवान तिसकी महिमा क्या वर्णी है जिसके हृदय वसया हर पुरख भगवान गोविंद गुण गाइए जियो लाए सतगुरु नाल ध्यान रहाओ सो सतगुरु सा सेवा सतगुर की सफल है जिसते पाइए परम निदान जो दूजे पाए सागत कामना अर्थ दुर्गंध सिरे वंदे सो नेफल सब अगे

ਸੁਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਬਰੋ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰ ਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨ ਕੇ ਹਉ ਮੈ ਰੋਗ ਗਏ ਰਹਾਉ ਬ੍ਰਹਮਾ ਬਿਸਰ ਮਹਾਂਦਿਓ ਤ੍ਰੈ ਗੁਣ ਰੋਗੀ ਵਿਚ ਹਉ ਮੈਂ ਘਰ ਕਮਾਈ ਜਿਨ ਕੀਏ ਤਿਸੈ ਨਾ ਚੇਤਾ ਬਪੜੇ ਹਰ ਗੁਰਮੁਖ ਸੋ ਜੀ ਪਾਈ ਹਉ ਮੈਂ ਰੋਗ ਸਭ ਜਗਤ ਵਿਆਪਿਆ ਤਿਨ ਕਹੋ ਜਨ ਮਰਨ ਦੁਖ ਭਾਰੀ ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਹੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪਿਆ ਪਾਰੋ ਨਾਨਕ ਆਪੇ ਵੇਖ ਹਰ ਬਿਕਸੈ ਗੁਰਮੁਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਕੀਤਾ ਕਰਨਾ ਸਰਬਰ ਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼ ਰਹਾਓ ਸਭ ਜੀਓ ਪਿੰਡ ਦੀਆ ਤੁਦੇ ਆਪੇ ਕਰ ਲਾਇਆ ਜਿਹਾ ਤੂੰ ਹੁਕਮ ਕਰੈ ਤੇਹੇ ਕੋ ਕਰਮ ਕਮਾਵੈ ਜਿਹਾ ਤੂੰ ਤੁਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ ਇਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇਕ ਮਨਮੁਖ ਕਰੈ ਸੇ ਰੋਵੈ ਹਰ ਕੀ ਵਡਿਆਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਧ ਨੀ ਜਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਇਆ ਅਜਾਣ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇਕ ਓਵੰਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤੈ ਗਇਓ ਓ ਕਾਤੇ ਆਇਓ ਰਹਾਓ ਜਲ ਤੇ ਉਠੈ ਅਨਕ ਤਰੰਗਾ ਕਨਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸਹਿਸ ਘਟਾ ਮੈਂ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੂਟੇ ਤੇ ਏਕੰਕਾਰ ਉਹ ਅਬਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੈ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ ਤੁਧ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰੱਖੋ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਮਨ ਕਰੇ ਪ੍ਰਤਪਾਲਾ ਰਹਾਓ ਜਲ ਥਲ ਮਹੀਅਲ ਰਹਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੈ ਕਛੂ ਨਾ ਪਾਈਐ ਸਾਚ ਲੱਗੈ ਤਾਂ ਹਉ ਮੈਂ ਜਾਈਐ ਜਿਸਨੋ ਲਾਏ ਲਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਤੇ ਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭਸਦਾ ਤੇ ਆਏ ਸੁਹੀ ਮਹੱਲਾ ਪੰਜਵਾਂ ਧਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਮਾਨੈ ਪ੍ਰੇਸੇ ਰਾਤੀ ਰਲੀਆ ਮਾਨੈ ਸੁਨ ਸਖੀਏ ਪ੍ਰਭ ਮਿਲਣ ਨਿਸਾਨੀ ਮਨ ਤਨ ਅਰਪ ਤਜਲਾ ਜਲੁਕਾਨੀ ਰਹਾਓ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਖੇਲੀ ਮਹਿਲ ਨਾ ਪਾਵੈ ਫਿਰ ਪਛਤਾਵੈ ਜਬ ਰਹਿਣ ਵਿਹਾਵੈ ਕਰਮਹੀਣ ਮਨਮੁਖ ਦੁਖ ਪਾਵੈ ਬਿਨੋ ਕਰੀਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖਾ ਦੂਰ ਸੂਹੀ ਮਹੱਲਾ ਪੰਜਵਾਂ ਗ੍ਰਿਹੋ ਵਸ ਗੁਰ ਕੀਨਾ ਹਉ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾ।

ਤੂੰ ਜੀਵਨ ਤੂੰ ਪ੍ਰਾਣ ਆਧਾਰਾ, ਤੁਝੀ ਪੇਖ ਪੇਖ ਮਨ ਸਾਧਾਰਾ, ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿਤੈ ਨਾ ਬਿਸਰੈ ਕਾਹੂ ਬੇਰਾ, ਰਹਾਉ ਬੈ ਖਰੀਦ ਹਉ ਦਾਸ ਰੋ ਤੇਰਾ, ਤੂੰ ਭਾਰੋ ਠਾਕਰ ਗੁਣੀ ਗਹਿਰਾ, ਕੋਟ ਦਾਸ ਜਾਂ ਕੈ ਦਰਬਾਰੇ, ਨਿਮਖ ਨਿਮਖ ਵਸੈ ਤਿਨ ਨਾਲੇ, ਹਉ ਕਿਛ ਨਾਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ, ਸੂਹੀ ਮਹੱਲਾ ਪੰਜਵਾਂ, ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ।

ਮਹਾਂ ਸੰਤ ਕਰੈ ਹਰ ਰੰਗਾ, ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਗੁਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮਹੱਲਾ ਪੰਜਵਾਂ, ਜਾਂ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਪਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ, ਰਹਾਓ ਜਾਂ ਕਾ ਸ਼ਬਦ ਸੁਣਤ ਸੁਖ ਸਾਰੇ, ਜਾਂ ਕੀ ਟਹਿਲ ਜਮਦੂਤ ਬਿਦਾਰੇ, ਜਾਂ ਕੀ ਧੀਰਕ ਇਸ ਮਨੈ ਸੁਧਾਰੇ, ਜਾਂ ਕੈ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਨ ਨਾਨਕ ਤਿਨ ਸਦ ਬਲਿਹਾਰੇ। ਸੂਹੀ ਮਹੱਲਾ ਪੰਜਵਾਂ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਰਹਾਓ ਬਾਦ ਸਹਾ ਸਹਾ ਵਾਪਾਰੀ ਮਰਨਾ, ਜੋ ਦਿਸੈ ਸੋ ਕਾਲੈ ਖਰਨਾ, ਕੂੜੈ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕਉ ਕਰਹੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾਂ, ਘੜ ਘੜ

ਆਈ ਇਹੋ ਸੁਪਨਾ ਸੋਵਤ ਨਹੀਂ ਜਾਣੈ ਅਚੇਤ ਵਿਵਸਥਾ ਮੈਂ ਲਪਟਾਨੈ ਰਹਾਉ ਮਹਾ ਮੋਹੇ ਮੋਹਿਓ ਗਾਵਾਰਾ ਪੇਖਤ ਪੇਖਤ ਊਠ ਸਿਧਾਰਾ ਊਚੇ ਊਚ ਤਾਂ ਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾਂ ਕਹੋ ਜੀਵਾਂ ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਸੋਹਰ ਮੇਰਾ ਅੰਤਰ ਜਾਮੀ ਭਗਤ ਜਨਾ ਕਹਿ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾਂ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣਿਆ ਪਾਰ ਪ੍ਰਭ ਪਰਮਾਨੰਦਾ ਜਾਂ ਕਹਿ ਸਿਮਰਨ ਕਛ ਭਉ ਨਾ ਵਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੋ ਨਾਨਕਿਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਰ ਕੀ ਸੇਵਨਾ ਸਾਦੀ ਪਤਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਓ ਮੋਏ ਨਿਰਗੁਣੀ ਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇ ਮਾਨੁਖ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਣੀਐ ਨਾਹੀ ਨਿਕਟ ਵਸਤ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੁਟੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੈ ਕਛੂ ਨਾ ਜਾਤਾ ਰਖੈ ਪੋਚਾਰ ਮਾਟੀ ਕਾ ਭਾਂਡਾ ਅਤ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹੇ ਬਾਦਾ ਮਹਾਗਰਤ ਮੈਂ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾਂ ਜੀਵਤ ਮਰੈ ਬੁਝੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਇਉ ਦੁੱਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘੜ ਘੜ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਭਲ ਮਾਨੈ ਆਦਿ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਿਹਾਰੀ ਜਾਂ ਕਹਿ ਹਿਰਦੈ ਵਸੈ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸ੍ਰਿਸ਼ਟ ਕਉ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਵ ਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੂ ਸਹਿਜ ਮਨ ਆਵੈ ਸਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਗੁਰ ਕਉ ਸਦ ਬਲ ਜਾਵੈ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰਉ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੈ ਵਿਰ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ
ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਧ ਭਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੂਖ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾ ਕੋੜ ਆਵਤ ਤਿਸ ਬੇਦਿਤ ਨਾਏ ਹਰ ਚਰਨ ਸਰਨ ਗੜ ਕੋਟ ਹਮਾਰੈ ਕਾਲ ਕੰਟਕ ਜਮ ਤਿਸ ਨਾ ਬੇਦਾਰੈ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਬਿਨੋਦ ਮੰਗਲ ਸੁਖਤਾਹਾ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਜਨਾ ਕੀ ਚਰਨੀ ਪਾਹਾ ਰਹਾਉ ਕਰ ਬੇਨਤੀ ਜਨ ਤੂਰ ਬਾਸ਼ਾਹਾ ਜਨਮ ਜਨਮ ਕੇ ਕਿਲ ਵਿਖਲਾਹਾ ਮਨ ਤਨ ਪ੍ਰਾਣ ਜੀਓ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਨ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵੋ ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਂ ਕੇ ਬਰਨੇ ਨਾ ਜਾਹੀ ਲੋਭ ਮੂਵਾ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਜਵਾਂ ਅਨਕ ਬੀਂਗ ਦਾਸ ਕੇ ਪਰਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੈ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੁਖ ਮਹਾ ਬਿਕਰਾਲਾ ਖਿਨ ਮੈਂ ਦੂਰ ਕੀਏ ਦਯਾਲਾ ਸੋਗ ਰੋਗ ਬਿਪਤਿਅਤ ਭਾਰੀ ਦੂਰ ਭਈ ਚਪਨਾ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਏ ਨਾਨਕ ਸਰਨਾਏ ਸੂਹੀ ਮਹੱਲਾ ਪੰਜਵਾਂ

ਬਾਹਾਂ ਪਕਰ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੁੱਟੇ ਗਾਂਢੇ। ਉਧਰ ਸਵਾਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਨ ਦੁਆਰੇ। ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੋਲਾਇਆ। ਗੁਰੂ ਤੇ ਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤਾ ਆਸਰ ਕੀਨੇ। ਰਹਾਓ ਗੁਣ ਗਾਵਤ ਅਚੋਤਿਆ ਬਨਾਸੀ, ਤਾਂ ਤੇ ਕਾਟੀ ਜਮਕੀ ਫਾਸੀ। ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧਕੀ ਬਾਣੀ, ਜੋ ਜੋ ਜਪੈ ਤਿਸਗੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਨੀ। ਰਹਾਓ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾ ਮਨ ਮੈਂ ਪਰਵੇਸਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਨ ਆਈ। ਸੂਹੀ ਮਹੱਲਾ ਪੰਜਵਾਂ ਕਰ ਤੀਜਾ, ਗੋਬਿੰਦ

ਅੰਮ੍ਰਿਤ ਨਾਮ ਚੱਲੇ ਜਪ ਨਾਲਾ, ਨਾਨਕ ਜਾਚੈ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾਂ। ਤਿਸ ਬਿੰਦੂ ਜਾਇ ਅਵਰ ਨਾ ਕੋਈ, ਆਪੇ ਥੰਮੈ ਸੱਚਾ ਸੋਈ,

ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਅਪਾਰਿਆ ਤੀ ਉੱਚਾ ਕੋਈ ਅਵਰ ਨਾ ਤੇਰੀ ਪਤ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ ਸੂਹੀ ਮਹੱਲਾ ਪੰਜਵਾਂ ਵਿਸਰੈ ਨਾਹੀ ਜੇ ਤੂੰ ਕਬਹੂੰ ਸੋ ਥਾਨ ਤੇਰਾ ਕਿਹਾ ਆਠ ਪਹਿਰ ਜੇ ਤੁਧ ਤੇ ਆਈ ਨਿਰਮਲ ਹੋਵੈ ਦੇਹਾ ਮੇਰੇ ਰਾਮ ਹਾਂ ਸੋ ਥਾਨ ਪਾਲਣ ਆਇਆ ਖੋਜਤ ਖੋਜਤ ਪਾਇਆ ਸਾਧ ਸੰਗ ਤਿਨ ਸਰਨਾਈ ਪਾਇਆ ਰਹਾਓ ਬੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰੈ ਬਿਲ ਲਾਤੇ ਤੇ ਪੀ ਮੋਹੇ ਮਾਈ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਅਵਧੂਤਾ ਤਿਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਿਪੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮੰਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤਹੁ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਓ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਲ ਮੈਂ ਮਹਿਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਬੇਦਕ ਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘੜਘਟ ਨਾਨਕ ਮਾਜਾ ਸੂਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਪ੍ਰਮਾਨੈ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੀਵਡ ਨਾ ਕੋਈ ਭਗਤਾਂ ਬਣਿਆਈ ਪ੍ਰਭ ਆਪਣੇ ਸਿਉਂ ਜਲ ਥਲ ਮਹੀਅਲ ਸੋਈ ਰਹਾਓ ਕੋਟ ਅਪਰਾਧੀ ਸੰਤ ਸੰਗ ਉਧਰੇ ਜਮਤਾ ਕਹਿ ਨੇੜ ਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉਂ ਆਣ ਮਿਲਾਵੈ ਮਾਇਆ ਮੋਹ ਭਰਮ ਪਉ ਕਾਟੈ ਸੰਤ ਸਰਨ ਜੋ ਆਵੈ ਜਿਹਾ ਮਨੋਰਥ ਕਰਿਆ ਰਾਧੇ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੇਤਕ ਵਰਨਾ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਣੇ

ਆਏ ਨੂੰ ਹਰ ਸਿਓ ਲੈਣ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਤ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ। ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ। ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ। ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ। ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲਿਹਾਰਾ। ਮੇਰੇ ਰਾਮ ਰਾਏ ਜਿਉਂ ਰਾਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ। ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੇ ਆਇਆ। ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ। ਸੂਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ। ਦਿਆਲ ਹੋਵੈ ਜਿਸ ਉਪਰ ਕਰਤੇ ਸੋ ਤੁਧ ਸਦਾਤੇ ਆਏ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ। ਚਰਨ ਧੂੜ ਤੇਰੇ ਜਨਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ। ਅੰਮ੍ਰਿਤ ਬਚਨ ਹਿਰਦੈ ਉਰਧਾਰੀ ਤਉ ਕਿਰਪਾ ਤੇ ਸੰਗ ਪਾਈ। ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇ ਵਡੇ ਅਵਰ ਨਾ ਕੋਈ। ਜਿਸਨੋ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ। ਦੋਇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੈ ਪਾਵਾਂ। ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ। ਸੂਹੀ ਮਹੱਲਾ ਪੰਜਵਾਂ ਜਿਸਕੇ ਸਿਰ

ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਜ਼ਰ ਨਿਹਾਲ, ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ। ਮਨ ਮੈਲਾ ਸਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਭ ਮਿਲੇ ਤਾਂ ਮਿਲ ਰਹੇ ਹਉ ਮੈਂ ਸ਼ਬਦ ਜਲਾਏ, ਸੋ ਸਹੁ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ, ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰ ਤਾਰ, ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹਿਤ ਪਿਆਰ, ਪਿਰਸਾ ਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ, ਮਨ ਮੁਖ ਮਨ ਨਾ ਭਿਜਈ ਅਤ ਮੈ ਲੈ ਚਿਤ ਕਠੋਰ, ਸੱਪੈ ਦੁੱਧ ਪਿਆਈਐ ਅੰਦਰ ਵਿਸਨ ਕੋਰ, ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ, ਗੁਰਸਬਦੀ ਮੈਲ ਉਤਰੈ ਤਾਂ ਸੱਚ ਬਣਿਆ ਸਿੰਗਾਰ, ਸੱਚਾ ਸਾਹੋ ਸੱਚੇ ਵਣਜਾਰੇ ਉਥੇ ਕੂੜੇ ਨਾ ਟਿਕਾਨ, ਉਹਨਾਂ ਸੱਚ ਨਾ ਪਾਵਈ ਦੁਖੀ ਮੈਂ ਪਛਾਨਾ।

ਤੇਰਾ ਛੱਡ ਤੂੰ ਤਾਂ ਸਚ ਰਹੇ ਸਮਾਏ, ਸਤਿਗੁਰ ਨੂੰ ਮਿਲੇ ਸੇ ਭਾਇਰਾ, ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੇ ਦੇ ਸਨ, ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ, ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ, ਗੁਣ ਕੀ ਸਾਂਝ ਸੁਖੀ ਉਪਜੈ ਸੱਚੀ ਭਗਤ ਕਰੇਨ, ਸੱਚ ਵਣੰਜੈ ਗੁਰ ਸ਼ਬਦ ਸਿਓ ਲਾਹਾ ਨਾਮ ਲਏਨ, ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਚੱਲੈ ਨਾ ਚੱਲਦਿਆਂ ਨਾਲ, ਵਿਣ ਨਾ ਵੈ ਨਾਲ ਨਾ ਚਲਸੀ ਸਭ ਮੁੱਠੀ ਜਮਕਾਲ, ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ, ਇਹੋ ਖਰਚਾ ਖੁੱਟ ਹੈ ਗੁਰਮੁਖ ਨਿਭੈ ਨਾਲ, ਇਹ ਮਨ ਮੂਲੋਂ ਭੁੱਲਿਆ ਜਸੈ ਪਤ ਗਵਾਏ, ਇਹੋ ਜਗਤ ਮੋਹਿ ਦੂਜੈ ਵਿਆਪਿਆ ਗੁਰਮਤੀ ਸੱਚ ਤੇ ਆਏ, ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ, ਸੋ ਸਹੁ ਮੇਰਾ ਰੰਗਲਾ ਰੰਗੇ ਸਹਿ ਸੁਭਾਏ, ਕਾਮਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ, ਚਿਰੀ ਵਿਛੁਨੇ ਪੀ ਮਿਲਨ ਜੋ ਸਤਿਗੁਰ ਸੇਵਨ, ਅੰਤਰ ਨਵਨਿਦ ਨਾਮ ਹੈ ਖਾਨ ਖਰਚਣ ਨਾ ਨਿਖੁਟਈ ਹਰ ਗੁਣ ਸਹਿਜ ਰਵਨ, ਨਾ ਹੋਏ ਜਨਮੈ ਨਾ ਮਰੈ ਨਾ ਹੋਏ ਦੁਖ ਸਹਨ, ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ, ਸੱਜਣ ਮਿਲੇ ਨਾ ਵਿਛੜੈ ਜੇ ਅੰਦਨ ਮਿਲੇ ਰਹਨ, ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ, ਸੂਹੀ ਮਹੱਲਾ ਤੀਜਾ, ਹਰ ਜੀ ਸੂਖਮ ਅਗਮ ਹੈ ਕਿਦ ਵਿਦ ਮਿਲਿਆ ਜਾਏ, ਗੁਰ ਕੈ ਸ਼ਬਦ ਪਰਮ ਕੱਟੀਐ ਅਚਿੰਤ ਵਸੈ ਮਨ ਆਏ, ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰਨ, ਮਨ ਹਰ ਗੁਣ ਸਦਾ ਰਵਨ ਰਹਾਓ, ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ, ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ, ਤੁਰ ਪੂਰਬ ਹੋਵੈ ਲਿਖਿਆ ਗੁਰਭਾਣਾ ਮਨ ਲਏਨ, ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ, ਗੁਰਪੂਰੈ ਵੇਖਾ ਲਿਆ ਪ੍ਰਭ ਆਤ ਬ੍ਰਹਮ ਪਛਾਨ, ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ, ਗੁਰਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ, ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਮੰਦਾ ਕਿਸਨੋ ਆਖੀਐ ਸ਼ਬਦ ਵੇਖੋ ਲਿਵਲਾਏ, ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ, ਗੁਰਮੁਖ ਏਕੋ ਬੁਝਿਆ ਏਕ ਸਮਾਏ ਸਮਾਏ, ਸੇਵਾ ਸਾ ਪ੍ਰਭਾਵ ਸੀ ਜੋ ਪ੍ਰਪਾਏ ਥਾਏ, ਜਨ ਨਾਨਕ ਹਰ ਆਰਾਧਿਆ ਗੁਰਚਰਨੀ ਚਿਤਲਾਏ, ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਏਕੋ ਓੰਕਾਰ, ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚ ਆਈ ਦਰਸਨ ਹਰ ਦੇਖਣ ਕੈ ਤਾਈ, ਕਿਰਪਾ ਕਰੈ ਤਾਂ ਸਤਿਗੁਰ ਮੇਲੈ ਹਰ ਹਰ ਨਾਮ ਤੇ ਆਈ ਰਹਾਓ, ਜੇ ਸੁਖ ਦੇਹੇ ਤਾਂ ਤੁਝੈ ਆਰਾਧੀ ਦੁਖ ਪੀ ਤੁਝੈ ਤੇ ਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ

ਵਾਰ ਹੈ ਹਰ ਮੇਲ ਲਹਿ ਵਡੇ ਆਈ ਅੱਖੀ ਕਾੜ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਝੇ ਅਰਾਧੀ ਜੇ ਮਾਰ ਕੱਢੈ ਪੀ ਤਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋਟ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰੀ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ।

ਦਰਸ਼ਨ ਕੈ ਤਾਈ ਚੱਖੜ ਝਾਂਗੀ ਮੀਹੋਂ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉ ਸਿੱਖ ਗੁਰ ਮਿਲ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੈ ਤੇ ਆਈ ਜੇ ਤੁਧ ਸੇਵੈ ਜੋ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਪਾਵੈ ਤਿਸ ਦੇਵਾਈ ਜਿਸ ਤੂੰ ਦੇਹੇ ਸੋਈ ਜਨ ਪਾਏ ਹੋਰ ਨੇ ਫਲ ਸਭ ਚ ਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੈ ਸੋ ਥਾਏ ਪਾਏ ਮਨ ਮੁਖ ਕਿਛ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਆਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹੋ ਹੈ ਜਤ ਕਤ ਤਤ ਗੋ ਸਾਈ ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆਂ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਮਨ ਮਨ ਹੋਏ ਨਿਹਾਲ ਜਗ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ ਹਉ ਸਤਿਗੁਰ ਵੇਖ ਵਿਖਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਨੂੰ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆਂ ਗੁਰਸਾ ਲਾਹੀਐ ਉਠਦਿਆਂ ਪੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੈ ਹਉ ਤਾਂ ਕੇ ਧੋਵਾਂ ਪਾਓ ਕੋਈ ਐਸਾ ਸੱਜਣ ਲੋੜ ਲਹੋ ਜੋ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਤਿਸ ਦੇਖਣ ਕਾ ਚਾਓ ਹਉ ਤਿਸ ਜੀਵ ਤੂੰ ਬਿਨ ਦੇਖੇ ਮਰ ਜਾਓ ਜਿਉ ਮਛਲੀ ਬਿਨ ਪਾਣੀ ਐ ਰਹਿ ਨਾ ਕਿਤੇ ਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰ ਸੇਤੀ ਪਰਹੜੀ ਕਿਉਂ

ਭਗਤ ਪੈ ਮੇਟਨ ਸਾਧ ਸੰਗ ਜਮਦੂਤ ਨਾ ਭੇਟਨ ਜੀਵਨ ਰੂਪ ਅਨੂਪ ਦਯਾਲਾ ਰਮਣ ਗੁਣਾ ਕਟੀਆ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ ਸਰਫਲਾ ਸੋਈ ਜਨ ਪਾਏ ਤਾਰ ਅਨੁਗ੍ਰਹ ਆਪਣਾ ਪ੍ਰਭ ਕੀ ਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮੱਧ ਅੰਤ ਪ੍ਰਭ ਸੋਈ ਨਾਨਕ ਤਿਸ ਬਿਨੇ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆ ਕਰਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸੀਐ ਕਿਉਂ ਪਾਈਐ ਤਿਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ ਤਿਨ ਸਿਉ ਪ੍ਰੀਤ ਨਾ ਟੁੱਟਈ ਕਵੋ ਨਾ ਹੋਵੈ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪੈ ਮਨ ਮਿਤ ਜੀਓ ਰਹਾਓ ਦੇਖੇ ਸੁਣੇ ਨਾ ਜਾਣੀ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਤੰਦ ਜੀਓ ਨਾਮ ਤੇ ਆਵੈ ਸੇਜਣ ਚੱਲੇ ਗੁਰਪੂਰੇ ਸੰਬੰਧ ਜੀਓ ਹੁਕਮੇ ਜੁਗਮੈ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੋ ਕਰਤਾ ਵਿਸਰੈ ਤਿਸੈ ਵਿਛੋੜਾ ਸੋਗ ਜੀਓ ਆਪਣੇ ਪ੍ਰਭ ਭਾਣਿਆ ਦਰਗਹਿ ਪੈਂਦਾ ਜਾਏ ਜੀਓ ਐਥੈ ਸੁਖ ਮੁਖੀ ਉਜਲਾ ਇੱਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਭਾਏ ਜੀਓ ਥਾਂ ਥਨੰਤਰ ਰਵ ਰਹਿਆ ਸਰਬ ਜੀਆਂ ਪ੍ਰਤਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ ਮਨ ਤੇ ਕਵੋ ਨਾ ਵਿਸਰੈ ਜਾਂ ਆਪੇ ਹੋਏ ਦਇਆਲ ਜੀਓ ਆਵਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜੀਓ ਤਾਂ ਕਾਇੰਤ ਨਾ ਪਾਈਐ ਉੱਚਾ ਗਮਿਆ ਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜੀਓ ਸਾਚ ਨੇਹੋ ਤਿਨ ਪ੍ਰੀਤਮਾ ਜਿਨ ਮਨ ਉੱਠਾ ਆਪ ਜੀਓ ਗੁਣ ਸਾਂਝੀ ਤਿਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸ਼ਰੈ ਬਿਨਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕਾਨੇਕ ਜੀਓ ਤੂੰ ਸਮਰੱਥ ਤੂੰ ਸਰਵਮੈ ਤੂੰ ਹੈ ਬਿਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦਸਵਾਂ ਕਾਫੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਪੀ ਤਹਿੰਜੀ ਕਾਢੀਆ ਜਿਨ੍ਹਾਂ ਨਿਹੋਂ ਦੂ ਜਾਣੇ ਲੱਗਾ ਚੂਰ ਮਰੋਂ ਸੇ ਵਾਢੀਆ ਹਉ ਨਾ ਛੋਡਾਂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਓ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾਂ ਸਮਾਲ ਪਾਪ ਜੁਲਾਈ ਪੰਦ ਤਾਓ ਨੈਣੀ ਦਰਸ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀ ਵੈ ਕਿਰਪਾਲ ਕਿੱਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹੋ ਹਉ ਕਹਿ ਨਾ ਸਕਾਂ ਗੁਣ ਤੇਰਿਆ ਸਹੀਆਂ ਤਉ ਅਸੰਖ ਮੰਨੋ ਹੱਬ ਵਧਾਣੀਆਂ ਹਿਕ ਪੋਰੀ ਨਦਰ ਨਿਹਾਲ ਦੇਹੇ ਦਰਸ ਰੰਗ ਮਾਣੀਆਂ ਜੈ ਡਿੱਠੈ ਮਨ ਤੀਰੀਐ ਕਿਲ ਵਿਖ ਵੰਜਨ ਦੂਰੇ ਸੋ ਕਿਉਂ ਵਿਸਰੈ ਮਾਓ ਮੈਂ ਜੋ ਰਹਿਆ ਪਰ ਪੂਰੇ
ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਓ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਸੋਧ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੇ ਸਰ ਪਰ ਹਾਰਿਆ ਆਵੈ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਜੇ ਸਭ ਵਾਦ ਜੋਨੀ ਭਰਮ ਤੇ ਜਿਨ ਕਉ ਭਏ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤੇ ਸਹਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਰਾਗ ਸੁਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੁਚੱਜੀ ਅਮਾਵਣ ਡੋਸੜੇ ਹਉ ਕਿਉ ਸਹੁ ਰਾਵਣ ਜਾਓ ਜੀਓ ਇੱਕ ਤੂੰ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ ਜਿਨੀ ਸਖੀ ਸਹੁ ਰਾਵਿਆ ਸੇ ਅੰਬੀ ਸ਼ਾਵੜੀ ਇਹ ਜੀਓ ਸੇ ਗੁਣ ਮੰਜ ਨਾ ਆਵਨੀ ਹਉ ਕਹਿ ਜੀ ਦੋਸਤ ਰਿਓ ਜੀਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ ਇੱਕ ਤਟੋਲ ਨਾ ਅੰਬੜਾ ਹਉ ਸਤਿਗੁਰ ਬਾਣੈ ਤੇ ਰਹਿ ਜਾਓ ਜੀਓ ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹਉ ਇੰਨੀ ਟੋਲੀ ਪੁੱਲੀ ਅਸ ਤਿਸਕੰਤ ਨਾ ਬੈਠੀ ਪਾਸ ਜੀਓ ਅੰਬਰ ਕੂਜਾ ਕੁਰਲੀਆ ਬਗ ਬਿਠੇ ਆਏ ਜੀਓ ਸਾਤਨ ਚੱਲੀ ਸਾਹੁਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਚਾਲ ਥੀਆ ਪੁੱਲੀ ਵਾਟੜ ਯਾਸ ਜੀਓ ਤੈ ਸਹਿ ਨਾਲੋਂ ਮੁਤੀ ਅਸ ਦੁੱਖਾਂ ਕੂ ਤਰੀਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਧ ਅੰਤਰ ਹਉ ਸੁਖ ਵਸਾਂ ਤੂੰ ਮੰਤਰ ਸਾਬਾਸ ਜੀਓ ਪਾਣੈ ਤਖਤ ਵਡਾਈਆ ਪਾਣੈ ਪੀਖੋ ਦਾਸ ਜੀਓ ਪਾਣੈ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ ਜੀਓ ਪਾਣੈ ਪਵ ਜਲ ਲੰਘੀਐ ਪਾਣੈ ਮੰਜ ਪਰਿਆਸ ਜੀਓ ਪਾਣੈ ਸੋ ਸਹੁ ਰੰਗਲਾ ਸਿਫਤਰਤਾ ਗੁਣਦਾਸ ਜੀਓ ਪਾਣੈ ਸਹੁ ਪੀਹਾਵਲਾ ਆਵਣ ਜਾਣ ਮੁਈਆਸ ਜੀਓ ਤੂੰ ਸੋ ਅਗਮਾ ਤੋਲਵਾ ਹਉ ਕਹਿ ਕਹਿ ਟਹਿ ਪਈਆ ਜੀਓ ਕਿਆ ਮੰਗਾਂ ਕਿਆ ਕਹਿ ਸੁਣੀ ਮੈਂ ਦਰਸ਼ਨ ਭੁੱਖ ਪਿਆਸ ਜੀਓ ਗੁਰਸਬਦੀ ਸਹੁ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਓ ਆਖਾ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ ਸੋਈ

ਦੇਹੋ ਬਤਾਏ ਜੀਓ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਪਾਉ ਜੀਓ। ਇਉ ਪਾਵੇ ਹਰ ਦਰਸਾਵੜਾ ਨਹਿ ਲੱਗੇ ਤੱਤੀ ਵਾਉ ਜੀਓ। ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ। ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀਆ ਪਸਾਉ ਜੀਓ। ਮੈਂ ਬਹੁੜਨਾ ਤ੍ਰਿਸ਼ਨਾ ਭੁਖੜੀ ਹਾਂ ਰੱਜਾ ਤ੍ਰਿਪਤ ਆਗਾਏ ਜੀਓ। ਜੋ ਗੁਰ ਦੀ ਸਹਿ ਸਿੱਖੜਾ ਤਿਸ ਨਿਮ ਨਿਮ ਲਾਗਾਉ ਪਾਏ ਜੀਓ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰ ਜੋਬਨ ਮੈਂ ਮਤ ਪੇਈ ਅੜੈ ਕਿਰਪਾ ਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਗੁਣਸਾਰ ਨਾ ਜਾਣੀ ਭਰਮ ਪੁਲਾਣੀ ਜੋਬਨ ਬਾਦ ਗਵਾਇਆ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰਕਾ ਸਹਿਜ ਨਾ ਪਾਇਆ। ਸਤਿਗੁਰ ਪੁੱਛਣਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾ ਡੇਪਾ ਬਿਨ ਫਿਰ ਤਨ ਕੁਮਲਾਣੀ। ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ। ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀਓ। ਤ੍ਰਿਭਵਨ ਕੰਤਰ ਵੈ ਸੋਹਾਗਣ ਅਵਗਣਵੰਤੀ ਦੂਰੇ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰਪੂਰੇ। ਹਰ ਕੀ ਨਾਰ ਸੋ ਸਰਬ ਸੁਹਾਗਣੋ ਰਾਂਡਨਾ ਮੈਂ ਲੇ ਵੇਸੇ। ਨਾਨਕ ਮੈਂ ਵਰਸਾ ਚਾ ਪਾਵੈ ਜੋ ਜੁਗ ਪ੍ਰੀਤਮ ਤੈਸੇ। ਬਾਬਾ ਲਗਣ ਗਣਾਏ ਹੰਪੀ ਵਹੀਆਂ ਸਾਹੁਰੈ ਬਲਰਾਮ ਜੀਓ। ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ। ਕਿਰਤ ਪਿਆ ਕਰਤੈ ਕਿਰਪਾਇਆ ਮਿਟ ਨਾ ਸਕੈ ਕੋਈ। ਜਾਂਜੀ ਨਾ ਨਰੈ ਨੇ ਕੇਵਲ ਰਵ ਰਹਿਆ ਤਿਉ ਲੋਈ। ਮਾਏ ਨਿਰਾਸੀ ਹੋਏ ਵਿਸ਼ੁਨੀ ਬਾਲੀ ਬਾਲੈ ਹਿਤੇ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਨੀ ਪ੍ਰਭ ਚੇਤੇ। ਬਾਬਲ ਜਿਤੜੀ ਦੂਰ ਨਾ ਆਵੈ ਕਰ ਪਈਐ ਬਲਰਾਮ ਜੀਓ। ਰੈਸੀ ਵੇਖਹ ਦੂਰ ਪਿਰਰਾ ਵੀ ਕਰ ਸੋਹੀਐ ਬਲਰਾਮ ਜੀਓ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ। ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ। ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਪਾਏ। ਨਾਨਕ ਵਿਛੜ ਨਾ ਦੁਖ ਪਾਏ ਗੁਰਮਤਿ ਅੰਕ ਸਮਾਏ। ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਕਰ ਸਾਜਨ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ। ਪੰਚਮਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜੇਸੇ ਤੀ ਮਨ ਲਾਇਆ। ਅਨ ਦਿਨ ਮੇਲ ਭਇਆ ਮਨ ਮਾਨਿਆ ਕਰ ਮੰਦਰ ਸੋਹਾਏ। ਪੰਚ ਸ਼ਬਦ ਤੁਨ ਅਨਹਦ ਵਾਜੇ ਹਮ ਕਰ ਸਾਜਨ ਆਏ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸਚ ਮੰਗਲ ਗਾਵੋ ਤਾਂ ਪ੍ਰਭ ਪਾਵੋ। ਸੋਹੇ ਲੜਾ ਜੁਗਚਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ। ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ। ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ। ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤੰਨਾ। ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ। ਜੰਤ ਪੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੋ। ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ। ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ। ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮਿਆ ਪਾਰਾ। ਤੁਦ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੇਤੇ ਤੁਝ ਬਿਨ ਕਮਣ ਕਹਾਏ। ਕਾਲ ਬਿਕਾਲ ਭਏ ਦੇਵਾਨੇ ਮਨ ਰਾਖਿਆ ਗੁਰ ਠਾਏ। ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ। ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ।
ਕਰ ਆਪਣ ਰਹਿ ਖੜੀ ਤੱਕਾਂ, ਮੈਂ ਮਨ ਚਾਉ ਕਨੇਰਾ ਰਾਮ। ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ, ਮੈਂ ਤੇਰਾ ਪਰਵਾਸਾ, ਦਰਸ਼ਨ ਦੇਖ ਭਈ ਨਹਿ ਕੇਵਲ, ਜਨਮ ਮਰਨ ਦੁਖ ਨਾਸਾ। ਸਗਲੀ ਜੋਤ ਜਾਤਾ ਤੂੰ ਸੋਈ, ਮਿਲਿਆ ਪਾਏ ਸੁਭਾਏ, ਨਾਨਕ ਸਾਜਨ ਕਉ ਬਲ ਜਾਈ, ਐਸਾ ਚ ਮਿਲੇ ਕਰ ਆਏ। ਕਰ ਆਏ ਅੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ, ਹਰ ਮੋਹੇ ਅੜੀ ਸਾਚ ਸ਼ਬਦ, ਠਾਕਰ ਦੇਖ ਰਹੰਸੀ ਰਾਮ। ਗੁਣ ਸੰਗ ਰਹੰਸੀ ਖਰੀ ਸਰਸੀ, ਜਾਂ ਰਾਵੀ ਰੰਗ ਰਾਤੈ, ਅਵਗਣ ਮਾਰ ਗੁਣੀ ਕਰ ਛਾਇਆ, ਪੂਰੇ ਪੁਰਖ ਵਿਦਾਤੈ। ਤਸਕਰ ਮਾਰ ਵਸੀ ਪੰਚਾਇਣ, ਅਦਲ ਕਰੇ ਵਿਚਾਰੇ, ਨਾਨਕ ਰਾਮ ਨਾਮ ਨਿਸਤਾਰਾ, ਗੁਰਮਤਿ ਮਿਲੈ ਪਿਆਰੇ। ਵਰ ਪਾਇਆੜਾ ਬਲ ਲੜੀਏ, ਆਸਾ ਮਨਸਾ ਪੂਰੀ ਰਾਮ, ਪਿਰ ਰਾਵੇ ਅੜੀ ਸ਼ਬਦ ਰਲੀ, ਰਵ ਰਿਆ ਨੇ ਦੂਰੀ ਰਾਮ। ਪ੍ਰਭ ਦੂਰ ਨਾ ਹੋਈ ਘਟਘਟ ਸੋਈ, ਤਿਸਕੀ ਨਾਰ ਸਵਾਈ, ਆਪੇ ਰਸੀਆ ਆਪੇ ਰਾਵੇ, ਜਿਉਂ ਤਿਸ ਦੀ ਵਡਿਆਈ। ਅਮਰਿਆ ਡੋਲਿਆ ਮੋਲਿਆ ਪਾਰਾ, ਗੁਰਪੂਰੈ ਸੱਚ ਪਾਈਐ, ਨਾਨਕ ਆਪੇ ਜੋਗ ਸੰਜੋਗੀ, ਨਦਰ ਕਰੇ ਲਿਵਲਾਈਐ। ਫਿਰ ਉਚਰੜੀਐ ਮਾੜੜੀਐ, ਤਿਹ ਲੋਵਾ ਸਿਰ ਤਾਜਾ ਰਾਮ, ਹਉ ਬਿਸਮ ਪਈ ਦੇਖ ਗੁਣਾ, ਅਨਹਦ ਸ਼ਬਦਿਆ ਗਾਜਾ ਰਾਮ। ਸ਼ਬਦ ਵਿਚਾਰੀ ਕਰਨੀ ਸਾਰੀ, ਰਾਮ ਨਾਮ ਨੀ ਸਾਣੋ, ਨਾਮ ਬਿਨਾ ਖੋਟੇ ਨਹੀਂ ਠਾਹਰ, ਨਾਮ ਰਤਨ ਪਰਵਾਣੋ। ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ, ਨਾਨਕ ਗੁਰਮੁਖ ਆ ਪਛਾਣੈ, ਪ੍ਰਭ ਜੈਸੇ ਅਵਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਘਰ ਚੌਥਾ ਜਿਨ ਕੀਆ ਤਿਨ ਦੇਖਿਆ, ਜਗਤ ਹੰਦੜੈ ਲਾਇਆ, ਦਾਨ ਤੇਰੇ ਕਰ ਚਾਨਣਾ, ਤਨ ਚੰਦੀ ਪਾਇਆ, ਚੰਦੋ ਦੀ ਪਾਇਆ ਦਾਨ ਹਰ ਕੈ, ਦੁੱਖ ਅੰਧੇਰਾ ਉੱਠ ਗਿਆ, ਗੁਣ ਜੰਝ ਲਾੜੇ ਨਾਲ ਸੋਹੈ, ਪਰਖ ਮੋਹਣੀਆਂ ਲਿਆ। ਵਿਵਾਹ ਹੋਵਾ ਸੋਭ ਸੇਤੀ, ਪੰਚ ਸ਼ਬਦੀ ਆਇਆ, ਜਿਨ ਕੀਆ ਤਿਨ ਦੇਖਿਆ, ਜਗਤ ਅੰਦੜੈ ਲਾਇਆ। ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ, ਇਹ ਤਨ ਜਿਨ ਸਿਉ ਗਾਡਿਆ, ਮਨ ਲੀਅੜਾ ਦਿੱਤਾ। ਲੀਆ ਤਾਂ ਦੀਆ ਮਾਨ ਜਿਨ ਸਿਉ, ਸੇ ਸੱਜਣ ਕਿਉ ਵਿਸਰੈ, ਜਿਨ ਦਿਸ ਆਇਆ ਹੋਹੇ ਰਲੀਆਂ, ਜੀ ਸੇ ਤੀ ਗੈ ਰਹਿ। ਸਗਲ

ਕਡਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰਿਆ ਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਚੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕਡਵਾਸ ਲਈ ਜੈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹਿਐ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸ ਨਾਮ ਦਾਨ ਸੁਗਿਆਨ ਮੱਜਣ ਆਪ ਅਛਲਿਓ ਕਿਉਂ ਛਲੈ ਪਰ ਪੰਚ ਮੋਹ ਬੇਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾ ਲਾਹੀ ਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲੇ ਐ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪੈ ਮੋਲ ਕਰਾਇਆ ਆਪਰੰਡਾ ਪ੍ਰਭ ਸਹਿਜ ਪਛਾਤਾ ਜਾ ਮਨ ਸੱਚ ਐ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਾ ਲਾਹੀ ਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇ ਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਪਾਵੈ ਸਮਝੈ ਸੁਝੈ ਜਾਣੀਐ ਜੇ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਆਪੇਵੈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੁਝੈ ਗੁਰਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੈ ਰਲੀਆਂ ਕਰਮ ਧਰਮ ਸਵਾਇਆ ਅੜਸੜ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਪਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇਥੀਐ ਕਿਉਂ ਭਾਦਰ ਜਾਣੈ ਆਪ ਮੁਸੈ ਮਤ ਹੋਛੀਐ ਕਿਉਂ ਰਾਹ ਪਛਾਣੈ ਕਿਉਂ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦਸੈ ਮਨ ਪਰਦੇਸੀ ਜੇ ਥੀਐ ਸਬਦੇਸ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰਿਆਇਆ ਦੁਖੀ ਪਰਾਇਆ ਜਗਤ ਸਵਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋੜਨਾ ਆਵੈ ਫੇਰੀਆ ਨਾਮ ਹੁਣੇ ਊਣੇ ਚੂਣੇ ਨਾ ਗੁਰਸ਼ਬਦ ਸੁਣਾਇਆ ਮਨ ਪਰਦੇਸੀ ਜੇਥੀਐ ਸਭ ਦੇਸ ਪਰਾਇਆ ਗੁਰਮਹਿਲੀ ਕਰੇ ਆਪਣੈ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸ ਸ਼ਬਦ ਪਤੀਣਾ ਸ਼ਬਦੇ ਪਤੀਜੈ ਅੰਕ ਪੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰਮਹਿਲੀ ਕਰੇ ਆਪਣੇ ਸੋ ਭਰਪੁਰ ਲੀਣਾ ਕੀਤਾ ਕਿਆਸਾ ਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣਾਵੈ ਆਪਾ ਭੁੱਲ ਨਾ ਭੁੱਲੈ ਜੈ ਜੈਕਾਰ ਕਰੈ ਤਿਤ ਪਾਵੈ ਗੁਰ ਕੈ ਸਬਦਿਆ ਮੁੱਲੈ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੁਖ ਸੋਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਤੇ ਆਵੋ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰੇ ਆਪਣੇ ਵਿਟੋ, ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ, ਨਾਨਕ ਕਹੇ ਸੁਣੋ ਜਨ ਭਾਈ, ਸੁਖ ਸੋਹਿਲੜਾ ਹਰ ਧਿਆਵੋ, ਸੁਣ ਹਰ ਗੁਣ ਪੀਨੇ ਸਹਿ ਸੁਭਾਏ, ਗੁਰਮਤ ਸਹਿਜੇ ਨਾਮ ਤੇ ਆਏ, ਜਿਨ ਕਉ ਤੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨਮ ਮਰਨ ਭਉ ਭਾਗਾ, ਅੰਦਰੋਂ ਦੁਰਮਤ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ, ਜਿਨ ਕਉ ਕਿਰਪਾ ਕੀਨੀ ਮੇਰੇ ਸੁਆਮੀ, ਤਿਨ ਅੰਦਨ ਹਰ ਗੁਣ ਗਾਏ, ਸੁਣ ਮਨ ਪੀਨੇ ਸਹਿ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲ ਵਿਖ ਸਭ ਗਵਾਏ, ਸਭ ਕੋ ਤੇਰਾ ਤੂੰ ਸਭਨਾ ਕਾ, ਹਉ ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ, ਸਾਜਨ ਆਏ ਬੁੱਠੇ ਕਰਮਾਹੀ, ਹਰ ਗੁਣ ਗਾਵੈ ਤ੍ਰਿਪਤਿਆ ਗਾਹੀ, ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੂਖ ਨਾ ਲਾਗੈ ਆਏ, ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਏ, ਨਾਨਕ ਹਰੇ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਬੁੱਠੇ ਕਰਮਾਹੀ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਰਾਗ ਸੁਹੀ ਮਹੱਲਾ ਤੀਜਾ, ਘਰ ਤੀਜਾ, ਭਗਤ ਜਨਾ ਕੀ ਹਰ ਜੀਓ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੇ, ਹਉ ਮੈਂ ਸ਼ਬਦ ਜਲਾਇਆ ਰਾਮ, ਹਉ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਸ ਦੀ ਸਾਚੀ ਬਾਣੀ, ਸੱਚੀ ਭਗਤ ਕਰੈ ਦਿਨ ਰਾਤੀ, ਗੁਰਮੁਖ ਆਖ ਵਖਾਣੀ, ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋਹੈ ਦਰ ਸੱਚੈ, ਜਿੰਨੀ ਸੱਚੋ ਸੱਚ ਕਮਾਇਆ, ਹਰ ਭਗਤਾਂ ਕੀ ਜਾਤ ਪਤ ਹੈ, ਭਗਤ ਹਰ ਕਹਿ ਨਾਮ ਸਮਾਣੇ ਰਾਮ, ਹਰ ਭਗਤ ਕਰੈ ਵਿੱਚੋਂ ਆਪ ਗਵਾਵੈ, ਜਿਨ ਗੁਣ ਅਵਗਣ ਪਛਾਣੇ ਰਾਮ, ਗੁਣ ਅਵਗਣ ਪਛਾਣੈ ਹਰ ਨਾਮ ਵਖਾਣੈ, ਪੈ ਭਗਤ ਮਿੱਠੀ ਲਾਗੀ, ਅੰਦਰ ਭਗਤ ਕਰੈ ਦਿਨ ਰਾਤੀ, ਕਰ ਹੀ ਮੈਂ ਬੈਰਾਗੀ, ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜੀਓ ਵੇਖੈ ਸਦਾ ਨਾਲੇ, ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅੰਦਨ ਨਾਮ ਸਮਾਲੇ, ਮਨ ਮੁਖ ਭਗਤ ਕਰੈ ਬਿਨ ਸਤਗੁਰ, ਬਿਨ ਸਤਗੁਰ ਭਗਤ ਨਾ ਹੋਈ ਰਾਮ, ਹਉ ਮੈਂ ਮਾਇਆ ਰੋਗ ਵਿਆਪੇ, ਮਰ ਜਨਮੈ ਦੁਖ ਹੋਈ ਰਾਮ, ਮਰ ਜਨਮੈ ਦੁਖ ਹੋਈ ਦੂਜੈ ਪਾਏ, ਪਰ ਜਵੇ ਗੋਈ ਵਿਣ ਗੁਰ ਤਤ ਨਾ ਜਾਣਿਆ, ਭਗਤ ਵਿਹੂਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਨਿਆ, ਕੋਟ ਮੱਦੇ ਕਿਨੈ ਪਛਾਣਿਆ, ਹਰ ਨਾਮਾ ਸੱਚ ਸੋਈ, ਨਾਨਕ ਨਾਮ ਮਿਲੈ ਵਡਿਆਈ, ਦੂਜੈ ਪਾਏ ਪਤ ਖੋਈ, ਭਗਤਾਂ ਕੈ ਕਰ ਕਾਰਜ ਸਾਚਾ, ਹਰ ਗੁਣ ਸਦਾ ਵਖਾਣੇ ਰਾਮ, ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ, ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ, ਨਾਮ ਨਿਧਾਨ ਸੱਚ ਪਾਇਆ, ਸਦਾ ਅਖੁੱਟ ਕਦੇ ਨਾ ਨਿਖੁੱਟੈ, ਹਰ ਦੀਆ ਸਹਿ ਸੁਭਾਇਆ, ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ ਮਿਲਾਏ, ਜੋ ਜੁਗ ਸੋਭਾ ਪਾਇਆ, ਸੂਹੀ ਮਹੱਲਾ ਤੀਜਾ, ਸ਼ਬਦ ਸੱਚੈ ਸੱਚ ਸੋਹਿਲਾ, ਜਿੱਥੈ ਸੱਚਾ ਕਾ ਹੋਏ ਵਿਚਾਰੋ ਰਾਮ, ਹਉ ਮੈਂ ਸਭ ਕਿਲਵੇ ਕਾਟੇ, ਸੱਚ ਰੱਖਿਆ ਉਰ ਧਾਰੇ ਰਾਮ, ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ, ਫਿਰ ਭਵਜਲ ਤਰਨ ਨਾ ਹੋਈ, ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ, ਸੱਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ, ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ, ਸੱਚੈ ਸਤਿਗੁਰ ਸੱਚ ਬੁਝਾਇਆ, ਪਤ ਰਾਖੈ ਸੱਚ ਸੋਈ ਰਾਮ, ਸੱਚਾ ਭੋਜਨ ਭਾਉ ਸੱਚਾ ਹੈ, ਸੱਚੈ ਨਾਮ ਸੁਖ ਹੋਈ ਰਾਮ, ਸੱਚੈ ਨਾਮ ਸੁਖ ਹੋਈ ਮਰੈ ਨਾ ਕੋਈ, ਗਰਭ ਨਾ ਜੂਨੀ ਵਾਸਾ, ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪਰਗਾਸਾ,
ਜਿਨੀ ਸਜਾਤਾ ਸੇ ਸੱਚੇ ਹੋਏ ਅੰਦਨ ਸਾਹਿਤ ਆਏਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਏਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸੋਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾਂ ਤੈ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰਜਨ ਮੈਂ ਦੂਜਾ ਹੋਈ ਨਾਨਕ ਸਭ ਕਿਛੇ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹੈ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੈ ਤਾਂ ਸੱਚ ਜਾਣੈ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਭਵੈ ਬਿਨ ਸਤਿਗੁਰ ਸੋਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖੇ ਕੋ ਜਾਣਿਆ ਤਨ ਪਿਰ ਮੇਲਾ ਵਾ ਹੋਵਾ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੈ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੈ ਸੋਈ ਰਾਮ ਸਦਾ ਹੋਵੈ ਸੋਹਾਗਣੀ ਫਿਰ ਮਹਿਲਾ ਵੇਸ ਨਾ ਹੋਈ ਰਾਮ ਫਿਰ ਮਹਿਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸਬਦ ਸਮਾਵੈ ਅੰਤਰੇ ਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪ੍ਰਧਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸਭ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮੈਲੀ ਮੈਲ ਪਛਾਣੈ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਮੇਰੇ ਪ੍ਰਭਿਆ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਵਾ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸਿੰਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨ ਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅੰਦਨ ਭਗਤ ਕਰੈ ਗੁਰ ਆਗੈ ਸਾਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਚਾਨਣ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਕਰ ਆਏ ਭਗਤਾ ਮਨਿਆ ਆਨੰਦ ਭਇਆ ਹਰ ਨਾਮ ਰਹੇ ਲਿਵ ਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਵਾ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੈ ਸਹਿਜ ਸਮਾਵੈ ਸ਼ਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਭਇਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੈ ਨਾਮ ਲਿਵ ਲਾਏ ਰਾਮ ਹਰ ਨਾਮ ਚਿਤ ਲਾਏ ਗੁਰਮੇਲ ਮਿਲਾਏ
ਮਨੁਆ ਰਤਾ ਹਰਨਾਲੇ, ਸੁਖਦਾਤਾ ਪਾਇਆ ਮੋਹ ਚੁਕਾਇਆ, ਅੰਦਨ ਨਮ ਸਮਾਲੇ। ਗੁਰਸਬਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਏ, ਨਾਨਕ ਤਿਨ ਕਰ ਸਦ ਹੀ ਸੋਹਿਲਾ, ਜੇ ਸਤਿਗੁਰ ਸੇਵ ਸਮਾਏ। ਬਿਨ ਸਤਿਗੁਰ ਜਗ ਭਰਮ ਭੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ, ਗੁਰਮੁਖੇ ਇਕ ਮੇਲ ਮਿਲਾਇਆ, ਤਿਨਕੇ ਦੁਖ ਗਵਾਇਆ ਰਾਮ, ਤਿਨਕੇ ਦੁਖ ਗਵਾਇਆ ਜਾਂ ਹਰ ਮਨ ਪਾਇਆ, ਸਦਾ ਗਾਵੈ ਰੰਗਰਾਤੇ। ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦ ਹੀ ਜਾਤੇ, ਸਾਚੀ ਭਗਤ ਕਰੈ ਦਰ ਜਾਪੈ, ਕਰ ਦਰ ਸੱਚਾ ਸੋਈ, ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ, ਸਬਦੇ ਹੀ ਸੁਖ ਹੋਈ, ਸੂਹੀ ਮਹੱਲਾ ਤੀਜਾ, ਜੇ ਲੋੜੈ ਵਰ ਬਾਲੜੀਏ, ਤਾਂ ਗੁਰਚਰਣੀ ਚਿਤ ਲਾਏ ਰਾਮ, ਸਦਾ ਹੋਵੈ ਸੁਹਾਗਣੀ, ਹਰ ਜਿਉ ਮਰੈ ਨਾ ਜਾਏ ਰਾਮ, ਹਰ ਜਿਉ ਮਰੈ ਨਾ ਜਾਏ, ਗੁਰ ਕੈ ਸਹਿ ਸੁਭਾਏ, ਸਾਤਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸਿੰਗਾਰੀ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਜਿਨ ਆਪੇ ਆਪਿਓ ਪਾਇਆ, ਨਾਨਕ ਸਦਾ ਪ੍ਰਧਾਵੇ ਆਪਣਾ, ਜਿਨ ਗੁਰਚਰਨੀ ਚਿਤ ਲਾਇਆ, ਪਿਰ ਪਾਇਆੜਾ ਬਾਲੜੀਏ, ਆਂਦਨ ਸਹਿਜੇ ਮਾਤੀ ਰਾਮ, ਗੁਰਮਤੀ ਮਨ ਅੰਧ ਭਇਆ, ਤੇ ਤਨ ਮੈਲ ਨਾ ਰਾਤੀ ਰਾਮ, ਤੇ ਤਨ ਮੈਲ ਨਾ ਰਾਤੀ, ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ, ਆਂਦਨ ਰਾਵੇ ਹਰ ਪ੍ਰਭ ਆਪਣਾ, ਵਿੱਚੋਂ ਆਪ ਗਵਾਏ, ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ, ਨਾਨਕ ਨਾਮ ਮਿਲੈ ਵਡਿਆਈ, ਪ੍ਰਭ ਰਾਵੇ ਰੰਗ ਰਾਤੀ, ਪਿਰ ਰਾਵੇ ਰੰਗ ਰਾਤੜੀਏ, ਪਿਰ ਕਾ ਮਹਿਲ ਤਿਨ ਪਾਇਆ ਰਾਮ, ਸੋ ਸਹਵਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ, ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ, ਹਰ ਕਾ ਮਨ ਮਨ ਪਾਣੀ, ਆਨ ਦਿਨ ਗੁਣ ਗਾਵੈ ਨਿਤ ਸਾਚੇ, ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਏਕੋ ਵਰਤੈ, ਬਿਨ ਗੁਰ ਕਿਨੈ ਨਾ ਪਾਇਆ, ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ, ਕਾਮਣ ਮਨ ਸੋਹਿਲੜਾ, ਸਾਜਨ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਹੋਵਾ, ਹਰ ਰਾਖਿਆ ਉਰ ਤਾਰੇ ਰਾਮ, ਹਰ ਰਾਖਿਆ ਉਰ ਤਾਰੇ ਆਪਣਾ ਕਾਰਜ ਸਵਾਰੇ, ਗੁਰਮਤੀ ਹਰ ਜਾਤਾ, ਪ੍ਰੀਤਮ ਮੋਹ ਲਾਇਆ ਮਨ ਮੇਰਾ, ਪਾਇਆ ਕਰਮ ਵਿਧਾਤਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮੇਲ ਲਈ ਗੁਰ ਆਪਣੈ, ਗੁਰ ਕੈ ਸ਼ਬਦ ਸਵਾਰੇ, ਸੁਹੀ ਮਹੱਲਾ ਤੀਜਾ, ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ, ਹਰ ਮਨ ਤਨੋ ਗੁਰਮੁਖ ਬੀਜੈ, ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਮੁਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ, ਕਰ ਅਨਹਦ ਸੁਰਤ ਸਮਾਣੀ, ਹਰ ਹਰ ਏਕੋ ਪਾਇਆ ਹਰ ਪ੍ਰਭ, ਨਾਨਕ ਕਿਰਪਾ ਧਾਰੇ, ਸੋਹਿਲੜਾ ਹਰ ਰਾਮ ਨਾਮ, ਗੁਰਸਬਦੀ ਵਿਚਾਰੇ, ਹਮ ਨੀਵੀ ਪ੍ਰਭ ਅਤੂਚਾ, ਕਿਉਂ ਕਰ ਮਿਲਿਆ ਜਾਏ ਰਾਮ, ਗੁਰਮੇਲੀ ਬਹੁ ਕਿਰਪਾ ਧਾਰੀ, ਹਰ ਕੈ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉਂ ਰਲੀਆ ਮਾਣੈ, ਸੇ ਸੁਖਾਲੀ ਜਾਂ ਪ੍ਰਭ ਪਾਇਆ, ਹਰ ਹਰ ਨਾਮ ਸਮਾਣੈ, ਨਾਨਕ ਸੁਹਾਗਣ ਸਾਹਿਬ ਵਡਭਾਗੀ, ਜੇ ਚੱਲੈ ਸਤਿਗੁਰ ਪਾਏ, ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ, ਇਕ ਨਾ ਪ੍ਰਭ ਦੂਰ ਵਸੈ, ਇਕ ਨਾ ਮਨ ਆਧਾਰੋ ਰਾਮ, ਇਕ ਨਾ ਮਨ ਆਧਾਰੋ ਸਿਰਜਣ ਹਾਰੋ, ਵਡਭਾਗੀ ਗੁਰ ਪਾਇਆ, ਘਟ ਘਟ ਹਰ ਪ੍ਰਭ ਏਕੋ ਸਵਾਮੀ, ਗੁਰਮੁਖ ਅਲਖ ਲਖਾਇਆ, ਸਹਿਜੇ ਅੰਧ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਤਾਰੋ ਰਾਮ, ਗੁਰਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੋਤ ਕਰਾਇਆ ਰਾਮ,
ਪਾਪੀ ਮੁਤ ਕਰ ਆਏ ਆਪ ਗਵਾਏ ਨਿਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾਂ ਬਲਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ ਗੁਰਬਾਣੀ ਸਭ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈਂ ਰੋਗ ਗਿਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਦਰ ਸੁਖ ਮਾਣੇ ਨਿਤ ਰਲੀਆਂ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮ ਆਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਵਾਈਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚਮਲੇ ਸੋਹਾਇਆ ਗਯਾ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਪਰਮ ਗਵਾਇਆ ਹਉ ਮੈਂ ਪੀਰ ਗਈ ਸੁਖ ਪਾਇਆ ਆਰੋਗਿਤ ਪਏ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੈ ਮਹਾਂ ਦੁਖ ਪਾਵੈ ਵਿਣ ਸਤਿਗੁਰ ਮਗ ਨਾ ਪਾਇਆ ਉਜੜ ਪੰਥ ਭ੍ਰਮੈ ਗਾ ਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿ ਸੁਵਾਏ ਆਇਆ ਲੱਗਣ ਗਣਾਏ ਹਿਰਦੈ ਤਨ ਓ ਮਾਹੀਆ ਬਲਰਾਮ ਜੀਓ ਪੰਡਿਤ ਪਾਂਧੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਓ ਪਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖਿਆ ਗਾਮਾ ਗੋਚਰ ਸਦ ਨਵਤਨ ਬਾਲ ਸਿਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਾਓ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜਾਓ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾਇਆ ਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜਾਨੰਦ ਹੋ ਬਾਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਮ ਮਨ ਚਾਓ ਪਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਐ ਕਥ ਕਹਾਣੀ ਹਿਰਦੈ ਹਰ ਹਰ ਹਰ ਤੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅੰਦਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ
ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ। ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿ ਸੁਭਾਏ ਅੰਦਨ ਭੋਗ ਭੋਗੇ ਸੁਖ ਸੋਵੈ ਸਬਦ ਰਹਿ ਲਿਵ ਲਾਏ ਵੱਡੈ ਭਾਗ ਗੁਰਪੂਰਾ ਪਾਈਐ ਅੰਦਨ ਨਾਮ ਤੇ ਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਣ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਲਾਏ ਨਿਰਮਲ ਜਲ ਲਾਏ ਮਹਿਲ ਗਵਾਏ ਪਏ ਪਵਿੱਤ ਸਰੀਰਾ ਦੁਰਮਤ ਮਹਿਲ ਗਈ ਪਰੰਪਾਗਾ ਹਉ ਮੈਂ ਬਿੰਠੀ ਪੀਰਾ ਨਦਰ ਪ੍ਰਭੂ ਸਤਸੰਗਤ ਪਾਈ ਨਿਜ ਕਰ ਹੋਵਾ ਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਰ ਚਾਨਣ ਘਰ ਮੰਦਰ ਸੁਹਾਇਆ ਤਨ ਮਨ ਅਰਪ ਸਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣ ਆਇਆ ਵੀ ਆਹਣ ਆਇਆ ਗੁਰਮੁਖ ਹਰ ਪਾਇਆ ਸਾਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਸੁਰ ਨਾਰ ਗਣ ਗੰਧਰਵ ਮਿਲ ਆਏ ਅਪੂਰਬ ਜੰਝ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ। ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰਤੀ ਜਾਏ ਕੋ ਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨਾ ਗੁਣ ਗਾਵੈ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਕਰਵਾ ਜੈ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਨਸ ਜਪੀ ਸਦਾ ਸਾਲਾਹੀ ਸਾਧ ਸ਼ਬਦ ਲਿਵ ਲਾਈ ਅਨ ਦਿਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨਾ ਜਾਣੈ ਦੂਜਾ ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਅਹਿਨਸ ਨਾਮ ਤੇ ਆਏ ਇਹੋ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ ਅੰਤਰੇ ਹਮ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਅਗ ਦੁਖ ਪਾਵੈ ਚੋਟਾਂ ਖਾਵੈ ਅੰਤ ਗਿਆ ਪਛਤਾਇਆ ਬਿਨਾ ਵੈ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਪਾਈ ਨਾਨਕ ਮਾਇਆ ਮੋਹ ਪਸਾਰਾ ਗੈ ਸਾਥ ਨਾ ਜਾਈ ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਉੱਤਰ ਧਰੀਐ ਰਾਮ ਸਤਿਗੁਰ ਪਾਏ ਚੱਲੋ ਜੀਵਤਿਆਂ ਇਹ ਮਰੀਐ ਰਾਮ ਜੀਵਤਿਆਂ ਮਰੀਐ ਪਉ ਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵ ਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹੱਲਾ ਚੌਥਾ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ ਹਉ ਮਨ ਤਨ ਦੇਵਾਂ ਸਤਿਗੁਰੈ ਮੈਂ ਮਿਲੇ ਪ੍ਰਭ ਗੁਣ ਤਾਸੇ ਤਨ ਤਨ ਗੁਰੂ ਵਡ ਪੁਰਖ ਹੈ ਮੈਂ ਦੱਸੇ ਹਰ ਸਾ ਵਾਸੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਸਾਹਾ ਕਰ ਆਵੋ ਚਿਰੀ ਵਿਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤਦ ਬਾਜੋ ਖਰੀ ਉਡੀਣੀਆ ਜਿਉ ਜਲ ਬਿਨ ਮੀਨ ਮਰਾਹਾ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦਹਿ ਦਿਸ ਚਲ ਚਲ ਭਰਮਿਆ
ਮਨ ਮੁਖ ਪਰਮ ਭੁਲਾਇਆ, ਨਿਤ ਆਸਾ ਮਨ ਚਿਤ ਵੈ, ਮਨ ਤ੍ਰਿਸ਼ਨਾ ਭੁੱਖ ਲਗਾਇਆ, ਅਨਤਾ ਧਨ ਧਰ ਦੱਬਿਆ, ਫਿਰ ਬਿਖ ਪਾਲਣ ਗਇਆ, ਜਨ ਨਾਨਕ ਨਾਮ ਸਲਾਹੇ ਤੂੰ, ਬਿਨ ਨਾਮੈ ਪਚ ਪਚ ਮੋਇਆ, ਗੁਰਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ, ਮੈਂ ਅੰਤਰ ਵੇਦਨ ਪ੍ਰੇਮ ਕੀ, ਗੁਰਦੇਖਤ ਮਨ ਸਾਧਾਰਿਆ, ਵਡਭਾਗੀ ਪ੍ਰਭ ਆਏ ਮਿਲ, ਜਨ ਨਾਨਕ ਖਿਨ ਖਿਨ ਵਾਰਿਆ, ਸੂਹੀ ਸ਼ੰਤ ਮਹੱਲਾ ਚੌਥਾ, ਮਾਰੇ ਸੋ ਵੇ ਜਨ ਹਉ ਮੈਂ ਬਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ, ਦੇਹ ਕੰਚਨ ਵੇ ਵੰਨੀਆਂ, ਇਨ ਹਉ ਮੈਂ ਮਾਰ ਵਿਗੁੱਤੀਆ, ਮੋਹ ਮਾਇਆ ਵੇ ਸਭ ਕਾਲ ਖਾ, ਇਨ ਮਨਮੁਖ ਮੂੜ ਸਜੁੱਤੀਆ, ਜਨ ਨਾਨਕ ਗੁਰਮੁਖ ਉਭਰੇ, ਗੁਰਸਬਦੀ ਹਉ ਮੈਂ ਛੁੱਟੀਆ, ਵਸ ਆਣਿਓ ਵੇ ਜਨ ਇਸ ਮਨ ਕਉ, ਮਨ ਬਾਸੇ ਜਿਉ ਨਿਤ ਪਾਉਂਦਿਆ, ਦੁਖ ਰਹਿਣ ਵੇ ਵਿਹਾਣੀਆਂ, ਨਿਤ ਆਸਾ ਆਸ ਕਰੇਂਦਿਆ, ਗੁਰ ਪਾਇਆ ਵੇ ਸੰਤ ਜਨੋ, ਮਨ ਆਸ ਪੂਰੀ ਹਰ ਚਾਉਂਦਿਆ।

ਟੋਂ ਕੋਲ ਘੁਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗਿਆ ਦੇਈ ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਹੀ ਸੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਬਰੇ ਨਿਹੋਂ ਕੂੜਾ ਲਾਇਓ ਕਸੋਂ ਬਰੰਗਾਨਾ ਕੂੜੀ ਦੇਖ ਭੁੱਲੋ ਅਡਲ ਹੈ ਨਾ ਮੁੱਲੋ ਗੋਬਿੰਦ ਨਾ ਮਜੀਠਾ ਥੀਵੈ ਲਾਲਾ ਅਤ ਗੁਲਾਲਾ ਸਭ ਚੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਿਹਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗੈ ਰਹੀ ਹੈ ਇਹੋ ਮਨ ਦੀ ਜੈ ਸੰਕਨਾ ਕੀ ਜੈ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣਿਆਖ ਵਖਾਣਾ ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੋ ਸੁਣ ਬਾਵਰੇ ਹਬ ਵੈਸੀ ਗਰਭ ਗੁਮਾਨੋ ਨਿਹਚਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਐ ਭਉ ਜਲ ਤਰੀਐ ਜੇ ਥੀਵੈ ਕਰਮ ਲਿਖਿਆ ਸਾ ਗੁਰਸੇ ਬੀਜੈ ਅੰਮ੍ਰਿਤ ਪੀਜੈ ਜਿਸ ਲਾਵੈ ਸਹਿ ਧਿਆਨੋ ਨਾਨਕ ਸਰਨ ਪਿਆ ਹਰਦੁਆਰੈ ਹਉ ਬਲਬਲ ਸਤ ਕੁਰਬਾਨੋ ਸੁਣ ਬਾਵਰੇ ਮਤ ਜਾਣੈ ਪ੍ਰਭ ਮੈਂ ਪਾਇਆ ਸੁਣ ਬਾਵਰੇ ਥੀਓ ਰਹਿਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਐ ਥੀਓ ਨਮਾਣਾ ਸਤਿਗੁਰਬਾਣਾ ਸਗਲਾ ਆ ਮਿਟਾਈਐ ਉਹ ਤਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਾਇਆ ਵਿਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਕਰ ਤਿਸਕੈ ਬਲਰਾਮ ਜੀਓ ਬਾਬਲ ਮੇਰਾ ਵੜ ਸਮਰਥਾ ਕਰਨ ਕਾਰਨ ਪ੍ਰਭਾਰਾ ਜੇ ਸਿਮਰਤ ਦੁੱਖ ਕੋਈ ਨਾ ਲਾਗੈ ਭਉ ਜਲ ਪਾਰਿਓ ਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਆਂਦਨ ਮੰਤਨ ਪੀਵਾ ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਈ ਬਲਰਾਮ ਜੀਓ ਜਿਸਨੋ ਤੇਰੀ ਟੇਕ ਸੋ ਸਦਾ ਸਾਜੀ ਵਈ ਬਲਰਾਮ ਜੀਓ ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹੱਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆਂ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੈ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਪੁਰਖ ਕਰਨੈ ਹਾਰੇ ਉਪਜਿਆ ਤਤ ਗਿਆਨ ਸਾਹੁਰੈ ਪਈਐ ਇਕ ਹਰ ਬਲਰਾਮ ਜੀਓ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਕੈ ਪਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸਵਾਮੀ ਘਟ ਘਟ ਰਿਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਹਿ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ ਤਸਹਿ ਧਿਆਏ ਰਾਗ ਸੂਹੀ ਸੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ
ਗੋਬਿੰਦ ਗੁਣ ਗਾਵਣ ਲਾਗ

ਹਰ ਰੰਗ ਅੰਦਨ ਜਾਗੇ, ਹਰ ਰੰਗ ਜਾਗੇ ਪਾਪ ਭਾਗੇ, ਮਿਲੇ ਸੰਤ ਪਿਆਰਿਆ, ਗੁਰ ਚਰਨ ਲਾਗੇ ਪਰਮ ਭਾਗੇ, ਕਾ ਸਗਲ ਸਵਾਰਿਆ, ਸੁਣ ਸਰਵਣ ਬਾਣੀ ਸਹਿਜ ਜਾਣੀ, ਹਰ ਨਾਮ ਜਪ ਵਡ ਭਾਗੈ, ਬਿਨਵੰਤ ਨਾਨਕ ਸਰਨ ਸਵਾਮੀ, ਜਿਉ ਪਿੰਡ ਪ੍ਰਭ ਆਗੈ। ਅਨਹਤ ਸ਼ਬਦ ਸੁਹਾਵਾ, ਸਚ ਮੰਗਲ ਹਰ ਜਸ ਗਾਵਾ, ਗੁਣ ਗਾਏ ਹਰ ਹਰ ਦੁਖ ਨਾਸੇ, ਰਹਿਸ ਉਪਜੈ ਮਨ ਕਣਾ, ਮਨ ਤਨ ਨਿਰਮਲ ਦੇਖ ਦਰਸ਼ਨ, ਨਾਮ ਪ੍ਰਭ ਕਾ ਮੁਖਪਣਾ, ਹੋਏ ਰੇਣ ਸਾਧੂ ਪ੍ਰਭ ਆਰਾਧੂ, ਆਪਣੇ ਪ੍ਰਭ ਭਾਵਾਂ, ਬਿਨਵੰਤ ਨਾਨਕ ਦਇਆ ਧਾਰੋ, ਸਦਾ ਹਰ ਗੁਣ ਗਾਵਾਂ, ਗੁਰ ਮਿਲ ਸਾਗਰ ਤਰਿਆ, ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਧਿਆਏ ਸਫਲ ਪਾਏ, ਮਿਟੇ ਆਵਣ ਜਾਣਾ, ਪਾਏ ਭਗਤ ਸਵਾਏ ਹਰ ਜਪ, ਆਪਣੇ ਪ੍ਰਭ ਭਾਵਾਂ, ਜਪ ਏਕ ਅਲਖਿਆ ਪਾਰ ਪੂਰਨ, ਤਿਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰ ਭਰਮ ਖੋਇਆ, ਜਤ ਦੇਖਾਂ ਤਤ ਸੋਈ, ਪਤਿਤ ਪਾਵਨ ਹਰ ਨਾਮਾ, ਪੂਰਨ ਸੰਤ ਜਨਾ ਕੇ ਕਾਮਾ, ਗੁਰਸੰਤ ਪਾਇਆ ਪ੍ਰਭ ਤੇ ਆਇਆ, ਸਗਲ ਇੱਛਾ ਪੁੰਨੀਆ, ਹਉ ਤਾਪ ਬਿਨਸੇ ਸਦਾ ਸਰਸੇ, ਪ੍ਰਭ ਮਿਲੇ ਚਿਰੀ ਵਿਛੁਨਿਆ, ਮਨ ਸਾਂਤ ਆਈ ਵਜੀ ਵਧਾਈ, ਮਨੋ ਕਦੇ ਨਾ ਵਿਸਰੈ, ਬਿਨਵੰਤ ਨਾਨਕ ਸਤਿਗੁਰ ਦ੍ਰਿੜਾਇਆ, ਸਦਾ ਭਜ ਜਗਦੀਸਰੈ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਕਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵੜਦਾਣਾ, ਕਰ ਮੈ ਰਮਤ ਸਾਈ, ਕਿਰਪਾ ਕੀਜੈ ਸਾਮਤ ਦੀਜੈ, ਆਠ ਪੈਰ ਤੂੰ ਧਿਆਈ, ਗਰਬ ਨਾ ਕੀਜੈ ਰੇਣ ਹੋ ਵਿਜੈ, ਤਾਂ ਗਤ ਜੀ ਅਰੇ ਤੇਰੀ, ਸਭ ਉਪਰ ਨਾਨਕਾ ਠਾਕਰੋ, ਮੈਂ ਜੇਹੀ ਕਣਚੇਰੀ ਰਾਮ, ਤੁਮ ਗੌਹਰ ਅਤ ਗਹਿਰ ਗੰਭੀਰਾ, ਤੁਮ ਪਿਰਹਮ ਬਹੁਰੀਆ ਰਾਮ, ਤੁਮ ਵੱਡੇ ਵੱਡੇ ਵਡੂਚੇ, ਹਉ ਇਤਨੀ ਕਲਹਰੀਆ ਰਾਮ, ਹਉ ਕਿਛ ਨਾਹੀ ਏਕੋ ਤੂੰ ਹੈ, ਆਪੇ ਆਪ ਸੁਜਾਨਾ, ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾਂ, ਸਰਬ ਰੰਗ ਰਸਮਾਨਾ, ਚਰਣ ਹੈ ਸਰਣੀ ਦਾਸੈ ਦਾਸੀ, ਮਨ ਮੌਲੈ ਤਨ ਹਰੀਆ, ਨਾਨਕ ਠਾਕਰ ਸਰਬ ਸਮਾਣਾ, ਆਪਨ ਭਾਵਨ ਕਰੀਆ, ਤੁਝ ਉਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ, ਸੁਰਤ ਮਤ ਚਤਰਾਈ ਤੇਰੀ, ਤੂੰ ਜਾਣਾ ਏ ਜਾਣਾ ਰਾਮ, ਸੋਈ ਜਾਣੈ ਸੋਈ ਪਛਾਣੈ, ਜਾ ਕੋ ਨਦਰ ਸਿਰੰਦੇ, ਮਨਮੁਖ ਭੂਲੀ ਬਹੁਤੀ ਰਾਹੀ, ਫਾਥੀ ਮਾਇਆ ਫੰਦੇ, ਠਾਕੁਰ ਪਾਣੀ ਸਾਹ ਗੁਣਵੰਤੀ, ਤਿਨਹੀ ਸਭ ਰੰਗ ਮਾਣਾ, ਨਾਨਕ ਕੀ ਧਰ ਤੂੰ ਹੈ ਠਾਕੁਰ, ਤੂੰ ਨਾਨਕ ਕਾ ਮਾਣਾ, ਹਉ ਵਾਰੀ ਵੰਜਾ ਕੋਲੀ ਵੰਜਾ, ਤੂੰ ਪਰਬਤ ਮੇਰਾ ਓਲਾ ਰਾਮ, ਹਉ ਬਲ ਜਾਈ ਲੱਖ ਲੱਖ ਲੱਖ ਬਰੀਆ, ਜਿਨ ਪ੍ਰਮ ਪਰਦਾ ਖੋਲਾ ਰਾਮ, ਮਿਟਿਆ ਦਾਰੇ ਤਜੇ ਬਿਕਾਰੇ, ਠਾਕਰ ਸਿਉ ਮਨ ਮਾਨਾ, ਪ੍ਰਭ ਜੀ ਪਾਣੀ ਪਈ ਨਿਕਾਣੀ, ਸਫਲ ਜਨਮ ਪਰਵਾਨਾ, ਪਈ ਅਮੋਲੀ ਪਾਰਾ ਤੋਲੀ, ਮੁਕਤ ਜੁਗਤ ਦਰ ਖੋਲਾ, ਕਹੋ ਨਾਨਕ ਹਉ ਨਿਰਪਾ ਹੋਈ, ਸੋ ਪ੍ਰਭ ਮੇਰਾ ਓਲਾ, ਸੋਹੀ ਮਹੱਲਾ ਪੰਜਵਾਂ, ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨੇ ਅਵਰ ਨਾ ਜਾਣਾ ਰਾਮ, ਮਾਤ ਪਿਤਾ ਭਾਈ ਸੁਤ ਬੰਧਪ, ਜੀ ਪ੍ਰਾਨ ਮਨ ਭਾਣਾ ਰਾਮ, ਜੀਓ ਪਿੰਡ ਸਭ ਤਿਸਕਾ ਦੀਆ, ਸਰਬ ਗੁਣਾ ਭਰਪੂਰੇ, ਅੰਤਰ ਜਾਮੀ ਸੋ ਪ੍ਰਭ ਮੇਰਾ, ਸਰਬਰਿਆ ਭਰਪੂਰੇ, ਤਾਂ ਕੀ ਸਰਨ ਸਰਬ ਸੁਖ ਪਾਏ, ਹੋਏ ਸਰਬ ਕਲਿਆਣਾ, ਸਦਾ ਸਦਾ ਪ੍ਰਭ ਕਉ ਬਲਿਹਾਰ, ਨਾਨਕ ਸਤਿ ਗੁਰਬਾਣਾ, ਐਸਾ ਗੁਰਵਡ ਭਾਗੀ।

ਹਰ ਧੂੜੀ ਨਾਈ ਹੈ ਪ੍ਰਭੂ ਤੇ ਆਈ ਹੈ, ਬਾਹੜ ਜੋੜ ਨਾ ਆਈ ਹੈ, ਗੁਰਚਰਨੀ ਲਾਗੇ ਪ੍ਰਭ ਪਾਉ ਭਾਗੇ, ਮਨ ਚੰਦਿਆ ਫਲ ਪਾਈ ਹੈ, ਹਰ ਗੁਣ ਨਿਤ ਗਾਏ ਨਾਮ ਤੇ ਆਏ, ਫਿਰ ਸੋਗ ਨਾਹੀ ਸੰਤਾਪੈ, ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੈ, ਹਰ ਹਰੇ ਹਰ ਗੁਣ ਨਿਧੇ, ਹਰ ਸੰਤਨ ਕਹਿ ਵਸਿਆਏ ਰਾਮ, ਸੰਤ ਚਰਨ ਗੁਰ ਸੇਵਾ ਲਾਗੇ, ਤਿੰਨੀ ਪਰਮ ਪਦ ਪਾਏ ਰਾਮ, ਪਰਮ ਪਦ ਪਾਇਆ ਮਿਟਾਇਆ, ਹਰ ਪੂਰਨ ਕਿਰਪਾ ਧਾਰੀ, ਸਫਲ ਜਨਮ ਹੋਵਾ ਪਉ ਭਾਗਾ, ਹਰ ਭੇਟਿਆ ਏਕ ਮੁਰਾਰੀ, ਜਿਸ ਕਾ ਸਾਹ ਤਿਨਹੀ ਮਿਲ ਲਿਆ, ਜੋਤੀ ਜੋਤ ਸਮਾਇਆ, ਨਾਨਕ ਨਾਮ ਨਿਰੰਜਨ ਜਪੀਐ, ਮਿਲ ਸਤਿਗੁਰ ਸੁਖ ਪਾਇਆ, ਗਾਓ ਮੰਗਲੋ ਨਿਤ ਹਰ ਜਨੋ, ਪੁੰਨੀ ਇਛ ਸਬਾਈ ਰਾਮ, ਰੰਗ ਰਤੇ ਆਪਣੇ ਸਵਾਮੀ ਸੇਤੀ, ਮਰੈ ਨਾਇਆ ਵੈ ਜਾਈ ਰਾਮ, ਅਬਨਾਸੀ ਪਾਇਆ ਨਾਮ ਤੇ ਆਇਆ, ਸਗਲ ਮਨੋਰਥ ਪਾਏ, ਸਾਂਤ ਸਹਿਜ ਆਨੰਦ ਕਨ

ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇਤਰ ਦੇਖੈ ਦਰਸ ਤੇਰਾ ਰਾਮ ਲਾਖ ਜਿਹਵਾ ਦੇਹੋ ਮੇਰੇ ਪਿਆਰੇ ਮੁਖ ਹਰਿਆ ਰਾਧੇ ਮੇਰਾ ਰਾਮ ਹਰਿਆ ਰਾਧੇ ਜਮ ਪੰਥ ਸਾਧੇ ਦੁਖ ਨਾ ਵਿਆਪੈ ਕੋਈ ਜਲ ਥਰਮਈਅਲ ਪੂਰਨ ਸਵਾਮੀ ਜਦ ਦੇਖਾਂ ਤਤ ਸੋਈ ਭਰਮ ਮੋਹ ਬੇਕਾਰ ਨਾਠੇ ਪ੍ਰਭ ਨੇਰ ਹੂੰ ਤੇ ਨੇਰਾ ਨਾਨਕ ਕਹੋ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕਟੀਐ ਕਾਲ ਕੀ ਫਾਸੀ ਰਾਮ ਕਟੀਐ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੁਗਿਆਨਾ ਹਰ ਹਰ ਜਪ ਜਪੀਐ ਦਿਨ ਰਾਤੀ ਲਾਗੈ ਸਹਿ ਧਿਆਨਾ ਕਲਮਲ ਦੁਖ ਜਾਰੇ ਪ੍ਰਭੂ ਚਿਤ ਹਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਵਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵੈ ਚਰਨ ਚਲੈ ਪ੍ਰਭ ਮਾਰਗ ਰਾਮ ਪਵ ਸਾਗਰ ਨਾਵ ਹਰ ਸੇਵਾ ਜੋ ਚੜੈ ਤਿਸ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾਂ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾਹਿਤ ਫਲ ਪਾਏ ਸਗਲੇ ਕੁਦਰਤ ਕੀ ਮਿਆ ਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੈ ਤੇਰੇ ਮਾਰਗ ਇਹੋ ਵਰ ਇਹਾ ਵਡਿਆਈ ਇਹੋ ਤਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਾਰਨ ਗੋਪਾਲਾ ਸਭ ਕਿਛ ਕੀਤਾ ਤੇਰਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਥੀ ਕਥ ਕਹਾਣੀ ਭਲਾ ਸੰਜੋਗ

ਅਨਹਦ ਬਾਣੀ ਗੁਰਮੁਖ ਵਖਾਣੀ ਜਾਂ ਸੁਣ ਸੁਣ ਮੰਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮੈਂ ਨਵਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ।

ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ ਸਾਹਿ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਈ ਅਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵਰਨਾ ਕੋਈ ਮੇਰਾ ਘਰ ਬਣਿਆ ਬਨਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਦਾਈਆ ਕਰੀ ਨਦਰ ਸਵਾਮੀ ਸੁਖੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ

ਬੋਇ ਥੜਾ ਹਰ ਚਰਨ ਆਰਾਧੇ ਮਿਰ ਸਤਿਗੁਰ ਪਾਰ ਲੰਘਾਏ ਰਾਮ ਗੁਰ ਸਬਦੀ ਤਰੀਐ ਬਹੁਣ ਨਾ ਮਰੀਐ ਚੁੱਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨਾਉ ਤਾ ਮਨ ਸਹਿ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣ ਰਾ ਮਨ ਆਗੈ ਧਰਿਆ ਸਰਬਸ ਠਾਕਰ ਦੀਨੇ ਰਾਮ ਕਰ ਆਪਣੀ ਦਾਸੀ ਮਿੱਟੀਓ ਦਾਸੀ ਹਰ ਮੰਦਰ ਥਿਤ ਪਾਈ ਆਨੰਦ ਬਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵਟ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਉ ਨਾਨਕ ਰਵੈ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਆਨੰਦ ਬਿਨੋਦ ਭੈ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੜੈ ਪ੍ਰਭ ਆਪ ਸਿੰਗਾਰੀ ਸੋਭਾਵੰਤੀ ਨਾਰੇ ਰਾਮ ਸਹਿ ਸੁਭਾਏ ਭੈ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰਤਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ

ਆਰੋਗ ਸੁਧ ਪਧਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿੰਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰਤਾਰ ਆਗਿਆਕਾਰੀ ਸਦਾ ਸੁਹਾਗਣੋ ਆ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹਵੀਏ ਨਿਮਾਣੀਏ ਸੋ ਸਹੋ ਸਦਾ ਸਮਾਲ ਨਾਨਕ ਜਨਮ ਸਵਾਰੈ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਓ ਆਕਾਸ ਪਤਾਲਾ ਹੁਕਮੇ ਤਰਤੀ ਸਾਜੀਆਂ ਨੂੰ ਸੱਚੀ ਧਰਮਸਾਲਾ ਆਪ ਉਪਾਇਖ ਪਾਏਂਦਾ ਸੱਚੇ ਦੀਨ ਦਿਆਲਾ ਸਭਨਾ ਰਿਕ ਸੰਭਾਹੇਂਦਾ ਤੇਰਾ ਹੁਕਮ ਨਿਰਾਲਾ ਆਪੇ ਆ ਵਰਦਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੁਹਬ ਤਾਂ ਸੁਹਾਗਣੀ ਜਾ ਮਨ ਲਹਿ ਸੱਚ ਨਾਉ ਸਤਿਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ ਐਸਾ ਸਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਐਨਸ ਲਾਗੈ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ ਮਹੱਲਾ ਤੀਜਾ ਲੋਕਾਂ ਵੇਹੋ ਸੂਹਵੀ ਸੂਹਾ ਵੇਸ ਕਰੀ ਵੇਸੀ ਸਹੁ ਨਾ ਪਾਈ ਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸਹੁ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸਿੱਟ ਸਾਜੀਅਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਲਖਿਆ ਪਾਰਾ

ਫਿਰ ਕਿਨੈ ਨਾ ਪਾਇਓ, ਮਨਮੁਖ ਦਜ ਮੋਈ ਗਾਵਾਰ। ਸਤਿਗੁਰ ਮਿਲਿਆ ਸੂਹਾ ਵੇਸ ਗਿਆ, ਹਮੈ ਵਿੱਚੋਂ ਮਾਰ। ਮਨ ਤਨ ਰਤਾ ਲਾਲ ਹੋਵਾ, ਰਸਨਾ ਰਤੀ ਗੁਣਸਾਰ। ਸਦਾ ਸੁਹਾਗਣ ਸ਼ਬਦ ਮਨ, ਪੈ ਪਾਏ ਕਰੇ ਸਿੰਗਾਰ। ਨਾਨਕ ਕਰਮੀ ਮਹਿਲ ਪਾਇਆ, ਪਿਰ ਰਾਖਿਆ ਉਰਧਾਰ। ਮਹੱਲਾ ਤੀਜਾ ਮੁੰਦੇ ਸੂਹਾ ਪਰਹਰੋ, ਲਾਲ ਕਰੋ ਸਿੰਗਾਰ। ਆਵਣ ਜਾਣਾ ਵਿਸਰੈ ਗੁਰਸ਼ਬਦੀ ਵਿਚਾਰ। ਮੁੰਦ ਸੁਹਾਵੀ ਸੋਹਣੀ, ਜਿਸ ਕਰ ਸਹਿਜ ਪਤਾਰ। ਨਾਨਕ ਸਾ ਤਨ ਰਾਵੀਐ, ਰਾਵੇ ਰਾਵਣ ਹਾਰ। ਪੌੜੀ ਮੋਹ ਕੂੜ ਕੁਟੰਬ ਹੈ, ਮਨਮੁਖ ਮੁਗਧ ਰਤਾ। ਹਮੈ ਮੇਰਾ ਕਰ ਮੋਏ, ਕੇ ਸਾਥ ਨਾ ਲਿਤਾ। ਸਿਰ ਉੱਪਰ ਜਮਕਾਲ ਨਾ ਸੁਜਈ, ਦੂਜੈ ਪਰਮਿਤਾ। ਫਿਰ ਵੇਲਾ ਹੱਥ ਨਾ ਆਵਈ, ਜਮਕਾਲ ਵਸ ਕੀਤਾ। ਜਿਹਾ ਤੁਰ ਲਿਖ ਪਾਇਓ ਨੋ, ਸੇ ਕਰਮ ਕਮਿਤਾ। ਸਲੋਕ ਮਹੱਲਾ ਤੀਜਾ। ਸਤੀਆਂ ਇਹ ਨਾ ਆਖੀਆਂ ਨ, ਜੋ ਮੜਿਆ ਲਗ ਜਲਨ। ਨਾਨਕ ਸਤੀਆ ਜਾਣੀਆਂ ਨ, ਜੇ ਬਿਰਹੇ ਚੋਟ ਮਰਨ। ਮਹੱਲਾ ਤੀਜਾ। ਪੀ ਸੋ ਸਤੀਆ ਜਾਣੀਆਂ ਨ, ਸੀਰ ਸੰਤੋਖ ਰਹਨ। ਸੇਵਨ ਸਾਈ ਆਪਣਾ, ਨਿਤ ਉਠ ਸਮਾ।

ਹੇ ਨਾਨਕ ਕੰਤ ਨਾ ਜਾਣਨੀ ਸੇ ਕਿਉ ਅਗ ਜਲਾਹੇ ਭਾਵੈ ਜੀਵੋ ਕੈ ਮਰੋ ਦੂਰੋਂ ਹੀ ਪਜ ਜਾਹੇ ਪੌੜੀ ਤੁਧ ਦੁਖ ਸੁਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾਵੈ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਇਸ ਵਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਪਲ ਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਅੱਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟਿ ਉਪਾਈ ਅਨ ਆਪੇ ਫਨਗੋਈ ਜੁਗ ਚਾਰੇ ਸਭ ਪਵ ਥੱਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਨਾਨਕ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨਾਂ ਪਉ ਤਿਨ ਨਾਹੇ ਪਉ ਮੁੱਚ ਪਉ ਨੇ ਪਵਿਆ ਨਾਨਕ ਇਹੋ ਪਟੰਤਰਾ ਤਿੱਦੀ ਬਣ ਗਿਆ ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਉੜਤੇ ਕਉ ਉੜਤਾ ਜੀਵਤੇ ਕਉ ਜੀਵਤਾ ਮਿਲੈ ਮੂਵੇ ਕਉ ਮੂਆ ਨਾਨਕ ਸੋਸਾ ਲਾਹੀਐ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੁੰਡੋ ਮਾੜੀਆਂ ਲਗ ਪਏ ਗਵਾਰੀ ਜਿਨ ਕੀਏ ਤਿਸੈ ਨਾ ਜਾਣਨੀ ਮਨਮੁਖ ਗੋਬਾਰੀ ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤਉ ਸਿੰਗਾਰ ਕਰ ਜੈ ਪਹਿਲਾ ਕੰਤ ਮਨਾਏ ਮਤ ਸੇ ਜੈ ਕੰਤ ਨਾ ਆਵਈ ਇਹ ਵੈ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸਿੰਗਾਰ ਕੀਆ ਤਉ ਪ੍ਰਵਾਨ ਹੈ ਜਾਂ ਸਭ ਤਰੇ ਪਿਆਰ ਪਾਉ ਸਿੰਗਾਰ ਤੰਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੋ ਪੇ ਕੰਤ ਕਉ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿੰਗਾਰ ਸੇਜੈ ਕੰਤ ਨਾ ਆਇਓ ਇਹ ਵੈ ਪਿਆ ਵਿਕਾਰ ਮਹੱਲਾ ਤੀਜਾ ਤਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਪੌੜੀ ਪੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਪਉ ਉਪਜੈ ਪੈ ਪਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਆ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਾਉ ਪਾਉ ਸਭ ਤਿਸਦਾ

ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਆਪੀਣਾ ਆਪਾਹੋ ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਹੋ ਮਸਕ ਤਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪ੍ਰਵਾਹ ਤਉ ਦਰੂਣਾ ਨਾਹੇ ਕੋ ਸੱਚਾ ਵੇ ਪ੍ਰਵਾਹੋ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਨ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਾ ਲਾਹੀ ਸਦਾ ਸਦਾ ਤਨ ਮਨ ਸੋਭ ਸਰੀਰ ਗੁਰਸਬ ਦੀ ਸਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁਖ ਗਯਾ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ ਕੀਤੀ ਲਾਹਾ ਸਾਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅੰਮ੍ਰਿਤ ਚਲਾਇਓ ਨ ਕਰ ਸੱਚ ਫੁਰਮਾਣ ਸਦਾ ਨਿਹਚਲ ਰਵ ਰਹਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ ਆਗਮਾ ਗੋਚਰ ਲੱਖ ਹੈ ਗੁਰਮੁਖ ਹਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ

ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਆ ਸਹੋਰ ਬਾਹਰ ਧੋਤੀ ਤੁੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏਂਦਾ ਜਗ ਧੰਦਾ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਿਸ ਇਹੋ ਮਨ ਧਾਮ ਦਾ ਗੁਰ ਠਾਕ ਰਹਾਇਆ ਨਾਵੈ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਹ ਹੱਟ ਨਾਲੇ ਜੇਤੇ ਜੀ ਤੇ ਤੇਵਣ ਜਾਰੇ ਖੁੱਲੇ ਹੱਟ ਹੋ ਵਾਵਾ ਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵੱਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇਦਾ ਸੇ ਵਨ ਦੇਹ ਬੱਗਾ ਤਪੈ ਕਣਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬੈ ਨਾ ਪਾਵੈ ਮਾਨ ਪੌੜੀ ਕਾਇਆ ਕੋਟਰ ਚਾਇਆ ਹਰ ਸੱਚੈ ਆਪੇ ਇੱਕ ਦੂਜੇ ਭਾਏ ਖੁਆਇਆ ਨ ਹਉਮੈ ਵਿੱਚ ਵੇ ਆਪੇ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸਿਆ ਬੁਝਾਏ ਸੋ ਬੁਝ ਸੀ ਜੇ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓ ਨੂੰ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਜਾਰਾਂ ਡੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦੋ ਚੰਦਨ ਖੋਲੀਐ ਪੀਸਾਂ ਹੁਸਿਓ ਪਾਣ ਨਾਨਕ ਕੂੜੇ ਕੱਤਿਐ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਨੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਣ ਨਾਨਕ ਜਿੰਨੀ

ਜਗ ਮੋਇਆ। ਗੁਰਮੁਖ ਚਗੜ ਚੁੱਕਾ ਓਨੂੰ ਇੱਕੋ ਰਵ ਰਹਿਆ, ਸਭ ਆਤਮ ਰਾਮ ਪਛਾਣਿਆ, ਭਵਜਲ ਤਰ ਗਿਆ। ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ, ਸਲੋਕ ਮਹੱਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ, ਹਉ ਮੈਂ ਗਰਭ ਨਿਵਾਰੀ ਹੈ ਕਾਮ ਕ੍ਰੋਧ ਹੰਕਾਰ, ਲਭ ਲੋ ਪਰ ਜਾਲੀ ਹੈ ਨਾ ਮਿਲੈ ਆਧਾਰ, ਅਹਿਨਿਸ ਨਵ ਤਨ ਨਿਰਮਲਾ। ਮੈਲਾ ਕਬੂ ਨਾ ਹੋਏ ਨਾਨਕ ਇਹ ਬਿਦ ਛੁੱਟੀ ਹੈ, ਨਦਰਤੀ ਸੁਖ ਹੋਏ ਮਹੱਲਾ ਪਹਿਲਾ। ਇੱਕੋ ਕੰਤ ਸਬਾਈਆ ਜਿੱਤੀ ਦਰਖੜੀ ਆਹ, ਨਾਨਕ ਅੰਤੈ ਰਤੀਆਂ ਪੁੱਛੈ ਬਾਤੜੀ ਆਹ, ਮਹੱਲਾ ਪਹਿਲਾ। ਸਭੇ ਕੰਤੈ ਰਤੀਆਂ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗਣੇ ਤੜੇ ਖਸਮ ਨਾ ਫੇਰੇ ਚਿੱਤ, ਮਹੱਲਾ ਪਹਿਲਾ। ਹਉ ਬਲਿਹਾਰੀ ਤਿੰਨ ਕਉ ਸਿਫਤ ਜਿਨ੍ਹਾਂ ਦੈਵਾਤ, ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ, ਪੌੜੀ ਦਰ ਮੰਗਤ ਜਾ ਚੈਦਾਨ, ਹਰ ਦੀ ਜੈ ਕਿਰਪਾ ਕਰ, ਗੁਰਮੁਖ ਲਿਓ ਮਿਲਾਏ ਜਨ ਪਾਵੈ ਨਾਮ ਹਰ, ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰ, ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ। ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ, ਸਲੋਕ ਮਹੱਲਾ ਪਹਿਲਾ। ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ, ਸੁਣੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ, ਮਹੱਲਾ ਪਹਿਲਾ। ਸੌ ਉਲਾਮੈ ਦਿਨੈ ਕੇ ਰਾਤੀ ਮਿਲਨ ਸਹੰਸ, ਸਿਫਤ ਸਲਾਣ ਛੱਡ ਕੈ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵੇ ਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮਿਣ ਸਭੋ ਦੁਸ਼ਮਨ ਹੇਤ, ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ, ਕਰ ਦਰ ਪਾਵੈ ਮਹਿਲ ਨਾਮ ਪਿਆਰਿਆ। ਗੁਰਮੁਖ ਪਾਇਆ ਨਾਮ ਹਉ ਗੁਰ ਕਉ ਵਾਰਿਆ, ਤੂੰ ਆਪ ਸਵਾਰੈ ਆਪ ਸਿਰਜਣ ਹਾਰਿਆ, ਸਲੋਕ ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਬੇਦ ਪਾਠ

ਪਿਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋਭਾ ਪਾਏ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਿਰੀ ਵਿਛੁੰਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ ਇਨੀ ਫੁੱਲੀ ਰਹੁ ਕਰੇ ਅਵਰ ਕੇ ਚੁਣੀਐ ਡਾਲ ਮਹੱਲਾ ਦੂਜਾ ਨਾਨਕ ਤਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾਪੁਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਐਸਾ ਮੌਲੀ ਹੈ ਤਿਸੈ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਾ ਲਾਹੀ ਹੈ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸਚਕਾਰ ਕਮਾਵੈ ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਐ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ।

ਜਾਂ ਲਗ ਚੇਤਨਾ ਆਵਹੀ ਮਹੱਲਾ ਦੂਜਾ, ਜਾਂ ਸੁਖ ਤਾਂ ਸਹੁਰ ਆਵਿਓ ਦੁੱਖ ਪੀ ਸੰਭਾਲਿਓ, ਏ ਨਾਨਕ ਹੈ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ। ਹਉ ਕਿਆ ਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ ਆਪ ਲਹਿ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ, ਜੋ ਤੇਰੀ ਸਰਣਾਗਤੀ ਤਨ ਲਹਿ ਛਡਾਈ। ਨਾਨਕ ਵੇ ਪ੍ਰਵਾਹੋ ਹੈ ਤਿਸ ਦਿਲ ਨਾ ਤਮਾਈ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ, ਕਬੀਰ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਤਾਰੇ ਆਏ ਕਹਾਂ।

ਦੁੱਖ ਸੁਖ ਕਰਕੇ ਕੁਟੰਬ ਜੀਵਾਇਆ, ਮਰਤੀ ਵਾਰ ਇੱਕ ਸਰ ਦੁੱਖ ਪਾਇਆ। ਕੰਠ ਗਹਿਣ ਤਬ ਕਰਨ ਪੁਕਾਰਾ, ਕਹੇ ਕਬੀਰ ਆਗੇ ਪੇਨਾ ਸੁਮਾਰਾ। ਸੁਹੀ ਕਬੀਰ ਜੀ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਰਹਿਣ ਗਈ ਮਦਨ ਪੀ ਜਾਏ, ਪਵਰ ਗਏ ਬਗ ਬੈਠੇ ਆਏ ਰਹਾਓ। ਕਾਚੈ ਕਰਵੈ ਰਹਿ ਨਾ ਪਾਨੀ, ਹੰਸ ਚਲਿਆ ਕਾਇਆ ਕੁਮਲਾਨੀ। ਕੁਵਾਰ ਕੰਨਿਆ ਜੈਸੇ ਕਰਤ ਸਿੰਗਾਰਾ, ਕਿਉਂ ਰਲੀਐ ਮਾਨੈ ਬਾਜ ਪਤਾਰਾ। ਕਾਗ ਉਟਾਵਤ ਭੁਜਾ ਪਿਰਾਨੀ, ਕਹੇ ਕਬੀਰੇ ਕਥਾ ਸਿਰਾਨੀ। ਸੂਹੀ ਕਬੀਰ ਜੀਓ, ਅਮਲ ਸਿਰਾਨੋ ਲੇਖਾ ਦੇਨਾ, ਆਏ ਕਠਨ ਦੂਤ ਜਮ ਲੈਨਾ। ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ ਰਹਾਓ। ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਵੇਰ ਆਜ ਕੀ ਰਾਤੀ। ਕਿਛ ਵੀ ਖਰਚ ਤੁਮਾਰਾ ਸਾਰੋ, ਸਵੈ ਨਿਵਾਸ ਸਰਾਏ ਗੁਜਾਰਾਓ। ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ। ਈਤ ਊਤ ਜਨ ਸਦਾ ਸੁਹੇਲੇ, ਜਨ ਪਦਾਰਥ ਜੀਤਿਆ ਮੋਲੇ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ। ਕਹੋ ਕਬੀਰ ਤੇਈ ਨਰ ਪੂਲੇ, ਖਸਮ ਬਿਸਾਰ ਮਾਟੀ ਸੰਗ ਰੂਲੇ। ਸੂਹੀ ਕਬੀਰ ਜੀ, ਉਹ ਲਲਿਤ ਥਾਕੇ ਨੈਣ ਸਰਵਣ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ। ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਓ। ਤਬ ਲਗ ਪ੍ਰਾਣੀ ਤਸੈ ਸਰੇਵੋ, ਜਬ ਲਗ ਕਟ ਮੈਂ ਸਾਸਾ। ਜੇ ਘਟ ਜਾਏ ਤਾਂ ਪਾਓ ਨਾ ਜਾਸੀ, ਹਰ ਕੇ ਚਰਨ ਨਿਵਾਸਾ। ਜਿਸ ਕਉ ਸ਼ਬਦ ਵਸਾਵੈ ਅੰਤਰ, ਚੂਕੈ ਤਸੈ ਪਿਆਸਾ। ਹੁਕਮੈ ਬੂਝੈ ਚੌਪੜ ਖੇਲੈ, ਮਨ ਜਨ ਟਾਲੇ ਪਾਸਾ। ਜੋ ਜਨ ਜਾਨ ਭਜੈ ਅਵਗਤ ਕਹੋ, ਤਿਨਕਾ ਕਛੂ ਨਾ ਨਾਸਾ। ਕਹੋ ਕਬੀਰ ਤੇਜਨ ਕਬੋ ਨਾ ਹਾਰੈ, ਢਾਲ ਜੋ ਜਾਨੈ ਪਾਸਾ। ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ। ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ। ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ, ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ। ਤਿਨਹੋ ਲਿਆ ਉਬਾਰੀ ਰਹਾਓ, ਨੌ ਡਾਢੀ ਦਸ ਮੁਨਸਫ ਧਾਵੈ, ਰਈਅਤ ਬਸੰਨਾ ਦੇਹੀ। ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸਟਾ ਲਾ ਲੇਹੀ। ਬਹੱਤਰ ਘਰ ਇੱਕ ਪੁਰਖ ਸਮਾਇਆ, ਉਂਦੀਆ ਨਾਮ ਲਿਖਾਈ। ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ। ਸੰਤਾਂ ਕਉ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਬੇਕੋ। ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਹਿਕੀ ਸਾਰ ਸੁਹਾਗਣ ਜਾਨੈ, ਤਾਜਾ ਮਾਨ ਸੁਖ ਰਲੀਆ ਮਾਨੈ। ਤਨ ਮਨ ਦੇਹ ਨਾ ਅੰਤਰ ਰੱਖੈ, ਅਵਰਾ ਦੇਖਣਾ ਸੁਣੈ ਅਪਖੈ। ਸੋ ਕਤ ਜਾਨ

ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜੋ ਜਾਨੋ ਤਿਉਂ ਕਰ ਗਤ ਮੇਰੀ ਸੂਹੀ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਨਾ, ਦੂਰ ਗਮਨ ਸਿਰੀ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ, ਰਹਾਓ ਜਿਨ ਜੀਉ ਦੀਆ ਸੋ ਰਿਜਕ ਅੰਬਰ ਆਵੈ, ਸਭ ਘਟ ਪੀਤਰ ਹਾਟ ਚਲਾਵੈ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨਖਾਨੇ, ਸੂਹੀ ਉੱਚੇ ਮੰਦਰ ਸਾਲ ਰਸੋਈ, ਇਹ ਘਰੀ ਫੁਣ ਰਹਿਣ ਨਾ ਹੋਈ, ਇਹੋ ਤਨ ਐਸਾ ਜੈਸੇ ਕਾਸ ਕੀ ਟਾਟੀ, ਜਲ ਗਇਓ ਘਾਸ ਰਲ ਗਇਓ ਮਾਟੀ, ਰਹਾਓ ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾੜ ਸਵੇਰਾ, ਘਰ ਕੀ ਨਾਰ ਉਰੈ ਤਨ ਲਾਗੀ, ਉਹ ਤੋ ਪੂਤ ਪੂਤ ਕਰ ਭਾਗੀ, ਕਹਿ ਰਵਿਦਾਸ ਸਵੈ ਜਗ ਲੂਟਿਆ, ਹਮ ਤੋ ਏਕ ਰਾਮ ਕਹਿ ਛੂਟਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹੇ ਲੋਹੇ ਹੱਥ ਮਰੋ ਰਹੋ, ਬਾਵਲ ਹੋਈ ਸੋ ਸਹਲੋ ਰਹੋ, ਤੈ ਸਹਿ ਮਨ ਮੈਂ ਕੀ ਆਰੋਸ, ਮੁਝ ਅਵਗਨ ਸਹਿ ਨਾਹੀ ਦੋਸ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੈ ਪਛਤਾਨੀ, ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ, ਪਿਰੈ ਬਿਹੂਨ ਕਤੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲਹ ਬੇਲੀ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੈਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ

ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ ਰਹਾਓ। ਇੱਕ ਆਪੀ ਨੇ ਪਤਲੀ ਸਹਿ ਕੇਰੇ ਬੋਲਾ ਦੁੱਧਾ।

ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ ਰਹਾਓ, ਜੋ ਕਿਛ ਹੋਵਾ ਸਭ ਕਿਛ ਤੁਈ ਤੇ, ਤੇਰੀ ਸਭ ਅਸਨਾਈ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤਰਾਈ, ਕਿਆ ਹੂੰ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ, ਜੋ ਤੁਧ ਭਾਵੈ ਸੋਈ ਆਖਾ, ਤਿਲ ਤੇਰੀ ਵਡਿਆਈ, ਏਤੇ ਕੁਕਰਾਹੋਂ ਬੇਗਾਨਾ ਪੌਕਾ ਸਤੰਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਓ ਨਾ ਜਾਈ, ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ, ਕਠੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਾਹੜ ਜਨਮ ਨਾ ਆਵਾਂ।

ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵ ਧਾਤ ਹੈ ਆਪੇ, ਆਪ ਆਪ ਬੁਝਾਏ ਆਪੇ ਜਾਪੇ। ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੇ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਮੈਂ ਇੱਕ ਸਮਾਨਾ। ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ। ਅੰਦਨ ਲਾਗੈ ਸਹਿ ਧਿਆਨਾ ਰਹਾਓ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ। ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਆਪੇ ਗੁਰ ਚੇਲਾ ਹੈ ਆਪੇ, ਆਪੇ ਗੁਣੀ ਨਿਧਾਨਾ। ਜੋ ਆਪ ਚਲਾਏ ਤਵੈ ਕੋਈ ਚਾਲੈ, ਜੋ ਹਰ ਭਾਵੈ ਭਗਵਾਨਾ। ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕਾਮਾਂ। ਇਕ ਨਾ ਕਰਮੈ ਦੇ ਵਡਿਆਈ, ਇਕ ਪਰਮ ਭਵੈ ਅਭਿਮਾਨਾ। ਬਿਲਾਵਲ ਮਹੱਲਾ ਤੀਜਾ। ਪੂਰਾ ਥੜ ਬਣਾਇਆ ਪੂਰੈ, ਵੇਖੋ ਇਕ ਸਮਾਨਾ। ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮੈਂ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਨਾਮਾ ਰਹਾਓ। ਚਹੋ ਜੁਗਾ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਇਕ ਨਿਧਾਨਾ। ਜਤ ਸੰਜਮ ਤੀਰਥ ਉਹਨਾਂ ਜੁਗਾ ਕਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਗੁਰਮੁਖ ਜਿਨੀ ਧਾਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੋ ਆਪੇ ਲਾਏ, ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ। ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ। ਹਾਉ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕੋ ਮਿਲਿਆ ਸੁਖ ਪਾਈਐ। ਹਰ ਗੁਣ ਗਾਵੈ ਸਹਿ ਸੁਭਾਏ ਰਹਾਓ। ਸਦਾ ਰੰਗ ਰਾਤੇ ਤੇਰੇ ਚਾਏ, ਹਰ ਜਿਉ ਆਪ ਵਸੈ ਮਨ ਆਏ। ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ। ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰ ਵਾਸਾ ਹਰ ਗੁਣ ਗਾਏ। ਰੰਗ ਚਲੂ ਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਜ ਸਮਾਏ। ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਜੋ ਸੱਚ ਰਾਤੇ ਤਨ ਬਾਉਣ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ। ਬਿਲਾਵਲ ਮਹੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ। ਹਉ ਮੈਂ ਮਾਇਆ ਸ਼ਬਦ ਜਲਾਈ, ਦਰ ਸਾਚੈ ਗੁਰ ਤੇ ਸੋਭਾ ਪਾਈ। ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ, ਅਨ ਦਿਨ ਅੰਧ ਹੋਵੇ ਮਨ ਮੇਰਾ। ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਓ। ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬੁਝਾਈ। ਜੀਵਨ ਮਰਨ ਕੋ ਸੰਸਾਰ ਵੇਖੈ, ਬਹੁ ਨਾ ਮਰੈ ਨਾ ਜੰਪੇ ਖੈ। ਘਰ ਹੀ ਮੈਂ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਇਆ ਅਭਿਮਾਨ। ਸਦ ਹੀ ਲਾਗਾ ਸਹਿ ਧਿਆਨ, ਅੰਦਨ ਗਾਵੈ ਏਕੋ ਨਾਮ। ਇਸ ਯੁਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ। ਜੈ ਦੇਖਾਂ ਧਰਿਆ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ। ਪੂਰੇ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ। ਗੁਰ ਕਾ ਸ਼ਬਦ ਵਤ ਮੀਠਾ ਲਾਇਆ, ਨਾਨਕ ਤ੍ਰਿਸ਼ਨ ਬੁੱਝੀ ਮਨ ਤਨ ਸੁਖ ਪਾਇਆ। ਰਾਗ ਬਿਲਾਵਲ ਮਹੱਲਾ ਚੌਥਾ। ਘਰ ਤੀਜਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੇ ਤਿਉ ਕਰਨਾ। ਜਿਉ ਨਟੂਆ ਤੰਤ ਵਜਾਏ ਤੰਤੀ, ਤਿਉ ਵਾਜੈ ਜੰਤ ਜਨਾ। ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ। ਹਰ ਹਿਰਦੈ ਹਰ ਬਸਨਾ ਰਹਾਓ। ਮਾਇਆ ਗ੍ਰਸਤ ਪ੍ਰਮਤ ਹੈ ਪ੍ਰਾਣੀ, ਰੱਖ ਲੇ ਭੋਜਨ ਆਪਣਾ। ਜਿਉ ਪ੍ਰਹਿਲਾਦ ਹਰ ਨਾਕਸ ਗ੍ਰਸਿਓ, ਹਰ ਰਾਖਿਓ ਹਰ ਸਰਨਾ।
कवन कवन की गत मित कहिए, हर किए पतत पवन्ना।

ਸਮਰੱਥ ਹੈ ਤਿਸ ਬਿਨ ਨਹੀਂ ਹੋਰ, ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ। ਬਿਲਾਵਲ ਮਹੱਲਾ ਪੰਜਵਾਂ, ਸਿਮਰ ਸਿਮਰ ਪ੍ਰਭ ਆਪਣਾ, ਨਾਠਾ ਦੁਖ ਠਾਓ ਵਿਸਰਾਮ ਪਾਏ ਮਿਲ ਸਾਧ ਸੰਗ, ਤਾਤੇ ਬਹੁਣ ਨਾ ਤਾਓ। ਬਲਿਹਾਰੀ ਗੁਰੇ ਆਪਣੇ ਚਰਨਨ ਬਲ ਜਾਓ, ਅੰਦ ਸੁਖ ਮੰਗਲ ਬਣੇ ਪੇਖਤ ਗੁਣ ਗਾਓ ਰਹਾਓ। ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਭਾਓ, ਨਾਨਕ ਪ੍ਰਭ ਸੋ ਪ੍ਰਸੰਨ ਪਏ ਬਾਹਿਤ ਫਲ ਪਾਓ। ਬਿਲਾਵਲ ਮਹੱਲਾ ਪੰਜਵਾਂ, ਦਾਸ ਤੇਰੇ ਕੀ ਬੇਨਤੀ, ਰਿਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਰ ਕੋ ਨਾਸ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ, ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਓ। ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ, ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸ। ਬਿਲਾਵਲ ਮਹੱਲਾ ਪੰਜਵਾਂ, ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵੈ, ਸਾਧ ਸਾਧ ਮੁਖਤੇ ਕਹੈ ਸੁਣਦਾਸ ਮਿਲਾਵੈ। ਸੂਖ ਸਹਿਜ ਕਲਿਆਣ ਰਸ

ਵੇਖ ਨਾਨਕ ਸੁਖ ਚਰਨਾ ਰਹਿ। ਬਿਲਾਵਲ ਮਹੱਲਾ ਪੰਜਵਾਂ, ਸੁਨੀਅਤ ਪ੍ਰਭ ਤੋਂ ਸਗਲੇ ਉਧਾਰਨ, ਮੋਹ ਮਗਨ ਪਤਤ ਸੰਗ ਪ੍ਰਾਨੀ, ਐਸੇ ਮਨੈ ਵਿਸਾਰਨ ਰਹਾਉ। ਸੰਚ ਬਿਖਿਆਲੇ ਗ੍ਰਹਿ ਜਕੀਨੀ, ਅੰਮ੍ਰਿਤ ਮੰਤੇ ਡਾਰਨ, ਕਾਮ ਕ੍ਰੋਧ ਲੋਭ ਰਤ ਨਿੰਦਾ, ਸਤ ਸੰਤੋਖ ਬਿਦਾਰਨ। ਇਨ ਤੇ ਕਾਢ ਲਿਓ ਮੇਰੇ ਸੁਆਮੀ, ਹਾਰ ਭਰੇ ਤੁਮ ਸਾਰਨ, ਨਾਨਕ ਕੀ ਬੇਨੰਤੀ ਪ੍ਰਭ ਹੈ, ਸਾਧ ਸੰਕ ਰੰਕ ਤਾਰਨ। ਬਿਲਾਵਲ ਮਹੱਲਾ ਪੰਜਵਾਂ, ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ ਧੁਨ, ਪੂਰ ਰਹੀ ਦਿਨ ਸਿਰ ਰਾਤ ਰਹਾਉ। ਕਰ ਕਿਰਪਾ ਆਪਣੇ ਪ੍ਰਭ ਕੀਨੇ, ਨਾਮ ਆਪਣੇ ਕੀ ਕੀਨੀ ਦਾਤ, ਆਠ ਪਹਿਰ ਗੁਣ ਗਾਵਤ ਪ੍ਰਭ ਕੇ, ਕਾਮ ਕ੍ਰੋਧ ਇਸ ਤਨ ਤੇ ਜਾਤ। ਤ੍ਰਿਪਤ ਅਗਾਏ ਪੇਖ ਪ੍ਰਭ ਦਰਸਨ, ਅੰਮ੍ਰਿਤ ਹਰ ਰਸ ਭੋਜਨ ਖਾਤ, ਚਰਨ ਸਰਨ ਨਾਨਕ ਪ੍ਰਭ ਤੇਰੀ, ਕਰ ਕਿਰਪਾ ਸੰਤ ਸੰਗ ਮਿਲਾਤ। ਬਿਲਾਵਲ ਮਹੱਲਾ ਪੰਜਵਾਂ, ਰਾਖ ਲੀਏ ਆਪਣੇ ਜਨ ਆਪ, ਕਰ ਕਿਰਪਾ ਹਰ ਹਰ ਨਾਮ ਦੀਨੋ, ਬਿਰਸ ਗਏ ਸਭ ਸੋਖ ਸੰਤਾਪ ਰਹਾਓ। ਗੁਣ ਗੋਬਿੰਦ ਗਾਵੋ ਸਭ ਹਰ ਜਨ, ਰਾਗ ਰਤਨ ਰਸਨਾਇਆ ਲਾਪ, ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ, ਰਾਮ ਰਸਾਇਣ ਆਤਮ ਤ੍ਰਾਪ। ਚਰਨ ਗਹੇ ਸਰਨ ਸੁਖਦਾਤੇ, ਗੁਰ ਕੈ ਬਚਨ ਜਪੇ ਹਰ ਜਾਪ, ਸਾਗਰ ਤਰੇ ਪਰਮ ਪੈ ਬਿਨਸੇ, ਕਹੋ ਨਾਨਕ ਠਾਕਰ ਪ੍ਰਤਾਪ। ਬਿਲਾਵਲ ਮਹੱਲਾ ਪੰਜਵਾਂ, ਤਾਪ ਲਾਹਿਆ ਗੁਰ ਸਿਰਜਣਹਾਰ, ਸਤਿਗੁਰ ਆਪਣੇ ਕਉ ਬਲ ਜਾਈ, ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਓ। ਕਰ ਮਸਤਕ ਧਾਰ ਬਾਲਕ ਰਖ ਲੀਨੋ, ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ, ਦਾਸ ਕੀ ਲਾਜ ਰੱਖੈ ਮਿਹਰਵਾਨ, ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੇ ਦੁਪਦੇ ਕਰ ਸਤਵਾਂ, ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ ਰਹਾਓ। ਬਿਸਮਨ ਬਿਸਮ ਪਏ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ, ਮਗਨ ਪਏ ਊਹਾਂ ਸੰਗ ਮਾਤੇ, ਓਤ ਪੋਤ ਲਪਟਾਈ। ਆਲ ਜਾਲ ਨਹੀਂ ਕਛੂ ਜੰਜਾਰਾ, ਅਹੰ ਬੁੱਧ ਨਹੀਂ ਪੋਰਾ, ਊਚਨ ਊਚਾ ਬੀਚਨਾ ਖੀਚਾ, ਹਾਂ ਤੇਰਾ ਤੂੰ ਮੋਰਾ। ਏਕ ਅੰਕਾਰ ਏਕ ਪਾਸਾਰਾ, ਏਕ ਐ ਪ੍ਰਿਆ ਪਾਰਾ, ਏਕ ਵਿਸਥੀਰਨ ਏਕ ਸੰਪੂਰਨ, ਏਕ ਐ ਪ੍ਰਾਣ ਆਧਾਰਾ। ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕੀ ਉੱਚੋ ਉੱਚਾ। ਬਿਲਾਵਲ ਮਹੱਲਾ ਪੰਜਵਾਂ, ਬਿਨ ਹਰ ਕਾਮਨਾ ਆਵਤ ਹੈ, ਜਾਂ ਸਿਉ ਰਾਚ ਮਾਜ ਤੁਮ ਲਾਗੇ, ਓ ਮੋਹਨੀ ਮੋਹਾਵਤ ਹੈ ਰਹਾਓ। ਕਣਕ ਕਾਮਨੀ ਸੇਜ ਸੋਹਨੀ, ਛੋੜ ਖਿਨੈ ਮੈਂ ਜਾਵਤ ਹੈ, ਉਰਜ ਰਹੇ ਇੰਦਰੀ ਰਸ ਪ੍ਰੇਰਿਓ, ਬਖੈ ਠਗੌਰੀ ਖਾਵਤ ਹੈ। ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੈ ਜਰਾਵਤ ਹੈ, ਐਸੇ ਗੜ ਮੈਂ ਐਠ ਹਠੀਲੋ, ਫੂਲ ਫੂਲ ਕਿਆ ਪਾਵਤ ਹੈ। ਪੰਚ ਦੂਤ ਮੂੰਡ ਪਰ ਠੰਡੇ, ਕੇਸ ਗਹੇ ਫੇਰ ਆਵਤ ਹੈ, ਦ੍ਰਿਸ਼ਟ ਨਾ ਆਵੈ ਅੰਧ ਅਗਿਆਨੀ, ਸੋਏ ਰਹੇ ਮਦਮਾਵਤ ਹੈ। ਜਾਲ ਪਸਾਰ ਚੋਗ ਵਿਸਥਾਰੀ, ਪੰਖੀ ਜੋਫਾ ਹਾਵਤ ਹੈ, ਕਹੋ ਨਾਨਕ ਬੰਧਨ ਕਾਟਨ ਕਹੋ, ਮੈਂ ਸਤਿਗੁਰ ਪੁਰਖ ਤੇ ਆਵਤ ਹੈ। ਬਿਲਾਵਲ ਮਹੱਲਾ ਪੰਜਵਾਂ, ਹਰ ਹਰ ਨਾਮ ਅਪਾਰਿਆ ਮੋਲੀ, ਪ੍ਰਾਨ ਪਿਆਰੋ ਮਨੈ ਅਧਾਰੋ, ਚੀਤ ਚਿਤਵੋ ਜੈਸੇ ਪੰਤ ਬੋਲੀ ਰਹਾਓ। ਸਹਿ ਸਮਾਇਓ ਗ੍ਰਹਿ ਬਤਾਇਓ, ਰੰਗ ਰੰਗੀ ਮੇਰੇ ਤਨ ਕੀ ਚੋਲੀ, ਪ੍ਰੇਮ ਮੁਖ ਲਾਗੋ ਜੋ ਵਟ ਪਾਗੋ, ਸੁਹਾਗ ਹਮਾਰੋ ਕਤੋ ਨਾ ਡੋਲੀ। ਰੂਪ ਨਾ ਧੂਪ ਨਾ ਗੰਧ ਨਾ ਦੀਪਾ, ਓਤ ਪੋਤ ਅੰਗ ਅੰਗ ਸੰਗ ਮੌਲੀ, ਕਹੋ ਨਾਨਕ ਪ੍ਰੇਰਵੀ ਸੁਹਾਗਨ, ਅਤਨੀ ਕੀ ਮੇਰੀ ਬਣੀ ਖਟੋਲੀ। ਬਿਲਾਵਲ ਮਹੱਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਮਈ, ਜਬ ਤੇ ਪੇਟੇ ਸਾਧ ਦਯਾਰਾ, ਤਬ ਤੇ ਦੁਰਮਤ ਦੂਰ ਪਈ ਰਹਾਓ। ਪੂਰਨ ਪੂਰ ਰਹੇ ਉਹ ਸੰਪੂਰਨ, ਸੀਤਲ ਸਾਂ ਦਯਾਲ ਦਈ, ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ, ਤੰਤੇ ਹੋਏ ਸਗਲ ਖਈ।
ਸਤ ਸੰਤੋਖ ਦਇਆ ਧਰਮ ਸੁੱਚ ਸੰਤਨ ਤੇ ਉਹ ਮੰਤ ਲਈ ਕਹੋ ਨਾਨਕ ਜਿਨ ਮਨੋ ਪਛਾਣਿਆ ਤਿਨ ਕਹੋ ਸਗਲੀ ਸੋਝ ਪਈ। ਬਿਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਬੇਚਾਰੇ ਵਰਨ ਨਾ ਸਾਕੈ ਏਕ ਰੁਮਾਈ ਬ੍ਰਹਮ ਮਹੇਸ਼ ਸਿੱਧ ਮੁਨਿ ਇੰਦਰਾ ਬੇਅੰਤ ਠਾਕਰ ਤੇਰੀ ਗਤ ਨਹੀਂ ਪਾਈ ਕਿਆ ਕਥੀਐ ਕਿਛ ਕਥਨ ਨਾ ਜਾਈ। ਜਹ ਜਹ ਦੇਖਾਂ ਤੈ ਰਿਆ ਸਮਾਈ ਰਹਾਓ ਜੈ ਮਹਾ ਭਿਆਨ ਦੁਖ ਜਮ ਸੁਣੀਐ ਤਹਿ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਪਰਿਓ ਹਰ ਚਰਨ ਗਏ ਪ੍ਰਭ ਗੁਰ ਨਾਨਕ ਕਉ ਬੂਝ ਬੁਝਾਈ। ਬਿਲਾਵਲ ਮਹੱਲਾ ਪੰਜਵਾਂ ਆਗਮ ਰੂਪ ਅਵਨਾਸੀ ਕਰਤਾ ਪਤਿਤ ਪਵਿੱਤ ਇੱਕ ਨਿਮਖ ਜਪਾਈ ਐ ਅਚਰਜ ਸੁਨਿਓ ਪ੍ਰਾਪਤ ਭੇਟ ਲੇ ਸੰਤ ਚਰਨ ਚਰਨ ਮਨ ਲਾਈ ਐ ਕਿਤ ਵਿਧੀਐ ਕਿਤ ਸੰਯਮ ਪਾਈ ਐ ਕਉ ਸੁਰਜਨ ਕੇ ਜੁਗਤੀ ਤਿਆਈ ਐ ਰਹਾਓ ਜੋ ਮਾਨੁਖ ਮਾਨੁਖ ਕੀ ਸੇਵਾ ਉਹ ਤਿਸਕੀ ਲਈ ਲਈ ਫੁਨ ਜਾਈ ਐ ਨਾਨਕ ਸਰਨ ਸਰਨ ਸੁਖ ਸਾਗਰ ਮੋਹਿ ਟੇਕ ਤੇਰੋ ਇੱਕ ਨਾਈ ਐ। ਬਿਲਾਵਲ ਮਹੱਲਾ ਪੰਜਵਾਂ ਸੰਤ ਸਰਨ ਸੰਤ ਟਹਿਲ ਕਰੀ ਧੰਦ ਬੰਦ ਅਰ ਸਗਲ ਜੰਝਾਰੋ ਅਵਰ ਕਾਜ ਤੇ ਛੂਟ ਪਰੀ ਰਹਾਓ ਸੁਖ ਸਹਿਜ ਅਰ ਕਰੋ ਆਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰਸ ਬਰਨਾ ਸਾ ਕਹੋ ਗੁਰਪੂਰੈ ਮੇਰੀ ਉਲਟ ਧਰੀ ਪੇਖਿਓ ਮੋਹਨ ਸਭ ਕੈ ਸੰਗੇ ਊਨ ਨਾ ਕਾਹੂ ਸਗਲ ਭਰੀ ਪੂਰਨ ਪੂਰ ਰਹੋ ਕਿਰਪਾ ਨਿਦ ਕਹੋ ਨਾਨਕ ਮੇਰੀ ਪੂਰੀ ਪਰੀ। ਬਿਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਿਤਾ ਹਉ ਕਿਆ ਕਹਿਤਾ ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ ਤਿਸ ਆਗਿਆ ਕਿਆ ਕਹਿਤਾ ਰਹਾਓ ਅਨ ਬੋਲੇ ਕਹੋ ਤੁਹੀ ਪਛਾਣੈ ਜੋ ਜੀ ਅਨ ਮੈਂ ਹੋਤਾ ਰੇ ਮਨ ਕਾਏ ਕਹਾਂ ਲਉ ਡਹਿਕੈ ਜੋ ਪੇਖਤੀ ਸੰਗ ਸੁਨਤਾ ਐਸੋ ਜਾਨ ਭਏ ਮਨ ਆਨੰਦ ਆਨ ਨਾ ਬੀਓ ਕਰਤਾ ਕਹੋ ਨਾਨਕ ਗੁਰ ਭਏ ਦਯਾਰਾ ਹਰ ਰੰਗ ਨਾ ਕਭੂ ਲਹਿਤਾ। ਬਿਲਾਵਲ ਮਹੱਲਾ ਪੰਜਵਾਂ ਨਿੰਦਕ ਐਸੇ ਹੀ ਚਰ ਪਰੀਐ ਇਹ ਨਿਸਾਨੀ ਸੁਨੋ ਤੁਮ ਭਾਈ ਜਿਉ ਕਾਲਰ ਭੀਤ ਗਿਰੀਐ ਰਹਾਓ ਜੋ ਦੇਖੈ ਛਿਦਰ ਤਉ ਨਿੰਦਕ ਉਮਾ ਹੈ ਭਲੋ ਦੇਖ ਦੁਖ ਭਰੀਐ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ ਹਰ ਜਨ ਸਿਉ ਬਾਦ ਉਠਰੀਐ ਨਾਨਕਾ ਰਖਾਇਆ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀਐ। ਬਿਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰੈ ਕਰਾਵੈ ਮੂਕਰ ਪਾਵੈ ਪੇਖਤ ਸੁਨਤ ਸਦਾ ਸੰਘਰੇ ਰਹਾਓ ਕਾਜ ਬਿਹਾਜਨ ਕੰਚਨ ਛਾਡਨ ਬੈਰੀ ਸੰਘ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਵਿਖਿਆ ਮੈਂ ਲਪਟਾਏ ਜਰੇ ਅੰਧਕੂ ਮੈਂ ਪਰਿਓ ਪੁਰਾਨੀ ਭਰਮ ਗੁਬਾਰ ਮੋਹੇ ਬੰਧ ਪਰੇ ਕਹੋ ਨਾਨਕ ਪ੍ਰਭ ਹੋ ਦਯਾਰਾ ਗੁਰ ਭੇਟੈ ਕਾਢੇ ਬਾਹ ਫਰੇ। ਬਿਲਾਵਲ ਮਹੱਲਾ ਪੰਜਵਾਂ ਮੰਤਨ ਰਸਨਾ ਹਰ ਚੀਨਾ ਪਏ ਅਨੰਦਾ ਮਿਟਿਆਂਦੇ ਸੇ ਸਰਬ ਸੁਖ ਮੋਕੋ ਗੁਰਦੀਨਾ ਰਹਾਓ ਇਆਨਪ ਤੇ ਸਭ ਪਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਹੱਥ ਦੇ ਰੱਖੈ ਆਪਣੇ ਕਹੋ ਕਾਹੂ ਨਾ ਕਰਤੇ ਕਸ਼ਖੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜੇ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਾਰੋ ਸਹਿ ਕਹੂ ਨਾ ਮਾਨਿਓ ਮਨ ਛੀਨਾ। ਬਿਲਾਵਲ ਮਹੱਲਾ ਪੰਜਵਾਂ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਓ

ਬਿਲਾਵਲ ਮਹੱਲਾ ਪੰਜਵਾਂ ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ ਕੁਲ ਸਮੂਹ ਉਦਰੇਖਨ ਪੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਅਨੰਦ ਸੇਤੀ ਵਿਖਿਆ ਬਨ ਗਾਹੀ ਚਰਨ ਪ੍ਰਭੂ ਕੇ ਬੋਹਿਤ ਪਾਏ ਭਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਂ ਕੇ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾਂ ਤੀਰਾਓ ਦੇਖ ਤੁਮਾਰੇ ਰੰਗਾ ਤੂੰ ਸੁਆਮੀ ਅੰਤਰ ਜਾਮੀ ਤੂੰ ਹੀ ਵਸੈ ਸਾਧ ਕੈ ਸੰਗਾ ਰਹਾਓ ਖਿਨ ਮੈਂ ਥਾਪ ਨਿਵਾਜੇ ਠਾਕਰ ਨੀਚ ਕੀੜ ਤੇ ਕਰਹਿ ਰਜੰਗਾ ਕਬੂ ਨਾ ਬਿਸਰੈ ਹੀਏ ਮੋਹਰੇ ਤੇ ਨਾਨਕ ਦਾਸ ਹੀ ਦਾਨ ਮੰਗਾ ਬਿਲਾਵਲ ਮਹੱਲਾ ਪੰਜਵਾਂ ਅਚਿਤ ਪੂਜਾ ਜੋ ਗੋਪਾਲ ਮਨ ਤਨ ਅਰਪ ਰੱਖੋ ਹਰਿ ਆਗੈ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਓ ਸਰਨ ਸਮਰੱਥ ਅਕਥ ਸੁਖਦਾਤਾ ਕਿਰਪਾ ਸਿੰਧ ਬੜੋ ਦਇਆਲ ਕੰਠ ਲਾਏ ਰਾਖੈ ਆਪਣੇ ਕਉ ਤਿਸਨੋ ਲੱਗੈ ਨਾ ਤਾਤੀ ਬਾਲ ਦਾਮੋਦਰ ਦਇਆਲ ਸੁਆਮੀ ਸਰਬਸ ਸੰਤ ਜਨਾ ਤਲਮਾਲ ਨਾਨਕ ਜਾਚਕ ਦਰਸ ਪ੍ਰਮਾਂਗੈ ਸੰਤ ਜਨਾ ਕੀ ਮਿਲੈ ਰਵਾਲ ਬਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਪਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕਉ ਤਰਾਸ ਅਹੇ ਰਹਾਓ ਜੇਤੇ ਪੁਨੈ ਚਰਨ ਸੇ ਕੀਨੇ ਮੰਤਨ ਪ੍ਰਭ ਕੇ ਚਰਨ ਗਹਿ ਆਵਣ ਜਾਣ ਪਰਮ ਪਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹੇ ਨਿਰਪਉ ਹੋਏ ਭਜੋ ਜਗਦੀਸ਼ ਇਹੋ ਪਦਾਰਥ ਵਡ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਓ ਕਾਢ ਕੁਠਾਰ ਖਸਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਦਿੰਦੀ ਨਾ ਤਾਕ ਪੁੱਤਰ ਮੀਤ ਤਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਕਾ ਕੀਨੋ ਪੂਰਨ ਵਾਕ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਵਰਤੈ ਸਵਾਮੀ ਕਾਰਜ ਰਾਸ ਕੀਆ ਗੁਰਦੇਵ ਰਹਾਓ ਆਦ ਮੱਧ ਪ੍ਰਭ ਅੰਤ ਸਵਾਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਟ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸ ਕੀਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਨ ਆਈ ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ

ਜਾਪ ਰਹਾਉ। ਕਰ ਕਿਰਪਾ ਹਸਤ ਪ੍ਰਭ ਦੀਨੇ, ਜਗਤ ਉਧਾਰ ਨਵ ਖੰਡ ਪ੍ਰਤਾਪ, ਦੁਖ ਬਿਨਸੇ ਸੁਖ ਅੰਧ ਪ੍ਰਵੇਸ਼ਾ, ਕ੍ਰਿਸ਼ਨ ਬੁਜੀ ਮਨ ਤਨ ਸਹਿਤਰਾਪ, ਅਨਾਥ ਕੋ ਨਾਥ ਸਰਨ ਸਮਰਥਾ, ਸਗਲ ਸ੍ਰਿਸ਼ਟ ਕੋ ਮਾਈ ਬਾਪ, ਭਗਤ ਵਛਲ ਪੈ ਪੰਜਨ ਸਵਾਮੀ, ਗੁਣ ਗਾਵਤ ਨਾਨਕ ਆਲਾਪ, ਬਿਲਾਵਲ ਮਹੱਲਾ ਪੰਜਵਾਂ, ਜਿਸ ਤੇ ਉਪਜਿਆ ਤਿਸੈ ਪਛਾਣ, ਪਾਰ ਬ੍ਰਹਮ ਪਰਮੇਸ਼ਰ ਧਿਆਇਆ, ਕੁਸਲ ਖੇਮ ਹੋਏ ਕਲਿਆਣ, ਰਹਾਉ ਗੁਰ ਪੂਰਾ ਭੇਟਿਓ ਵਡਭਾਗੀ, ਅੰਤਰਜਾਮੀ ਸੁਗੜ ਸੁਜਾਨ, ਹਾਥ ਦੇ ਰਾਖੇ ਕਰੇ ਆਪਣੇ, ਬੜ ਸਮਰੱਥ ਨਿਮਾਣਿਆ ਕੋ ਮਾਨ, ਭ੍ਰਮ ਪੈ ਬਿਨਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਨਾਣ, ਸਾਸ ਸਾਸ ਆਰਾਧੈ ਨਾਨਕ, ਸਦਾ ਸਦਾ ਜਾਈਐ ਕੁਰਬਾਨ। ਬਿਲਾਵਲ ਮਹੱਲਾ ਪੰਜਵਾਂ, ਦੋਵੈ ਥਾਵ ਰਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ, ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਨ ਹੋਵਤ ਸਾਧੂ ਧੂਰੇ, ਆਵਣ ਜਾਣ ਰਹੇ ਥਿਤ ਪਾਈ, ਜਨਮ ਮਰਨ ਕੇ ਮਿਟੇ ਬਿਸੂਰੇ, ਭ੍ਰਮ ਪੈ ਤਰੇ ਛੁੱਟੇ ਪੈ ਜਮਕੇ, ਘਟ ਘਟ ਏਕ ਰਹਿਆ ਪਰ ਪੂਰੇ, ਨਾਨਕ ਸਰਨ ਪਰਿਓ ਦੁਖ ਪੰਜਨ, ਅੰਤਰ ਬਾਹਰ ਪੇਖਾ ਜੂਰੇ। ਬਿਲਾਵਲ ਮਹੱਲਾ ਪੰਜਵਾਂ, ਦਰਸ਼ਨ ਦੇਖਤ ਦੋਖ ਨਸੇ, ਕਵੋ ਨਾ ਹੋਵੋ ਦ੍ਰਿਸ਼ਟਿਆ ਗੋਚਰ, ਜੀ ਕੈ ਸੰਗ ਬਸੇ ਰਹਾਉ। ਪ੍ਰੀਤਮ ਪ੍ਰਾਣਿਆ ਧਾਰ ਸੁਆਮੀ, ਪੂਰ ਰਹੇ ਪ੍ਰਭ ਅੰਤਰਜਾਮੀ, ਕਿਆ ਗੁਣ ਤੇਰੇ ਸਾਰ ਸਮਾਰੀ, ਸਾਸ ਸਾਸ ਪ੍ਰਭ ਤੁਜੈ ਚਿਤਾਰੀ, ਕਿਰਪਾ ਨਿਧ ਪ੍ਰਭ ਦੀਨ ਦਿਆਲਾ, ਜੀ ਜੰਤ ਕੀ ਕਰੋ ਪ੍ਰਤਪਾਲਾ, ਆਠ ਪਹਿਰ ਤੇਰਾ ਨਾਮ ਜਨ ਜਾਪੇ, ਨਾਨਕ ਪ੍ਰੀਤ ਲਾਈ ਪ੍ਰਭ ਆਪੇ। ਬਿਲਾਵਲ ਮਹੱਲਾ ਪੰਜਵਾਂ, ਤਨ ਤਨ ਜੋਬਨ ਚਲਤ ਗਿਆ, ਰਾਮ ਨਾਮ ਕਾ ਭਜਨ ਨਾ ਕੀਨੋ, ਕਰਤ ਵਿਕਾਰ ਨਿਸਕੋਰ ਪਿਆ, ਰਹਾਉ ਅਨਕ ਪ੍ਰਕਾਰ ਭੋਜਨ ਨਿਤ ਖਾਤੇ, ਮੁਖ ਦੰਤਾ ਕਸ ਖੀਨ ਖਿਆ, ਮੇਰੀ ਮੇਰੀ ਕਰ ਕਰ ਮੂਠਾਉ, ਪਾਪ ਕਰਤ ਨੈ ਪਰੀ ਦਇਆ, ਮਹਾਂ ਵਿਕਾਰ ਘੋਰ ਦੁਖ ਸਾਗਰ, ਤਿਸ ਮੈਂ ਪ੍ਰਾਣੀ ਗਲਤ ਪਿਆ, ਸਰਨ ਪਰੇ ਨਾਨਕ ਸਵਾਮੀ ਕੀ, ਬਹਾਂ ਪਗਰ ਪ੍ਰਭ ਕਾਢ ਲਿਆ। ਬਿਲਾਵਲ ਮਹੱਲਾ ਪੰਜਵਾਂ, ਆਪਣਾ ਪ੍ਰਭ ਆਇਆ ਚੀਤ, ਦੁਸ਼ਮਣ ਦੁਸ਼ਟ ਰਹੇ ਚੱਖ ਮਾਰਤ, ਕੁਸਲ ਭਇਆ ਮੇਰੇ ਭਾਈ ਮੀਤ, ਰਹਾਉ ਗਈ ਵਿਆਹ ਦਿਓ ਪਾਦ ਸਭ ਨਾਸੀ, ਅੰਗੀਕਾਰ ਕੀਓ ਕਰਤਾਰ, ਸਾਂਤ ਸੁਖ ਆਨੰਦ ਕਨੇਰੇ, ਪ੍ਰੀਤਮ ਨਾਮ ਹਿਰਦੈ ਉਰਹਾਰ, ਜੀਓ ਪਿੰਡ ਧਨ ਰਾਸ ਪ੍ਰਭ ਤੇਰੀ, ਤੂੰ ਸਮਰੱਥ ਸੁਆਮੀ ਮੇਰਾ, ਦਾਸ ਆਪਣੇ ਕਉ ਰੱਖਣ ਹਾਰਾ, ਨਾਨਕ ਦਾਸ ਸਦਾ ਹੈ ਚੇਰਾ। ਬਿਲਾਵਲ ਮਹੱਲਾ ਪੰਜਵਾਂ, ਗੋਬਿੰਦ ਸਿਮਰ ਹੋਵਾ ਕਲਿਆਣ, ਮਿੱਟੀਓ ਪਾਦ ਭਇਆ ਸੁਖ ਸਾਚਾ, ਅੰਤਰ ਜਾਮੀ ਸਿਮਰਿਆ ਜਾਣ, ਰਹਾਉ ਜਿਸਕੇ ਜੀਤਨ ਕੀਏ ਸੁਖਾਲੇ, ਭਗਤ ਜਨਾ ਕੋ ਸਾਚਾ ਤਾਣ, ਦਾਸ ਆਪਣੇ ਕੀ ਆਪੇ ਰਾਖੀ, ਪੈ ਪੰਜਨੀ ਉੱਪਰ ਕਰਤੇ ਮਾਣ, ਭਈ ਮਿਤਰਾਈ ਮਿੱਟੀ ਬੁਰਾਈ, ਦੁਸ਼ਟ ਦੂਤ ਹਰ ਕਾਢੇ ਸ਼ਾਨ, ਸੁਖ ਸਹਿਜ ਆਨੰਦ ਕਨੇਰੇ, ਨਾਨਕ ਜੀਵੈ ਹਰ ਗੁਣੈ ਵਖਾਣ। ਬਿਲਾਵਲ ਮਹੱਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਭਏ ਕਿਰਪਾਲ, ਕਾਰਜ ਸਗਲ ਸਵਾਰੇ ਸਤਿਗੁਰ, ਜਪ ਜਪ ਸਾਧੂ ਪਏ ਨਿਹਾਲ, ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ, ਦੁਖੀ ਸਗਲੇ ਪਏ ਰਵਾਲ, ਕੰਠ ਲਾਏ ਰਾਖੈ ਜਨ ਆਪਣੇ, ਉਧਰ ਲੀਏ ਲਾਏ ਆਪਣੇ ਪਾਲ, ਸਹੀ ਸਲਾਮਤ ਮਿਲ ਕਰ ਆਏ, ਨਿੰਦਕ ਕੇ ਮੁਖ ਹੋਏ ਕਾਲ, ਕਹੋ ਨਾਨਕ ਮੇਰਾ ਸਤਿਗੁਰ ਪੂਰਾ, ਗੁਰਪ੍ਰਸਾਦ ਪ੍ਰਭ ਪਏ ਨਿਹਾਲ। ਬਿਲਾਵਲ ਮਹੱਲਾ ਪੰਜਵਾਂ, ਮੂਲਾਲਨ ਸਿਉਂ ਪ੍ਰੀਤ ਬਣੀ, ਰਹਾਉ ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਦਿਨ ਸਰੈਨ ਮਨ ਮਾਹੇ ਬਸਤ ਹੈ, ਤੂੰ ਕਰ ਕਿਰਪਾ ਪ੍ਰਭ ਆਪਣੀ, ਬਲ ਬਲ ਜਾਉ ਸਿਆਮ ਸੁੰਦਰ ਕਉ, ਅਕਥ ਕਥਾ ਜਾਂ ਕੀ ਬਾਤ ਸੁਣੀ,
ਜਨ ਨਾਨਕ ਦਾਸਨ ਦਾਸ ਕਹੀਅਤ ਹੈ ਮੋਇ ਕਰੋ ਕਿਰਪਾ ਠਾਕਰੇ ਆਪਣੀ। ਬਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਾਓ ਕੁਰਬਾਨ। ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਕਾ ਹਿਰਦੈ ਧਰ ਮਨ ਧਿਆਨ ਰਹਾਓ। ਸਿਮਰ ਸਿਮਰ ਸਿਮਰ ਸੁਖਦਾਤਾ ਜਾਂ ਕਾ ਕੀਆ ਸਗਲ ਜਹਾਨ। ਰਸਨਾ ਰਵੋ ਏਕ ਨਾਰਾਇਣ ਸਾਚੀ ਦਰਗਹਿ ਪਾਵੋ ਮਾਨ। ਸਾਧੂ ਸੰਗ ਪ੍ਰਾਪਤ ਜਾਂ ਕਹੋ ਤਿੰਨ ਹੀ ਪਾਇਆ ਇਹੋ ਨਿਧਾਨ। ਗਾਵੋ ਗੁਣ ਕੀਰਤਨ ਨਿਤ ਸਵਾਮੀ ਕਰ ਕਿਰਪਾ ਨਾਨਕ ਦੀ ਜੈ ਦਾਨ। ਬਿਲਾਵਲ ਮਹੱਲਾ ਪੰਜਵਾਂ ਰਾਖ ਲੀਏ ਸਤਿਗੁਰ ਕੀ ਸਰਨ। ਜੈ ਜੈਕਾਰ ਹੋਵਾ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹਾਓ। ਬਿਸਵੰਪਰ ਪੂਰਨ ਸੁਖਦਾਤਾ ਸਗਲ ਸਮੱਗਰੀ ਪੋਖਣ ਪਰਨ। ਥਾਂ ਥਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ। ਜੀ ਜੁਗਤ ਵਸ ਮੇਰੇ ਸਵਾਮੀ ਸਰਬ ਸਿੱਧ ਤੁਮ ਕਾਰਨ ਕਰਨ। ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ। ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਅਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੈਂ ਨਾਹੀ ਪ੍ਰਭ ਸਭ ਕੁਛ ਤੇਰਾ ਈਗੈ ਨਿਰਗੁਣ ਯੁਗੈ ਸਰਗੁਣ। ਤੇਲ ਕਰਤ ਵਿੱਚ ਸਵਾਮੀ ਮੇਰਾ ਰਹਾਓ। ਨਗਰ ਮੈਂ ਆਪ ਬਾਹਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ। ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕਰ ਕਹਿ ਕਹਿ ਚੇਰਾ। ਕਾ ਕਉ ਦਰਾਓ ਕਾ ਸਿਉ ਬਲ ਬੰਚਾ ਜੈ ਜੈ ਪੇਖੋ ਤੈ ਤੈ ਨੇਰਾ। ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ। ਬਿਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ। ਟਾਕਨ ਟਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ। ਰਹਾਓ ਜੋ ਜੋ ਕੀਨੋ ਸੋ ਤੁਮ ਜਾਣਿਓ। ਪੇਖਿਓ ਠੌਰ ਨਾਹੀ ਕਛ ਟੀਠ ਮੁਕਰਨ। ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅੱਗਾ ਤੇਰੋ ਨਾਮ ਹਰਨ। ਹਮਰੋ ਸਹਾਓ ਸਦਾ ਸਦ ਭੂਲਨ ਤੁਮਰੋ ਬਿਰਦ ਪਥ ਤੇ ਉਧਰਨ। ਕਰਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ। ਬਿਲਾਵਲ

ਕਹਾਉ ਗੁਰ ਕੋ ਸ਼ਬਦ ਮੇਰਾ ਹੀ ਹਰੈ ਬਸ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚ ਨਿਵਾਰੋ ਠਾਕਰ ਸਗਲੋ ਪਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੈ ਮੋਹੇ ਉਦਰੋ ਬਿਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਓ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ ਜਨ ਕੀ ਟਹਿਲ ਸੰਪਾਖਣ ਜਨ ਸਿਓ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅੰਤ ਤਿਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਤੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾਂ ਜਿਉ ਭਾਵੈ ਤਿਉ ਮੋਹੇ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਭਾਰਗ ਤੁਮ ਪਿਤਾ ਕਿਰਪਾਲ ਰਹਾਉ ਮੋਹੇ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਕੋ ਤੁਮਰੀ ਕਾਲ ਤੁਮਰੀ ਗਤਮਿਤ ਤੁਮ ਹੀ ਜਾਣੋ ਜਿਉ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਣੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਰਾਗ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲਿਆ ਕਾਥ ਰਹਾਓ ਰੰਕ ਤੇ ਰਾਓ ਕਰਤ ਖਿਨ ਪੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲ ਤੇ ਅਗਨ ਮੈਂ ਜਨ ਆਪੋ ਧਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼ਰਮ ਸਗਲੇ ਲਾਥ ਨਿਰਦਾਨ ਨਾਨਕ ਹਰ ਸੇਵਾ ਅਵਰ ਸਿਆਨਪ ਸਗਲਿਆ ਕਾਥ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕੋ ਕਬੋ ਨਾ ਵਿਸਾਰੋ ਉਰਲਾ ਗੋ ਸਵਾਮੀ ਪ੍ਰਭ ਮੇਰੇ ਪੂਰਵ ਪ੍ਰੀਤ ਗੋਬਿੰਦ ਵਿਚਾਰੋ ਰਹਾਓ ਪਤਿਤ ਪਾਵਨ ਪ੍ਰਭ ਬਿਰ ਤੁਮਾਰੋ ਹਮਰੇ ਦੁਖ ਹਿਰਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮ ਹੀ ਹਉ ਮੈਂ ਪਟਲ ਕਿਰਪਾ ਕਰ ਜਾ ਰਹੋ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸਵਾਮੀ ਸੁਖਸਾਰੋ ਬਿਲਾਵਲ ਮਹੱਲਾ ਪੰਜਵਾਂ ਆਗੈ ਪਾਛੈ ਕੁਸਲ ਭਇਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀ ਮਾਇਆ ਰਹਾਓ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਇਆ ਸਾਂਤ ਸਹਿਜਿਆ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਇਆ ਗੁਣ ਅਵਗਨ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁਲ ਬਡਾਈ ਅਚੁਤ ਬਨਾਸੀ ਨਾਨਕ ਉਚਰੈ ਹਰ ਕੀ ਜਾਇਆ ਬਿਲਾਵਲ ਮਹੱਲਾ ਪੰਜਵਾਂ ਬਿਨ ਪੈ ਭਗਤੀ ਧਰਨ ਕੈਸੇ ਕਰੋ ਨਗਰੋ ਪਤੋ ਧਾਰਨ ਰਾਖ ਸੁਆਮੀ ਆਪ ਭਰੋਸੇ ਰਹਾਓ ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸਵਾਨ ਜੈਸੇ ਆਉਦ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇਸਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੇ ਕਰਨਾਵਾਂ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਆਪਹਿ ਮੇਲ ਲਏ ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੋਖ ਗਏ ਰਹਾਓ ਤਜ ਅਭਿਮਾਨ ਅਰਚਿੰਤ ਬਿਰਾਨੀ ਸਾਧੈ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖੇ ਮਹਾਮੁਗਧਾ ਜਾਨ ਅਗਿਆਨੀ ਰਾਖੇ ਧਾਰ ਦਏ ਕਹੋ ਨਾਨਕ ਗੁਰ ਪੂਰਾ ਭੇਟਿਓ ਆਮਨ ਜਾਨ ਨੈ ਰਹੇ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਨੀ ਜੋ ਸੋ ਪ੍ਰਸੰਨ ਭਏ ਗੁਰਪੂਰੇ ਤਵ ਮੇਰੀ ਆਸ ਪੁੰਨੀ ਰਹਾਓ ਪੀਰ ਗਈ ਬੰਦੀ ਮਨ ਧੀਰਾ ਮੋਹਿਓ ਅੰਧ ਧੁਨੀ ਉਪਜੋ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੁਨੀ
ਅੰਦਲੇ ਟੇਕ ਨਿਰਤਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਣੀ। ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੋਹਨ ਨੀਂਦ ਨਾ ਆਵੇ ਹਾਵੇ ਹਾਰ ਕੱਜਰ ਬਸਤਰਿਆ ਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੈ ਰੀ। ਰਹਾਓ ਸਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੋਏ ਮਿਲਾਵੋ ਕਬ ਕਰ ਆਵੈ ਰੀ। ਸੁਣੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹੰ ਮਿਟਾਵੋ ਤਉ ਕਰ ਹੀ ਲਾਲਨ ਪਾਵੋ। ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਤੇ ਆਵੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ। ਮੋਹਨ ਰੂਪ ਦਿਖਾਵੈ ਅਮੋਇਨੀ ਸੁਹਾਵੈ ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਹੀ ਸਮਾਨੀ ਮੀਠੀ ਪਰੈ ਕਹਾਨੀ ਮੋਹਨ ਲਾਲਨ ਪਾਇਓ ਰੀ। ਰਹਾਉ ਦੂਜਾ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ ਰਾਚੋ ਨਾਥ ਹੀ ਸਹਾਈ ਸੰਤਨਾ ਅਵਚਰਨ ਗਹੇ। ਰਹਾਉ ਆਹੇ ਮਨ ਅਵਰਨਾ ਭਾਵੈ ਚਰਨਾਵੈ ਚਰਨਾਵੈ ਉਲਜਿਓ ਅਲ ਮਕਰੰਦ ਕਮਲ ਜਿਉ ਅਨਰਸ ਨਹੀਂ ਚਾਹੈ ਏਕੈ ਹਰ ਲਾਹੈ। ਅੰਤੇ ਟੂਟੀ ਐ ਰਿਖਤੇ ਛੁੱਟੀ ਐ ਮਨ ਹਰ ਰਸ ਘੂਟੀ ਐ ਸੰਗ ਸਾਧੂ ਉਲਟੀ ਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ। ਰਾਗ ਬਿਲਾਵਲ ਮਹੱਲਾ ਨਾਵਾਂ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁੱਖ ਹਰਤਾ ਹਰ ਨਾਮ ਪਛਾਨੋ ਵਜਾ ਮਲਗਨ ਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ। ਰਹਾਓ ਗਜ ਕੀ ਤਰਾਸ ਮਿਟੀਸ਼ਨ ਹੂੰ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁੰਤ ਤਰੂ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤਾਹੇ ਤੁਮ ਮਾਨੋ। ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਿਸਾ ਨੇ ਚੁਕੈ ਗੁਰ ਇਹ ਭੇਦ ਬਤਾਵੈ। ਰਹਾਉ ਕਹਾਂ ਪਇਓ ਤੀਰਥ ਬ੍ਰਤ ਕੀਏ ਰਾਮ ਸਰਨ ਨਹੀਂ ਆਵੈ ਜੋਗ ਜਗ ਨੇ ਫਲਤੇ ਮਾਨੋ ਜੋ ਪ੍ਰਭ ਜਸ ਬਿਸਰਾਵੈ। ਮਾਨ ਮੋਹ ਦੋਨੋ ਕਉ ਪਰ ਹਰ ਗੋਬਿੰਦ ਕੇ ਗੁਣ ਗਾਵੈ ਕਉ ਨਾਨਕ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ। ਬਿਲਾਵਲ ਮਹੱਲਾ ਨਾਵਾਂ ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮਿਆ ਕਾਰਥ ਖੋਇਆ ਜੈ ਰਾਖੋ ਮਨ ਮਾਹੀ। ਰਹਾਓ ਤੀਰਥ ਕਰੈ ਬ੍ਰਤ ਫੁਨ ਰਾਖੈ ਨੈ ਮਨੁਆ ਬਸ ਜਾ ਕੋ ਨੇਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਜਾ ਕਹੋ। ਜੈਸੇ ਪਾਹੁਣ ਜਲ ਮੈਂ ਰਾਖਿਓ ਭੇਦੈ ਨਾਹੇ ਤਹਿ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਨੀ। ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜੈ ਭੇਦ ਬਤਾਵੈ ਕਉ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ। ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰ ਲਾਗੂ ਜੈ ਕੋਈ ਵਿਣ ਪੈ ਪੈ ਭਗਤ ਨਾ ਹੋਈ ਸਭ ਰਤੇ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ। ਰਹਾਓ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣਾ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮ ਭੂਲੇ ਥਾਉ ਨਾ ਕੋਈ। ਮਨ ਮਾਇਆ ਬੰਦੇ ਉਹ ਸਰਜਾਲ ਘਟ ਘਟ ਵਿਆਪ ਰਹੇ ਉਹ ਬਿਖ ਨਾਲ ਜੋ ਅੰਜੈ ਸੋ ਦਿਸੈ ਕਾਲ ਕਾਰਜ ਸਿੱਧ ਉਰਦੈ ਸੰਭਾਲ। ਸੋ ਗਿਆਨੀ ਜਿਨ ਸਬਦ ਲਵਿਲਾਈ ਮਨਮੁਖ ਹਮੈ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣਾ ਦਾਈ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ। ਬੇਦ ਪੁਕਾਰੈ ਭਗਤ ਸਰੋਤ ਸੁਣ ਸੁਣ ਮਾਨੈ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦਰੜਾ ਮੰਗ ਗੁਰਮੁਖ ਸਾਤ ਉਤਮ ਕਰਾਵੰਗ ਮਨਮੁਖ ਜੋਨੀ ਦੁਖ ਸਹਾਵੰਗ ਬੰਧਨ ਟੂਟੇ ਇਕ ਨਾਮ ਸਾਮੰਗ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ।
ਦੇਖ ਕਹੋ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਬਿਲਾਵਲ

ਕਰ ਤਾਂ ਕਿ ਮਿਤ ਨਾ ਜਾਣੈ ਕੋਏ ਜਲ ਥਲ ਮਹੀਅਲ ਸੋਏ ਕਰ ਬੰਦਨਾ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ ਪ੍ਰਭ ਕਰੋ ਸਾਧੂ ਤੂਰ ਨਾਨਕ ਮਨਸਾ ਪੂਰ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ ਲਿਹੋ ਲੜ ਲਾਏ ਨਾਨਕਾ ਨਾਮ ਤੇ ਆਏ ਦੀਨਾ ਨਾਹ ਦਇਆਲ ਮੇਰੇ ਸਵਾਮੀ ਦੀਨਾ ਨਾਹ ਦਇਆਲ ਜਾਚੋ ਸੰਤਰਵਾਲ ਰਹਾਓ ਸੰਸਾਰ ਵਿਖਿਆ ਕੂਪ ਤਮ ਗਿਆਨ ਮੋਹਿਤ ਕੂਪ ਗਹਿ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੁਝ ਬਿਨਾ ਨਹੀਂ ਠਾਓ ਨਾਨਕਾ ਬਲ ਬਲ ਜਾਓ ਲੋਭ ਮੋਹੇ ਬਾਂਧੀ ਦੇਹੇ ਬਿਨ ਭਜਨ ਹੋਵਤ ਖੇਹੇ ਜਮ ਦੂਤ ਮਹਾਭਿਆਨ ਚਿਤ ਗੁਪਤ ਕਰ ਮੈਂ ਜਾਨ ਦਿਨ ਰਹਿਣ ਸਾਖ ਸੁਣਾਏ ਨਾਨਕਾ ਹਰ ਸਰਨਾਏ ਪੈ ਭੰਜਨਾ ਮੁਰਾਰ ਕਰ ਦਇਆ ਭਗਤ ਉਦਾਰ ਮੇਰੇ ਦੋਹ ਗਨੇ ਨਾ ਜਾਹੇ ਹਰ ਬਿਨਾ ਕਤੈ ਸੁਮਾਹੇ ਗਹਿ ਓਟ ਚਿਤਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਦੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਕ ਰਹਿਣ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਲ ਸੋਹੇਤ ਅਲ ਕਮਲ ਭਿੰਨ ਨਾ ਪੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪ੍ਰਾਨ ਜਿਉ ਲੋਭੀਐ ਧਨ ਦਾਨ ਜਿਉ ਦੂਧ ਜਲੈ ਸੰਜੋਗ ਜਿਉ ਮਹਾਂ ਖੁਦਿਆਰਥ ਭੋਗ ਜਿਉ ਮਾਤ ਪੂਤੈ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨਿਸੰਗ ਮਹਿੰਗ ਲੈ ਕਾ ਮੈਂ ਬੰਦ ਜਿਉ ਗ੍ਰਸਤ ਬਿਖਈ ਤੰਦ ਜਿਉ ਜੁਆਰ ਬਿਸਰ ਨਾ ਜਾਏ ਹਰ ਨਾਨਕਿਓ ਮਨ ਲਾਏ ਕੁਰੰਕ ਨਾ ਦੈਨੇ ਹੋ ਚਾਤ੍ਰਕ ਚਾਹਤ ਮੈਂ ਹੋ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਵ ਫਲ ਹਰ ਲੇ ਕੁਲ ਸਮੂਹ ਕਰ ਤੋ ਉਧਾਰ ਸੰਸਾਰ ਉਤਰ ਸਪਾਰ ਹਰ ਚਰਨ ਬੋਇਥਤਾ ਹੈ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰੱਖੈ ਮੁਰਾਰ

ਨਵਹਾਣ ਨਵਹਾਣ ਨਵਤਨ ਸ਼ਬਦ ਜਾਗੀ ਆਪਣੇ ਪਿਰਭਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਰ ਕੰਠੇ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਪਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਾ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਜੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਪਵਨ ਸੋ ਜੀ ਸੂਜੈ ਰਹਿ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬਠਾਈ ਨਾਨਕਾ ਉਰਤਾਰਿਆ ਮਹਿਲ ਬੁਲਾਏੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਮਾਰ ਰੀਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਧਾਨ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰਸ਼ਬਦ ਝਗਰ ਨਵੇਰਾ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇ ਜੈ ਆਇਆ ਮਨ ਸੁਖ ਸਮਾਨ ਆਰਾਮ ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲੀਆ ਮਾਣ ਆਰਾਮ ਵਡ ਭਾਗੀਆਂ ਸੁਹਾਗਣੀ ਹਰ ਮਸਤਕ ਮਾਣ ਆਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਪਾਣ ਆਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੈ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰ ਰਾਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਾਪੈ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਪਾਗਮ ਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦ੍ਰਿੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਵਛਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸਿਜਣ ਲੋੜ ਲਹੋ ਮਨ ਵਸੈ ਵਡ ਭਾਗ ਗੁਰਪੂਰੈ ਵੇਖਾ ਲਿਆ ਨਾਨਕ ਹਰ ਲਿਵਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆ ਹਉ ਮੈਂ ਬਿਖ ਚਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੈ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੈ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨਾ ਦੇਰਾ ਕੱਟਿਆ ਜੋਤ ਪ੍ਰਗਟ ਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਿਆਰਾ ਰਾਵੀਆ ਜਾਂ ਹਰ ਪ੍ਰਭ ਪਾਈ ਰਾਮ ਅੱਖੀ ਪ੍ਰੇਮ ਕਸਾਈਆਂ ਜਿਉ ਬਿਲਕ ਮਸਾਈ ਰਾਮ ਗੁਰਪੂਰੈ ਹਰ ਮੇਲਿਆ ਹਰ ਰਸਿਆ ਗਾਈ ਰਾਮ ਜਨ ਨਾਨਕ ਨਾਮ ਸਵਿਗਸਿਆ ਹਰ ਹਰ ਲਿਵ ਲਾਈ ਰਾਮ ਹਮ ਮੂਰਖ ਮੁਗਦ ਮਿਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸਾਬਾਸ ਹੈ ਜਿਨ ਹਉ ਮੈਂ ਮਾਰੀ ਰਾਮ ਜਿਨ ਵਡਭਾਗੀਆ ਵਡਭਾਗ ਹੈ ਹਰ ਹਰ ਉਰਤਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਬਿਹਾ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਾਇਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲੀਐ ਪੂਰਨ ਪਤੇ ਸਹਿਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ ਦਿਨ ਰਹਿਣ ਠਾਂਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਹਿ ਮੋਹਿ ਲੜ ਲਾਇਆ ਪਇਆ ਸਮਾਹੜਾ
ਹਰਤਨ ਵਿਸਾਹਾ ਰਾਮ, ਖੋਜੀ ਖੋਜ ਰੱਦਾ ਹਰ ਸੰਤਨ ਪਾਹਾ ਰਾਮ, ਮਿਲੇ ਸੰਤ ਪਿਆਰੇ ਦਇਆ ਤਾਰੇ, ਅਕਥੈ ਕਥ ਵਿਚਾਰੋ, ਇੱਕ ਚਿਤ ਇੱਕ ਮਨ ਧਿਆਏ ਸਵਾਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਭੈ ਕਰ ਬੇਨੰਤੀ, ਮਿਲੈ ਹਰ ਜਸ ਲਾਹਾ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਅਗਮੂ ਅਥਾਹ, ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ, ਸੁਖੈ ਸਮੂਹ ਭਇਆ ਗਿਆ ਵੇ ਜੋਗੋ ਰਾਮ, ਮਿਲ ਸੰਤ ਆਏ ਪ੍ਰਭ ਤੇ ਆਏ, ਬਣੇ ਅਚਰਜ ਜਾਨੀਆ, ਮਿਲੇ ਕਤਰ ਹੋਏ ਸਹਿਜ ਟੋਏ, ਮਨ ਪ੍ਰੀਤ ਉਪਜੀ ਮਾਨੀਆ, ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ, ਪਵਨ ਸੁਹਾਵੜਾ ਧਰਤ ਸੁਭਾਗੀ ਰਾਮ, ਪ੍ਰਭ ਕਰ ਆਇੜਾ ਗੁਰਚਰਨੀ ਲਾਗੀ ਰਾਮ, ਗੁਰਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ, ਮੇਰੀ ਆਸ ਪੂਰੀ ਸੰਤ ਧੂਰੀ, ਹਰ ਮਿਲੇ ਕੰਤ ਵਿਛੁੰਨਿਆ, ਆਨੰਦ ਅੰਦਨ ਵਜੈ ਵਾਜੇ, ਅਹਿਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਣ ਸੁਮਾਮੀ, ਸੰਤ ਸੰਗ ਲਿਵ ਲਾਗੀ, ਬਿਲਾਵਲ ਮਹੱਲਾ ਪੰਜਵਾਂ, ਭਾਗ ਸੁਲੱਖਣਾ ਹਰਕੰਤ ਹਮਾਰਾ ਰਾਮ, ਅਨਹਦ ਬਾ ਜਿਤਰਾ ਤਿਸ ਧੁਨ ਦਰਬਾਰਾ ਰਾਮ, ਆਨੰਦ ਆਂਦਨ ਵਜੈ ਵਾਜੇ, ਦਿਨ ਸਰਹਿਣਿਓ ਮਹਾ, ਤਹਿ ਰੋਗ ਸੋਗ ਨਾ ਦੁਖ ਵਿਆਪੈ, ਜਨਮ ਮਰਨ ਨਾ ਤਾਹਾ, ਰਿੱਧ ਸਿੱਧ ਸੁਧਾਰਾ ਸੇ ਅੰਮ੍ਰਿਤ ਭਗਤ ਭਰੇ ਭੰਡਾਰਾ, ਬਿਨਵੰਤ ਨਾਨਕ ਬਲਿਹਾਰ ਵੰਨਿਆ, ਪਾਰ ਬ੍ਰਹਮ ਪ੍ਰਾਣਿਆ ਦਾਰਾ, ਸੁਣ ਸਖੀ ਸਹੇਲੜੀਓ, ਮਿਲ ਮੰਗਲ ਗਾਵੈ ਰਾਮ, ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੈ ਰਾਮ, ਕਰ ਪ੍ਰੇਮ ਰਾਵੈ ਤਿਸੈ ਭਾਵੈ, ਇੱਕ ਨਿਮਖ ਪਲਕ ਨਾ ਤਿਆਗੀ ਐ, ਗਹਿ ਕੰਠ ਲਾਈਐ ਨਹਿ ਲਿਜਾਈਐ, ਚਰਨ ਰਜ ਮਨ ਪਾਗੀ ਐ, ਭਗਤ ਠਗੌਰੀ ਪਾਏ ਮੋਹੈ, ਅਣਤ ਕਤਹੂ ਨਾ ਤਾਵੈ, ਬਿਨਵੰਤ ਨਾਨਕ ਮਿਲ ਸੰਗ ਸਾਜਨ, ਅਮਰ ਪਦਵੀ ਪਾਵੈ, ਬਿਸਮਨ ਬਿਸਮ ਭਈ ਪੇਖ ਗੁਣ ਅਬਨਾਸੀ ਰਾਮ, ਕਰ ਗਹਿ ਪੂਜਾ ਗਹੀ ਕਟ ਜਮਕੀ ਫਾਸੀ ਰਾਮ, ਗਹਿ ਪੂਜਾ ਲੀਨੀ ਦਾਸ ਕੀਨੀ, ਅੰਕਰ ਅਦੋਤ ਜਣਾਇਆ, ਮਲਨ ਮੋਹ ਵਿਕਾਰ ਨਾਠੇ, ਦਿਵਸ ਨਿਰਮਲ ਆਇਆ, ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ, ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਨਾਸੀ, ਸੂਰਜ ਕਿਰਨ

ਨਾਨਕ ਪੈਂ ਪੈ ਸੇਵ ਸੇਵਕ ਜਿਉਂ ਜਾਨੋ ਤਿਉਂ ਮੋਹੇ ਰੱਖੋ। ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ, ਮੋਹੇ ਚਾਤਰਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ, ਮੁਖ ਪਰੈ ਹਰੈ ਪਿਆਸ ਮੇਰੀ ਜੀ ਹੀਆ ਪ੍ਰਾਨ ਪਤੇ, ਲਾਡਲੇ ਲਾਡ ਲੜਾਏ ਸਾਮੈ ਮਿਲ ਹਮਾਰੀ ਹੋਏ ਗਤੇ, ਚੀਤ ਚਿਤਵੋ ਮਿਟ ਅੰਧਾਰੇ ਜਿਉਂ ਆਸ ਚੱਕਵੀ ਦਿਨ ਚਰੈ, ਨਾਨਕ ਪਯੰ ਪੈ ਪ੍ਰੇ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ। ਧਨ ਧਨ ਹਮਾਰੇ ਭਾਗ ਕਰ ਆਇਆ ਪਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨਹਰਾ, ਹਰ ਹਰਾ ਸੁਆਮੀ ਸੁਖੈ ਗਾਮੀ ਅੰਤ ਮੰਗਲ ਰਸਕਣਾ, ਨਵਲ ਨਵਤਨ ਨਾਹੋ ਬਾਲਾ ਕਵਨ ਰਸਨਾ ਗੁਣਪਣਾ, ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖਰਾ, ਨਾਨਕ ਪਯੰ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ। ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ, ਸੁੰਦਰ ਸਾਂਤ ਦਇਆਲ ਪ੍ਰਭ ਸਰਬ ਸੁਖਾਂ ਨਿਧ ਪੀਓ, ਸੁਖ ਸਾਗਰ ਪ੍ਰਭ ਪੇਟਿਐ।

ਛੋੜਸਿਆਨ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਨਾਈ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀ ਐ ਜਿਸ ਬਿਨ ਮਰ ਜਾਈਏ ਰਾਮ ਲਾਜ ਨਾ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਏ ਰਾਮ ਪਤਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਏ ਰਾਮ ਨਾਨਕ ਭਗਤ ਪਾਓ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰੈ ਬਲ ਗਈਏ ਦੋ ਚਾਰਨ ਰਸਨਾ ਰਾਮ ਪ੍ਰਭ ਭਗਤ ਵਛਲਨੈ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ਬ੍ਰਹਮ ਉਹੀ ਦੁਖ ਨਾ ਜਾਣਹੀ ਕੋੜ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸ਼ਟਾ ਕ੍ਰਿਮ ਭਸਮਾ ਰਾਮ ਲਾਏ ਬਿਰੋ ਭਗਵੰਤ ਸੰਗੇ ਹੋਏ ਮਿਲ ਬੈ ਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹਮੈ ਬਿਖ ਤਿਆਗਨ ਰਾਮ ਈ ਤੂਤ ਨੈ ਡੋਲੀ ਐ ਹਰ ਸੇਵਾ ਜਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਡ ਭਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਣਾਗਤੀ ਜਪ ਅੰਤ ਤਰੰਗੇ ਰਾਮ ਇੱਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਭ ਕਿਛ ਦੀਨਾ ਰਾਮ ਵਡ ਭਾਗੀ ਮੇਲਾ ਵੜਾ ਗੁਰਮੁਖ ਪਿਰਚੀਨਾ ਰਾਮ ਬਾਹਾਂ ਪਕੜੋ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣ ਪੈ ਪਾਰ ਗਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਇੱਛ ਪੁਜਾਮੀ ਰਾਮ ਨਾਨਕ ਉਦਰੇ ਜਪ ਹਰੇ ਸਭੂ ਕਾ ਸਵਾਮੀ ਰਾਮ ਰਸ ਭਿੰਨ ਅੜੇ ਆਪਣੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ਪ੍ਰਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜਲੈ ਸਮਾਇਆ ਜੋਤੀ ਜੋਤ ਮੀਕੇ ਰਾਮ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਥ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰਮਸਤਕ ਪੂਰਾ ਪਾਗ ਸਭ ਦਿਨ ਸਰੈਣ ਗੁਣ ਉਚਰੈ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੈ ਨਾਮ ਰਾਗ ਨਾਦ ਸ਼ਬਦ ਸੋਹਣੇ ਜਾਣ ਲਾਗੈ ਸਹਿ ਧਿਆਨ ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗੈ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀ ਐ ਚੁੱਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪਿਆ ਗਮ ਹੈ ਸਭ ਤੋਂ ਦਿਉ ਪਾਇਆ ਤੂੰ ਆਪਿਆ ਵਰਦਾ ਸਭ ਜਗ ਸਵਾਇਆ ਤੁਧ ਆਪੇ ਤਾੜੀ ਲਾਈ ਐ ਆਪੇ ਗੁਣ ਗਾਇਆ ਹਰ ਧਿਆਵੋ ਭਗਤੋ ਦਿਨ ਸਰਾਤ ਅੰਤਲੇ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜੈ ਪਾਏ ਬਿਲਾਵਲ ਨਾ ਹੋਵਈ ਮਨਮੁਖ ਥਾਏ ਨਾ ਪਾਏ ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਅਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਐ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰੋ ਤੁਮ ਪਿਆਰਿਓ ਏਕ ਸਿਉ ਲਿਵਲਾ

ਨਾਨਕ ਸੇਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰਿ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਕਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿੱਤ ਕਰ ਤੁਦ ਅੱਪੜ ਕੋਏ ਨਾ ਸਕੈ ਸਭ ਚਖ ਚਖ ਪਵੈ ਚਾੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਪਾਏ ਜਿਨ ਕੈ ਹਿਰਦੈ ਹਰ ਵਸੈ ਹਮ ਮੈ ਰੋਗ ਗਵਾਏ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ ਨਾਨਕ ਜਿਨ ਕਉ ਨਜ਼ਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀ ਆ ਸ਼ਬਦ ਨਾ ਲੱਗੋ ਭਾਉ ਹਉ ਮੈ ਰੋਕ ਮਾਵਣਾ ਆਦਿਰਗ ਬਹੁ ਸੁਆਉ ਮਨ ਹੱਠ ਕਰਮ ਕਮਾਉਂਦੇ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸਨੂੰ ਆਪੇ ਲਏ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੁਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਐ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤਿਹਾ ਫਲ ਪਾਏ ਗੁਰ ਕਾ ਸਭ ਦੇ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਵਾ ਸੱਚ ਵਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦੈ ਦਿਸ ਪਸਰਿਆ ਗੁਰ ਕੈ ਸਹਿ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿਸੈ ਦੇਸ਼ ਪਾਏ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸ਼ਬਦ ਸੋਚੇ ਨਾਨਕ ਸਹਿ ਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ ਹਰ ਕਰਤੈ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸਹੀ ਦੀ ਕਿਆ ਹੋਵੇ ਕਿਸਹੀ ਕੀ ਝੱਖ ਮਾਰੀ ਜਾਂ ਸੱਚੇ ਸਿਉ ਬਣਿਆਈ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝੱਖ ਝੱਖ ਮਰੈ ਲੋਕਾਈ ਸਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹੇ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾ ਵਿਸਾਰ ਦੁਖ ਪਾਏ ਮਨਮੁਖ ਅਗਿਆਨੀ ਅੰਧਲੇ ਜਨਮ ਮਰੈ ਫਿਰੇ ਆਵੈ ਜਾਏ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ ਸੋ ਹਰ ਹਰ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਏ ਨੂੰ ਜਨ ਨਾਨਕ ਤਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋਬਰੈ ਜਿਸ ਬਖਸੈ ਕਰਤਾਰ ਨਾਨਕ ਗੁਰਪ੍ਰਸਾਦੀ ਹੋ ਮੰਤਾਂਤਰੈ ਜਾਂ ਛੋਡੈ ਹੰਕਾਰ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰਸਬਦੀ ਵਿਚਾਰ ਪੌੜੀ ਜਿੱਥੈ ਜਾਈਐ ਜਗਤ ਮੈਂ ਤਿੱਥੈ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜ ਯਾਰਾਂ ਕੇ ਮੋਹ ਫਿਟਕੀਐ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ

ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭਸ ਕਰੇ ਉਹ ਪਾਵਾਂ ਸਿਰੇ ਉਹ ਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ

ਨਾਨਕ ਨਦਰੀ ਪਾਈ ਹੈ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤ ਸਾਹਾ ਸਾਹਾ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੈ ਸੋ ਓਏ ਕਰੈ ਸਭ ਹਰ ਕੇ ਅਰਥੀਏ ਸੋ ਵੈਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰਕ ਮਾਵਣ ਕਉ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ ਹਰ ਹਰ ਕਿਰਪਾਲ ਹੋਵਾ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹੱਲਾ ਤੀਜਾ ਅੰਤਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿਚਕਾਰ ਕਮਾਵਣੀ ਦੁੱਖ ਵਰਤੈ ਦੁਖ ਆਗੈ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਪਰੰਪੋ ਪਾਗੈ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨਾ ਦੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰੈ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ ਭਣਤ ਨਾਨਕ ਸੁਣੋ ਜਨ ਪਾਈ ਸਤਿਗੁਰ ਸੇਵੋ ਹਉਮੈ ਮਲ ਜਾਈ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤਮਾਰ ਦੂਜੇ ਪਾਏ ਸੂਤੇ ਕਬੋ ਨਾ ਜਾਗੈ ਮਾਇਆ ਮੋਹ ਪਿਆਰ ਨਾਮ ਨਾ ਚੇਤੈ

ਪੌੜੀ। ਜਿਸਨੋ ਹਰ ਭਗਤ ਸੱਚ ਬਖਸ਼ੀਆਂ ਨਾ ਸੋ ਸੱਚਾ ਸਾਹੋ, ਤਿਸਕੀ ਮੋਹਤਾਜੀ ਲੋਕ ਕੱਢਦਾ, ਹੋਰ ਤਹਟ ਨਾ ਵੱਥ ਨਾ ਵਿਸਾਹੋ। ਭਗਤ ਜਨਾ ਕਉ ਸਨਮੁਖ ਹੋਵੇ, ਸੋ ਹਰ ਰਾਸ ਲਏ ਵੇ ਮੁਖ ਪਸ ਪਾਹੋ। ਹਰ ਕੇ ਨਾਮ ਕੇ ਵਾਪਾਰੀ ਹਰ ਭਗਤ ਹੈ, ਜਮ ਜਾ ਗਾਤੀ ਤਿੰਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਤਨ ਲੱਦਿਆ, ਸਦਾ ਵੇ ਪ੍ਰਵਾਹੋ। ਸਲੋਕ ਮਹੱਲਾ ਤੀਜਾ। ਇਸ ਯੁਗ ਮੈਂ ਭਗਤੀ ਹਰ ਤਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਗੁਰਪ੍ਰਸਾਦੀ ਨਾਮ ਮਨ ਵਸਿਆ, ਅੰਦਰ ਨਾਮ ਤੇ ਆਇਆ। ਵਿਖਿਆ ਮਾਹੇ ਉਦਾਸ ਹੈ, ਹਉ ਮੈਂ ਸ਼ਬਦ ਜਲਾਇਆ। ਆਪ ਤਰਿਆ ਕੁਲ ਉਦਰੇ, ਤਨ ਜਣੇ ਦੀ ਮਾਇਆ। ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਉ ਲਿਵਲਾਇਆ। ਬ੍ਰਹਮਾ ਵਿਸ਼ਨੁ ਮਹਾਂਦਿਉ ਤ੍ਰੈ ਗੁਣ ਭੁੱਲੇ, ਹਉ ਮੈਂ ਮੋਹ ਵਧਾਇਆ। ਪੰਡਿਤ ਪੜ ਪੜ ਮੋਨੀ ਭੁੱਲੇ, ਦੂਜੇ ਪਾਏ ਚਿਤ ਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤਤ ਨਾ ਪਾਇਆ। ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ, ਤਿੰਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਹੀ ਜਨ ਸਮਦੇ, ਜੇ ਆਪੇ ਬਖਸ਼ ਮਿਲਾਇਆ। ਮਹੱਲਾ ਤੀਜਾ। ਨਾਨਕ ਸੋ ਸਾਲਾਹੀਐ, ਜਿਸ ਵਿੱਚ ਸਭ ਕਿਛ ਹੋਏ, ਤਿਸੈ ਸਿਰੇ ਵੋ ਪ੍ਰਾਣੀ ਹੋ, ਤਿਸ ਬਿਨ ਅਵਰ ਨਾ ਕੋਏ। ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ ਪੌੜੀ। ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦੇਵਾਲੀਏ ਜੁਗ ਮਾਹੇ। ਓਏ ਮੰਗਦੇ ਫਿਰੈ ਸਭ ਜਗਤ ਮੈਂ, ਕੋਈ ਮੋਹ ਥੁੱਕ ਨਾ ਤਿਨ ਕੋ ਪਾਹੇ। ਪਰਾਈ ਬਖੀਲੀ ਕਰੈ ਆਪਣੀ, ਪ੍ਰਤੀਤ ਖੋਵਨ ਸਗਵਾ ਪੀਆ ਪਲਖਾਹੇ। ਜਿਸ ਤਨ ਕਾਰਨ ਚੁਗਲੀ ਕਰੈ, ਸੋ ਤਨ ਹੱਥ ਨਾ ਆਵੈ। ਜਿਸ ਤਨ ਕਾਰਨ ਚੁਗਲੀ ਕਰੈ, ਸੋ ਤਨ ਚੁਗਲੀ ਹੱਥ ਨਾ ਆਵੈ। ਓਏ ਭਾਵੈ ਤਿੱਥੈ ਜਾਹੇ, ਗੁਰਮੁਖ ਸੇਵਕ ਪਾਏ ਹਰ ਤਨ ਮਿਲੈ। ਤਿੱਥੋਂ ਕਰਮਹੀਣ ਲੈ ਨਾ ਸਕੈ, ਹੋਰ ਥੈ ਦੇਸ ਦਸੰਤਰ ਹਰ ਤਨ ਨਾਹੇ। ਸਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵਈ, ਚਿੰਤਾ ਵਿੱਚੋਂ ਜਾਏ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲਯਨ ਪੰਨੈ ਪਾਏ। ਮਹੱਲਾ ਤੀਜਾ। ਕਾਲ ਮਾਰ ਮਨਸਾ ਮਨੈ ਸਮਾਣੀ, ਅੰਤਰ ਨਿਰਮਲ ਨਾਉ। ਅੰਦਨ ਜਾਗੈ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਓ। ਮੀਠਾ ਬੋਲੈ ਅੰਮ੍ਰਿਤ ਬਾਣੀ, ਅੰਦਨ ਹਰ ਗੁਣ ਗਾਓ। ਨਿਜ ਘਰ ਵਾਸਾ ਸਦਾ ਸੋ ਹੁੰਦੇ, ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ। ਹਰ ਤਨ ਰਤਨ ਜਿਵੇ ਹਰੀ, ਸੋ ਗੁਰ ਹਰ ਤਨ ਹਰ ਪਾਸੋ ਦੇਵਾਇਆ। ਜੇ ਕਿਸੈ ਕਿਹੋ ਦਿਸ ਆਵੈ, ਤਾਂ ਕੋਈ ਕਿਹੋ ਮੰਗ ਲਏ। ਅਕੈ ਕੋਈ ਕਿਹੋ ਦੇਵਾਏ, ਇਹੋ ਹਰ ਤਨ ਜੋਰ ਕੀਤੇ, ਕਿਸੈ ਨਾਲ ਨਾ ਜਾਏ ਵੰਡਾਇਆ। ਜਿਸਨੋ ਸਤਿਗੁਰ ਨਾਲ ਹਰ ਸਰਦਾ ਲਾਏ, ਤਿਸ ਹਰ ਤਨ ਕੀ ਵੰਡ ਹੱਥ ਆਵੈ। ਜਿਸਨੋ ਕਰਤੈ ਤੁਰ ਲਿਖ ਪਾਇਆ, ਇਸ ਹਰ ਤਨ ਕਾ ਕੋਈ ਸ਼ਰੀਕ ਨਾਹੀ। ਕਿਸੈ ਕਾ ਖਤ ਨਾਹੀ, ਕਿਸੈ ਕੈ ਸੀਵ ਬੰਨੈ ਰੋਲ ਨਾਹੀ। ਜੇ ਕੋ ਹਰ ਤਨ ਕੀ ਬਖੀਲੀ ਕਰੇ, ਤਿਸ ਕਾ ਮੋਹ ਹੋਰ ਚੌ ਕੁੰਡਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ, ਦੇਹੋ ਦੇਹੋ ਨਿਤ ਨਿਤ ਉਚੜੈ ਸਵਾਇਆ। ਸਲੋਕ ਮਹੱਲਾ ਤੀਜਾ।

ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ, ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ, ਤੁਰੋਂ ਹੁਕਮ ਬੁਝ ਨਿਸ਼ਾਨ, ਪੁੱਤੀ ਪਾਤੀ ਜਾਵਾਈ ਸਕੀ, ਅੱਗੋ ਪਿੱਛੋ ਟੋਲ ਡਿੱਠਾ। ਲਾਹਿਓ ਨ ਸਭਨਾ ਕਾ ਬਮਾਨ, ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ, ਹਰ ਬਖਸਿਓ ਸੋ ਸਭ ਜਹਾਨ। ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ, ਜੇ ਵੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ। ਜਨ ਨਾਨਕ ਕੈ ਵੱਲ ਹੋਆ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ, ਪਾਉਂਦੀ ਪਿੱਤ ਦੇਖ ਕੇ

ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਧਨਵੰਤ ਧਾਰ ਨਿਰਧਨ ਮਨੇ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ।

ਆਏ ਭਵੈ ਪੇਖ ਧਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ ਜੇ ਤੂੰ ਜਾਚੈ ਸੋ ਤ੍ਰ ਭਵਨ ਭੋਗੀ ਕਹਿ ਕਬੀਰ ਕੇ ਸੋ ਜਗਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨਾ ਉਪਜੈ ਜਨ ਕਉ ਜਨ ਕਹਾ ਕਰੈ ਬੇਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕਉ ਦ੍ਰਿੜ ਕਰ ਰਾਖਉ ਬਾਂਧੇ ਆਬ ਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੈ ਕਮਲਿਆਨੂਪ ਪਰਮ ਜੋਤ ਪਰਮੋਤ ਪਰਖੋਤਮ ਜਾਂ ਕਹਿ ਰੇਖ ਨਾ ਰੂਪ ਰੇ ਮਨ ਹਰ ਭਜ।

ਕਹੇ ਕਬੀਰ ਮੇ ਨਾ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀ ਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਓ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਪੂਰਨ ਕਾਮ ਰਹਾਓ ਜੋ ਤੇਰੀ ਸਰਨਾਗਤਾ ਤਿੰਨਾ ਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ।

ਬਿਲਾਵਲ ਜਿਹ ਕੁਲ ਸਾਧ ਬੈਸ ਨ ਹੋਏ, ਬਰਨ ਅਬਰਨ ਰੰਕ ਨਹੀਂ ਈਸਰ, ਬਿਮਲ ਬਾਸ ਜਾਨੀਆਂ ਜਗ ਸੋਏ ਰਹਾਉ। ਬ੍ਰਹਮਨ ਬੈਸ ਸੂਦਿਅਰ ਖੱਤਰੀ, ਡੋਮ ਚੰਡਾਰ ਮਲੇਸ਼ ਮਨ ਸੋਏ, ਹੋਏ ਪੁਨੀਤ ਭਗਵੰਤ ਭਜਨ ਤੇ, ਆਪ ਤਾਰ ਤਾਰੇ ਕੁਲ ਦੋਏ, ਧਨ ਸੋ ਗਾਓ ਧਨ ਸੋ ਠਾਓ, ਧਨ ਪੁਨੀਤ ਕੁਟੰਬ ਸਭ ਲੋਏ, ਜਿਨ ਪੀਆ ਸਾਰ ਰਸ ਤਜੇ ਆਨ ਰਸ, ਹੋਏ ਰਸ ਮਗਨ ਡਾਰੇ ਬਿਖ ਖੋਏ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਪਨ ਰਵਿਦਾਸ ਜਨਮੇ ਜਗ ਓਏ। ਬਾਣੀ ਸਦਨੇ ਕੀ ਰਾਗ ਬਿਲਾਵਲ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਨਿਰਪਕੰਨਿਆ ਕੇ ਕਾਰਨ ਹੈ, ਇੱਕ ਭਇਆ ਪੇਖ ਤਾਰੀ, ਕਾਮਾਰਥੀ ਸਵਾਰਥੀ ਵਾਂ ਕੀ ਪੈ ਸਵਾਰੀ। ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ, ਜੋ ਜੰਬਕ ਗਰਾਸੈ ਰਹਾਓ, ਏਕ ਬੂੰਦ ਜਲ ਕਾਰਨ।

ਹੋ ਕਿਰਪਾਲ ਦੀਨ ਦੁਖ ਪੰਜਨ ਸਭ ਤੁਮਰੇ ਜੀ ਜਨਤਾ ਏਲੇ ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏਲੇ। ਰਾਗ ਗੁੰਡ ਮਹੱਲਾ ਪੰਜਵਾਂ ਚੌਪਦੇ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀ ਹੈ ਜਨਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕਉ ਸਭ ਕਿਛ ਭੋਜਨ ਪੋਗਾਏ

ਕੋਟ ਨਾਮ ਜਪਤ ਮਿਟੈ ਪਾਪ ਕੋਟ ਰਾਸ ਦੀ ਹਰੇ ਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਓ।

ਕਹੋ ਨਾਨਕ ਸੁਖ ਸਹਿਜ ਨਿਵਾਸ ਗੁੰਡ ਮਹੱਲਾ ਪੰਜਵਾਂ। ਨਿਮਾਨੇ ਕਹੋ ਜੋਧੇ ਤੋ ਮਾਨ ਸਗਲ ਭੁੱਖੇ ਕਹੋ ਕਰਤਾ ਦਾਨ ਗਰਭ ਕੋਰ ਮੈਂ ਰੱਖਣ ਹਾਰ ਤੇ ਠਾਕਰ ਕਹੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਤੇ ਆਏ ਘਟ ਆਵ ਘਟ ਜਤ ਕਤੈ ਸਹਾਇ ਰਹਾਓ ਏਕ ਰੰਕ ਰਾਓ ਜਾਂ ਕਹਿ ਇੱਕ ਸਮਾਨ ਕੀਟ ਹਸਤ ਸਗਲ ਪੁਰਾਨ ਬੀਓ ਪੂਛਣਾ ਮਸਲਤ ਧਰੈ ਜੋਗਸ਼ ਕਰੈ ਸੋ ਆਪੈ ਕਰੈ ਜਾਂ ਕਾ ਅੰਤ ਨਾ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਘਟ ਘਟ ਘਟ ਸਭ ਘਟ ਆਧਾਰ ਨਾਮ ਰੰਗ ਭਗਤ ਪੈ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੈ ਪਾਏ ਗੁੰਡ ਮਹੱਲਾ ਪੰਜਵਾਂ ਜਾਂ ਕਹਿ ਸੰਗ ਇਹੋ ਮਨ ਨਿਰਮਲ ਜਾਂ ਕਹਿ ਸੰਗ ਹਰ ਹਰ ਸਿਮਰਨ ਜਾਂ ਕਹਿ ਸੰਗ ਕਿਲ ਬਿਖ ਹੋਹੇ ਨਾਸ ਜਾਂ ਕਹਿ ਸੰਗ ਹਿਰਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਐ ਜਾਂ ਕਹਿ ਨੀਤ ਰਹਾਓ ਜਾਂ ਕਹਿ ਮੰਤਰ ਹਰ ਹਰ ਮਨ ਵਸੈ ਜਾਂ ਕਹਿ ਉਪਦੇਸ਼ ਭਰਮ ਪਵਨਸੈ ਜਾਂ ਕਹਿ ਕੀਰਤ ਨਿਰਮਲ ਸਾਰ ਜਾਂ ਕੀਰੇਨ ਬਾਂਛੈ ਸੰਸਾਰ ਕੋਟ ਪਤਤ ਜਾਂ

ਤਬ ਪੇਟੇ ਗੁਰਸਾ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੂ ਸਹਿਜਾਨੰਦ ਹਰਨਾਏ। ਗੋਂਡ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਤਾਰਾਂ ਗੁਰ ਪਾਰ ਬ੍ਰਹਮ ਸਦਾ ਨਮਸਕਾਰਾਂ ਮਤ ਕੋ

ਸਾ ਜਨਾ ਪਗ ਮਲ ਮਲ ਧੋਵੈ ਪੰਚ ਪੂਤ ਜਣੇ ਕਮਾਏ ਉਤਪੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਇਨਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸਕੇ ਸੇ ਤਿਨ ਰੱਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨ ਸੇ ਸੁਖ ਕੀਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਓ ਗੁਰ ਕੇ ਚਰਨ ਹਿਰਦੈ ਉਰਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਉਂ ਲਾਗੀ ਸਹਿ ਸਮਾਦ ਥਾਂ ਥਨੰਤਰੇ ਕੋ ਸਵਾਮੀ ਸਗਲ ਕਟਾਂ ਕਾ ਅੰਤਰ ਜਾਮੀ ਕਰ ਕਿਰਪਾ ਜਾਂ ਕਉ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾਂ ਕੈ ਅੰਤਰ ਵਸੈ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਸਤਨ ਤੇ ਮਾਰ ਹੋਏ ਰਹੀਐ ਸਗਲ ਕੀਰੀਨਾ ਘਟ ਘਟ ਰਮਈਆ ਸਭ ਮੈਂ ਚੀਨਾ ਇਨ ਬਿਦ ਰਮਹੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਣ ਕੋ ਹੈ ਸੁਆਓ ਤਾਜਾ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕਉ ਜਾਨ ਆਗੈ ਦਰਗੈ ਪਾਵੈ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਹੋ ਦਿਆਲ ਦੇਹੋ ਪ੍ਰਭਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਗੋਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਿਲਾਏ ਕਰਮ ਧਰਮ ਹੋ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਰ ਬੋਇਥ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਵੈ ਜਨਮ ਨਾ ਕਬੂ ਹਾਰ ਨਾਨਕਾ ਅੰਕਿਆ ਕਰਤਾਰ ਗੋਂਡ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਅੰਧ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਓ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੈ ਪਤਤ ਪਾਵਨ ਪ੍ਰਭ ਬਿਰ ਤੁਮਾਰੈ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਂਸ਼ਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਬ ਨਿਧਾਨ ਮਹਾਂ ਵਿਚਾਰ ਨਾਨਕ ਬਖਸ਼ ਦੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੋਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੈ ਬਲਾਏ ਦੁਖਾਂ ਦੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਐ ਸੰਸਾਰ ਵਡਭਾਗੀ ਪਾਈਐ ਪੁਰਖ ਅਪਾਰ ਰਹਾਓ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਪੋਹੇ ਨਾ ਸਕੈ ਜਮਕਾਲ ਜਗ ਮੈਂ ਆਇਆ ਸੋ ਪ੍ਰਵਾਣ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੈ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਭੰਡਾਰ ਮਿਲ ਸਤ

ਕਾਲ ਸੋਈ ਸੰਤ ਜੇ ਭਾਵੈ ਰਾਮ ਸੰਤ ਗੋਬਿੰਦ ਕੈ ਇਕੈ ਕਾਮ ਰਹਾਉ ਸੰਤ ਕੈ ਉਪਰ ਦੇਹ ਪ੍ਰਭਾਥ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤ

ਸਾਧਨ ਹੋਏ। ਜਿਸ ਕੋ ਰਾਖੈ ਸਿਰਜਣਹਾਰ, ਚਖ ਮਾਰੋ ਸਗਲ ਸੰਸਾਰ। ਪ੍ਰਭ ਆਪਣੇ ਕਾ ਪਇਆ ਵਿਸਾਸ, ਜਿਉ ਪਿੰਡ ਸਭ ਤਿਸ ਕੀ ਰਾਸ। ਨਾਨਕ ਕੋ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦ ਜੀਤ। ਗੋਂਡ ਮਹੱਲਾ ਪੰਜਵਾਂ। ਨਾਮ ਨਿਰੰਜਨ ਨੀਰ ਨਰਾਇਣ, ਰਸਨਾ ਸਿਮਰਤ ਪਾਪ ਬਿਲਾਇਣ। ਰਹਾਓ ਨਾਰਾਇਣ ਮਨ ਮਾਹੇ ਨਿਵਾਸ, ਨਾਰਾਇਣ ਕਟਕਟ ਪ੍ਰਗਾਸ। ਨਾਰਾਇਣ ਕਹਤੇ ਨਰਕ ਨਾ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ। ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਧ ਸੰਸਾਰ। ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ। ਨਾਰਾਇਣ ਸਦ ਸਦ ਬਖਸ਼ਿੰਦ, ਨਾਰਾਇਣ ਕੀਨੇ ਸੁਖ ਆਨੰਦ। ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ। ਨਾਰਾਇਣ ਸਾਧ ਸੰਗ ਨਾਰਾਇਣ।

ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਂ ਕੀ ਸੇਵ ਅੰਤਰਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕਉ ਰੱਖਣਹਾਰ ਰਹਾਉ ਪਾਤਸ਼ਾਹ ਸ਼ਾਹ ਉਮਰਾਉ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੇ ਮੁਖੀ ਉੱਜਲ ਭਏ ਸਗਲ ਥਾਨ ਨਿੰਦਕੇ ਗਏ ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਬੇਪਰਵਾਹੇ ਸਗਲ ਭੈ ਮਿਟੇ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੈ ਨਾ ਕੋਏ ਜੋ ਕਰੈ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਿਆਏ ਜਮੂਆ ਤਾਂ ਕੈ ਨਿਪਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਤਰਿਆ ਸਤਿਗੁਰ ਤਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾਂ ਕੈ ਸਿਮਰਨ ਪੈ ਜਸਵਾਰੀ ਰਾਗ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕੇ ਸੁਣੀਐ ਕਹੀਐ ਮਿਲੈ ਅਸੰਤ ਮਸ਼ਟ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਰਹਾਓ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਚੱਖ ਮਾਰੀ ਬੋਲਤ ਬੋਲਤ ਬੜੈ ਬੇਕਾਰਾ ਬਿਨ ਬੋਲੇ ਕਿਆ ਕਰੈ ਵਿਚਾਰਾ ਕਹੋ ਕਬੀਰ ਸ਼ੂਸ਼ਾ

ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਣਾ ਮੈਂ ਕਿਆ ਜਾਣਾ ਬਾਬਾ ਰੇ ਰਹਾਓ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਕਾਸ ਕਾ ਪੂਲਾ ਕਹੋ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂਣ ਮੈਂ ਲਾਗੈ ਗੋਂਡ ਆਕਾਸ਼ ਗਗਨ ਪਾਤਾਲ ਗਗਨ ਹੈ ਚਉ ਦਿਸ ਗਗਨ ਰਹਾਏ ਲੇ ਆਨੰਦ ਮੂਲ ਸਦਾ ਪੁਰਖੋਤਮ ਕੱਢ ਬਿਨਸੈ ਗਗਨ ਨਾ ਜਾਏ ਲੇ ਮੋਹ ਬੈਰਾਗ ਭਇਓ ਇਹੋ ਜੀਉ ਆਏ ਕਹਾਂ ਗਇਓ ਰਹਾਓ ਪੰਚ ਤਤ ਮਿਲ ਕਾਇਆ ਕੀਨੀ ਤਤ ਕਹਾਂ ਤੇ ਕੀਨ ਰੇ ਕਰਮ ਬਦ ਤੁਮ ਜੀਉ ਕਹਿਤ ਹੋ ਕਰਮੈ ਕਿਨ ਜੀਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੋਂਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੋਪ ਮੂਲ ਮੈਂ ਮਾਰਿਓ ਹਸਤ ਭਾਗ ਕਹਿ

ਹਰੇ ਮਹਾਵਤ ਤੁਝ ਦਾਰੋ ਕਾਟ, ਇਸੈ ਤੁਰਾਵੋ ਕਾਲੋ ਸਾਟ। ਹਸਤ ਨਾ ਤੋਰੈ ਧਰੈ ਧਿਆਨ, ਵਾ ਕਰਦੈ ਬਸੈ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕਉ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਜੀ ਅੰਧਿਆਰੈ। ਤੀਨ ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ। ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਗੋਂਡ ਨਾਇਓ ਮਾਨਸ ਨਾਇਓ ਦੇਓ, ਨਾਇਓ ਜਤੀ ਕਹਾ ਵੈਸੇਓ। ਨਾ ਇਹੋ ਜੋਗੀ ਨਾ ਅਵਧੂਤਾ, ਨਾ ਸਮਾਏ ਨਾ ਕਾਹੂ ਪੂਤਾ। ਇਹ ਮੰਦਿਰ ਮੈਂ ਕੌਣ ਬਸਾਈ, ਤਾਂ ਕਾ ਅੰਤ ਨਾ ਕੋ ਉਪਾਈ। ਰਹਾਓ ਨਾ ਉਹ ਗ੍ਰਹੀ ਨਾ ਉਹ ਦਾਸੀ, ਨਾ ਉਹ ਰਾਜ ਨਾ ਭੇਖ ਮੰਗਾਸੀ। ਨਾ ਇਸ ਪਿੰਡ ਨਾ

ਪਰ ਪਾਂਚ ਨਾਰਦ ਕੈ ਸੰਗ ਬਿਦਵਾਰ, ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ ਗੋਂਡ। ਜੈਸੇ ਮੰਦਰ ਮੈਂ ਬਲਹਰ ਨਾ ਠਾਹਰੈ, ਨਾ ਬਿਨਾ ਕੈਸੇ ਪਾਰ ਉਤਰੈ, ਕੁੰਭ ਬਿਨਾ ਜਲ ਨਾ ਟੀਕਾਵੈ, ਸਾਧੂ ਬਿਨ ਐਸੇ ਅਵਗਤ ਜਾਵੈ, ਰਹਾ ਜਾ ਰਹੋ ਤਿਸੈ ਜੋ ਰਾਮ ਨਾ ਚੇਤੈ, ਤਨ ਮਨ ਰਮਤ ਰਹਿ ਮੈਂ ਖੇਤੈ ਰਹਾਓ। ਜੈਸੇ ਹਲਹਰ ਬਿਨਾ ਜਿਮੀ ਨਹੀਂ ਬੋਈਐ, ਸੂਤ ਬਿਨਾ ਕੈਸੇ ਮਣੀ ਪਰੋਈਐ, ਕੁੰਡੀ ਬਿਨ ਕਿਆ ਗੰਠ ਚੜਾਈਐ, ਸਾਧੂ ਬਿਨ ਤੈਸੇ ਅਵਗਤ ਜਾਈਐ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ, ਘੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀਂ ਦਰਬਾਰ। ਜੈਸੇ ਬਾਜੇ

ਕਪਟੈ ਭਰੀ ਸਿਮਰਨ ਦਰੋਪਦ ਸੁਤ ਉਦਰੀ ਗੌਤਮ ਸਤੀ ਸਲਾ ਨਿਸਤਰੀ ਕੇਸੀ ਕੰਸ ਮਥਨ ਜਿਨਕੀਆ ਜੀ ਦਾਨ ਕਾਲੀ ਕੌਦੀਆ ਪ੍ਰਣਵੈ ਨਾਮਾ ਐਸੋ ਹਰੀ ਜਾਸ ਜਬਦ ਪੈ ਅਪਦਾ ਤਰੀ ਗੋਂਡ ਭੈਰੋ ਪੂਤ ਸੀਤਲਾ ਧਾਵੈ ਖਰ ਬਾਹਨਿਓ ਸ਼ਾਰੋ ਡਾਵੈ ਹਉ ਤਉ

ਆਪੇ ਨਦਰ ਕਰੇ ਜਾਂ ਸੋਏ, ਗੁਰਮੁਖ ਵਿਰਲਾ ਬੂਝੈ ਕੋਏ, ਤਿਤ ਘਟਦੀ ਵਾ ਨਹੀਂ ਚਲ ਹੋਏ, ਪਾਣੀ ਮਰੈ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰਤ ਰਾਏ, ਡੋਲੈ ਵਾਓ ਨਾ ਵੱਡਾ ਹੋਏ, ਜਾਪੈ ਜੋ ਸਿੰਘਾਸਣ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤ ਨਾ ਪਾਈਆ ਗਣੀ

ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਨਾਨਕ ਬਿਰਥਾ ਕੋਇ ਨਾ ਹੋਏ, ਐਸੀ ਦਰਗਹਿ ਸਾਚਾ ਸੋਏ ਰਹਾਓ। ਪ੍ਰਾਪਤ ਪੋਤਾ ਕਰਮ ਪਸਾਓ, ਤੂੰ ਦੇਵੈ ਮੰਗਤ ਜਨ ਚਾਓ। ਭਾਂਡੇ ਭਾਉ ਪਵੈ ਤਿਤ ਆਏ, ਤੁਰ ਤੈ ਛੋਡੀ ਕੀਮਤ ਪਾਏ। ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ। ਗੁਰਮੁਖ ਪ੍ਰਗਟ ਹੋਵਾ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ। ਲੋਕ ਤਿਕਾਰ ਕਹੈ।

ਸਾਰੀ ਸੋ ਹਰ ਜਨੋ ਹਰ ਪ੍ਰਭ ਭਾਵੈ ਅਹਿਨਸ ਭਗਤ ਕਰੇ ਦਿਨ ਰਾਤੀ ਲਾ ਛੋੜ ਹਰ ਕੇ ਗੁਣ ਗਾਵੈ ਰਹਾਉ ਧੁਨ ਵਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰਪੂਰੈ ਸਚ ਸਮਾਇਆ ਗੁਰ ਆਦਿ ਪੁਰਖ ਹਰ ਪਾਇਆ ਸਭ ਨਾਦ ਬੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤਹਿ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੈ ਆਪ ਗਿਆ ਪਉ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਿਗੁਰ ਭਰਮ ਚੁਕਾਇਆ ਕਉ ਨਾਨਕ ਸ਼ਬਦ ਮਿਲਾਇਆ ਆਰਾਮ ਕਲੀ ਮਹੱਲਾ ਪਹਿਲਾ ਸ਼ਾਦਨ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਪਾਏ ਸਭ ਤ੍ਰਿਪਤਾ ਸਹਿ ਰਹਾਉ ਪੰਚ ਬੈਲ ਗੱਡੀਆ ਦੇਹ ਧਾਰੀ ਰਾਮ ਕਲਾ ਨਿਭੈ ਪਤ ਸਾਰੀ ਧਰ ਟੂਟੀ ਗਾਡੋ ਸਿਰ ਭਾਰ ਲੱਕੜੀ ਬਿਖਰ ਜਰੀ ਮੰਜ ਪਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਨਾ ਨਾਨਕ ਰਾਮ ਭਗਤ ਜੰਤਰਨਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤ ਯੁਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤ ਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਜੈ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਬਿਨ ਨਾਮ ਨਾ ਪਾਵੈ ਕੋਈ ਰਹਾਉ ਤ੍ਰੇਤੈ ਇੱਕ ਕਲਕੀਨੀ ਦੂਰ ਪਾਖੰਡ ਵਰਤਿਆ ਹਰ ਜਾਣ ਦੂਰ ਗੁਰਮੁਖ ਬੂਜੈ ਸੋਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਏ ਭਰਮ ਭੁਲਾਨੇ ਜਾਣੈ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਵਤ ਗੁਬਾਰ ਸਤਿਗੁਰ ਭੇਟੈ ਨਾਮ ਉਧਾਰ ਸਭ ਯੁਗ ਮੈਂ ਸੱਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣੈ ਕੋਈ ਸਭ ਯੁਗ ਮੈਂ ਨਾਮ ਉਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਤੇ ਆਏ ਭਗਤ ਜਨ ਸੋਈ ਨਾਨਕ ਯੁਗ ਯੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਤੇ ਆਵੇ ਨਾਮ ਜਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮੁਖ ਭਗਤ ਕਰੋ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲਾਗੈ ਗੁਰਮਤ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਿਵੇ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵਡ ਭਾਗ ਹੋਵੇ ਵਡ ਮਸਤਕ ਤਿੰਨ ਗੁਰਮਤ ਕਡ ਕਾਢ ਲੀਆ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ ਭਾਗਹੀਣ ਮਨਮੁਖ ਨਹੀਂ ਲੀਆ ਤ੍ਰਿਣ ਉਹ ਲੈ ਲਾਗ ਛਪਾਇਆ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੈ ਤਨ ਤਨ ਗੁਰਮਤ ਹਰ ਪਾਏ ਆਰਾਮ ਕਲੀ ਮਹੱਲਾ ਚੌਥਾ ਆਰਾਮ ਜਨਾ ਮਿਲ ਭਇਆ ਆਨੰਦਾ ਹਰ ਨੀਕੀ ਕਥਾ ਸੁਣਾਏ ਦੁਰਮਤ ਮੈਲ ਗਈ ਸਭ ਨਿਕਲ ਸਤਸੰਗਤ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੋਲਾਏ ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਏ ਰਹਾਉ ਜੇ ਵਡਭਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਪੇਟਾਏ ਦਰਸ਼ਨ ਸੰਤ ਦੇਹੋ ਕਰ ਕਿਰਪਾ ਸਭ ਦਾਲਦ ਦੁੱਖ ਲਹਿ ਜਾਏ
ਹਰ ਕੇ ਲੋਗ ਰਾਮ ਜਾਨੀ ਕੇ ਭਾਗ ਹੀ ਨਾ ਸੁਖਾਏ। ਜਿਉ ਜਿਉ ਰਾਮ ਕਹਿ ਜਾਨੀ ਉੱਚੇ ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ। ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰਾਖੋ ਹਰ ਜੀਉ ਹਮ ਦੀਨ ਤੇਰੀ ਸਰਣ ਆਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹੱਲਾ ਚੌਥਾ। ਹਰ ਕੇ ਸਖਾ ਸਾਧ ਜਾਨੀ ਕੇ ਤਨੀ ਉੱਪਰ ਹੱਥ ਵਤਾਵੇ। ਗੁਰਮੁਖ ਸਾਧ ਸੇਈ ਪ੍ਰਭ ਪਾਏ ਕਰ ਕਿਰਪਾ ਆਪ ਮਿਲਾਵੇ। ਰਾਮ ਮੋਕੋ ਹਰ ਜਨ ਮੇਲ ਮਨ ਪਾਵੇ। ਅਮਿਓ ਅਮਿਓ ਹਰ ਰਸ ਹੈ ਮਿੱਠਾ ਮਿਲ ਸੰਤ ਜਨਾ ਮੁਖ ਪਾਵੇ ਰਹਾਉ। ਹਰ ਕੇ ਲੋਗ ਰਾਮ ਜਾਨੀ ਉਤਮ ਮਿਲੀ ਉਤਮ ਪਦਵੀ ਪਾਵੇ। ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕਰ ਖੁਸ਼ੀ ਕਰਾਵੇ। ਸੇਵਕ ਜਨ ਸੇਵੈ ਸੇਵਟ

ਹਉ ਪਾਣੀ ਪੱਖਾ ਪੀਸੋਂ ਸੰਤਿਆ ਗਏ, ਪੱਗ ਮਲ ਮਲ ਧੂਰ ਮੁਖ ਲਾਈਐ ਰਹਾਓ। ਹਰ ਜਨ ਵੱਡੇ ਵੱਡੇ ਵੱਡ ਉੱਚੇ, ਜੋ ਸਤਿਗੁਰ ਮੇਲ ਮਿਲਾਈਐ। ਸਤਿਗੁਰ ਜੇ ਵੱਡੇ ਅਵਰ ਨਾ ਕੋਈ, ਮੇਰ ਸਤਿਗੁਰ ਪੁਰਖ ਤੇ ਆਈਐ। ਸਤਿਗੁਰ ਸਰਨ ਪਰੇ ਤਿਨ ਪਾਇਆ, ਮੇਰੇ ਠਾਕਰ ਲਾਜ ਰਖਾਈਐ। ਇੱਕ ਆਪਣੇ ਸਵਾਏ ਆਏ ਬਹਿ ਗੁਰਿਆ ਗੈ, ਜੋ ਬਗਲ ਸਮਾਧ ਲਗਾਈਐ। ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਐ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ

ਪਿਆਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆ ਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਨ ਆਈ। ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ। ਚੀਤਨਾ ਆਵਸ ਦੂਜੀ ਬਾਤਾ ਸ੍ਰੀ ਉੱਪਰ ਰਖਵਾਰਾ ਬੇਪਰਵਾਹੋ ਰਹਿਤ ਹੈ ਸਵਾਮੀ ਇੱਕ ਨਾਮ ਕੈ ਆਧਾਰਾ। ਪੂਰਨ ਹੋਏ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਕਤ ਹੂੰ ਜਾਤਾ। ਵਰਨ ਨਾ ਸਕਾਉ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਬਜਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੈ ਨਾਹੀ ਤਾਹਮ ਕੈਸੀ ਤਾਤੀ। ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਇਆ ਤਉ ਕਿਰਪਾ ਤੇ ਸੁਖ ਪਾਇਆ ਰਹਾਉ। ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਣਕ ਲਾਲਾ ਤੁਮ ਦੇਵੋ ਤਿਲ ਸੰਕ ਨਾ ਮਾਨੋ ਹਮ ਪੁੰਚੈ ਸਦਾ ਨਿਹਾਲਾ। ਹਮ ਬਾਲਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੈ ਸਭ ਲਾਡ ਲਡਾਵੈ ਤੁਮ ਸਦਗੁਣੀ ਗਹੀਰਾ। ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਗਾਏ ਮਿਲਤ ਮਿਲਤ ਮਿਲਤ ਮਿਲ ਰਹਿਆ ਨਾਨਕ ਕਹਿਣ ਨਾ ਜਾਏ। ਰਾਮ ਕਲੀ ਮਹੱਲਾ ਪੰਜਵਾਂ ਕਰ ਕਰ ਤਾਲ ਪਖਾਵਜ ਨੈਨੋ ਮਾਥੈ ਵਜੈ ਬਾਬਾ ਕਰਨੋ ਮਦ ਬਾਸਰੀ ਬਾਜੈ ਜਿਹਵਾ ਤੁਨਿਆ ਗਾਜਾ। ਨਿਰਤ ਕਰੇ ਕਰ ਮਨੁਆ ਨਾਚੈ ਆਣੇ ਕੁਗਰ ਸਾਜਾ ਰਾਮ ਕੋ ਨਿਰਤਕਾਰੀ ਪੇਖੈ ਪੇਖਨਹਾਰ ਦਯਾਲਾ ਜੇਤਾ ਸਾਜ ਸਿੰਗਾਰੀ ਰਹਾਓ। ਆਖਾਰ ਮੰਡਲੀ ਧਰਨ ਸਬਾਈ ਉਪਰ ਗਗਨ ਚੰਦੋਵਾ ਪਵਨ ਵਿਚੋਲਾ ਕਰਤੇ ਅਕੇਲਾ ਜਲ ਤੇ ਉਪਤ ਹੋਵਾ। ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਵਾ ਚੰਦ ਸੂਰਜ ਦੁਏ ਜਰੇ ਚਿਰਾਗਾ ਚਹੋ ਕੁੰਟ ਭੀਤਰ ਰਾਖੇ ਦਸ ਪਾਤੋ ਪੰਚ ਸੰਗੀਤਾ ਏਕੈ ਪੀਤਰ ਸਾਥੇ। ਭਿੰਨ ਭਿੰਨ ਹੋਏ ਭਾਵ ਦਿਖਾਵੈ ਸਭੋ ਨਿਰਾਰੀ ਭਾਖੇ ਘਰ ਘਰ ਨਿਰਤ ਹੋਵੇ ਦਿਨ ਰਾਤੀ ਘਟਘਟ ਵਾਜੈ ਤੂਰਾ ਏਕ ਨਚਾਵੈ ਏਕ ਪਵਾਵੈ ਇਕ ਆਏ ਜਾਏ ਹੋਏ ਤੂਰਾ। ਕਹੋ ਨਾਨਕ ਸੋ ਬਹੁਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ। ਰਾਮ ਕਲੀ ਮਹੱਲਾ ਪੰਜਵਾਂ ਓਅੰਕਾਰ ਏਕ ਤੁਨ ਏਕੈ ਏਕੈ ਰਾਗਾ ਲਾਪੈ ਏਕਾ ਦੇਸੀ ਏਕ ਦਿਖਾਵੈ ਏਕੋ ਰਿਆ ਵਿਆਪੈ ਏਕਾ

ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਪੇ ਉਠ ਸਿਧਾਈ, ਭਰ ਮੋਹ ਕੇ ਬਾਂਦੇ ਬੰਦ, ਸੁਪਨ ਭਇਆ ਪਖਲਾਏ ਅੰਧ। ਇਹੋ ਤਉ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਨਹਿ ਕੋ ਮੂਆ ਨਾ ਮਰਨੈ ਜੋਗ, ਨੈ ਬਿਨ ਸਹਿਬ ਨਾਸੀ ਹੋਗ। ਜੋ ਇਹੋ ਜਾਣੋ ਸੋ ਇਹੋ ਨਾਏ, ਜਾਣਨ ਹਾਰੇ ਕਹੁ ਬਲ ਜਾਓ। ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੈ ਜਾਇਆ। ਰਾਮ ਕਲੀ ਮਹੱਲਾ ਪੰਜਵਾਂ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਂਕਾਲ ਰਹਾਓ। ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਹੋ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾ ਬਾਤ ਵਖਾਨੈ, ਦਸ ਅਸ਼ਟੀ ਮਲੇ ਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਕਿੰਕਰੀ ਅਨੂਪ ਵਾਜੈ, ਜੋਗੀ ਅਮਤਵਾਰੋ ਰੇ ਰਹਾਓ। ਪ੍ਰਥਮੇ ਵਸਿਆ ਸਤਕਾ ਖੇੜਾ, ਤ੍ਰਿਤੀਏ ਮੈਂ ਕਿਛ ਭਇਆ ਦੁਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਾ ਤਾਂ ਏਕ ਦਿਖਾਇਆ। ਏਕੈ ਸੂਤ ਪਰੋਏ ਮਣੀਏ, ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ, ਫਿਰਤੀ ਮਾਲਾ ਬਹੁਵਿਧ ਪਾਏ, ਖਿੰਚਿਆ ਸੂਤ ਤਾਂ ਆਈ ਥਾਏ। ਚਾਹੋ ਮੈਂ ਏਕੈ ਮਟ ਹੈ ਕੀਆ, ਤਹਿ ਬਿਖੜੇ ਥਾਨ ਅਨਕ ਖਿੜਕੀਆ, ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਇਉ ਕਿੰਕਰੀ ਅਨੂਪ ਵਾਜੈ, ਸੁਣ ਜੋਗੀ ਕੈ ਮਨ ਮਿੱਠੀ ਲਾਗੈ, ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ।

ਇਉਂ ਜਪਿਆ ਨਾਥ ਦਿਨ ਰਹਿਣ ਆਈ, ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ। ਰਾਮ ਕਲੀ ਮਹੱਲਾ ਪੰਜਵਾਂ, ਕਰਨ ਕਰਾਵਣ ਸੋਈ ਆਨਾ ਦੀਸੈ ਕੋਈ, ਠਾਕੁਰ ਮੇਰਾ ਸੁੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ, ਐਸੋ ਰੇ ਹਰ ਰਸ ਮਿੱਠਾ, ਗੁਰਮੁਖ ਕਿਨੈ ਵਿਰਲੈ ਡੀਠਾ ਰਹਾਉ। ਨਿਰਮਲ ਜੋਤ ਅੰਮ੍ਰਿਤ ਹਰ ਨਾਮ, ਪੀਵਤ ਅਮਰ ਭਏ ਨੇ ਕਾਮ, ਤਨ ਮਨ ਸੀਤਲ ਅਗਨ ਨਿਵਾਰੀ, ਆਨੰਦ ਰੂਪ ਪ੍ਰਗਟੇ ਸੰਸਾਰੀ, ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਤ ਬਲਿਹਾਰ ਜਾਉ ਲਖ ਬੇਰਾ, ਤਨ ਮਨ ਜੀਉ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ, ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਕਹੋ ਨਾਨਕ ਸਭ ਪੜ

ਆਰਾਮ ਕਲੀ ਮਹੱਲਾ ਪੰਜਵਾਂ। ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕਹੋ ਸਦ ਬਲਿਹਾਰੀ, ਕਾਜ ਸਵਾਰੇ ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰ ਰਹਾਓ, ਮਹਿਮਾ ਜਾਂ ਕੀ ਗਹਿਰ ਗੰਭੀਰ, ਹੋਏ ਨਿਹਾਲ ਦੇ ਜਿਸ ਧੀਰ, ਜਾਂ ਕੇ ਬੰਧਨ ਕਾਟੇ ਰਾਏ, ਸੋ ਨਰ ਬਹੁਰ ਨਾ ਜੋਨੀ ਪਾਏ, ਜਾਂ ਕੈ ਅੰਤਰ ਪ੍ਰਗਟਿਓ ਆਪ, ਤਾਂ ਕਹੋ ਨਾਹੀ ਦੁਖ ਸੰਤਾਪ, ਲਾਲ ਰਤਨ ਤਿਸ ਪਾਲੈ ਪਰਿਆ, ਸਗਲ ਕੁਟੰਬ ਉਹ ਜਨ ਲੈ ਤਰਿਆ, ਨਾ ਕਿਛ ਭਰਮ ਨਾ ਦੁਬਦਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਤ ਕਤ ਦੇਖੋ ਆਪ ਦਇਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ, ਰਾਮ ਕਲੀ ਮਹੱਲਾ ਪੰਜਵਾਂ। ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕਿਛ ਕਰੈ ਸੋ ਮਨ ਮੇਰੈ ਮੀਠਾ, ਤਾਂ ਇਹੋ ਅਚਰਜ ਨੈਨੋ ਡੀਠਾ, ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਏ, ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਗੁਰਪੂਰੈ ਲਿਓ ਸਮਝਾਏ ਰਹਾਓ, ਕਰ ਕਿਰਪਾ ਰਾਖਿਓ ਗੁਰਸਰਨਾ, ਗੁਰ ਪਕਰਾਏ ਹਰ ਕੇ ਚਰਣਾ, ਬੀਸ ਬੁਸੋਏ ਜਾਂ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੈ ਹੀ ਜਾਣੇ, ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬਹਿਰਾਈ, ਗਲ ਮਿਲ ਚਾਲੇ ਏਕੈ ਭਾਈ, ਜਾਂ ਕਹੋ ਗੁਰ ਹਰ ਦੀਏ ਸੁਖਾ, ਤਾਂ ਕੋ ਬਹੁਰ ਨਾ ਲਾਗੈ ਦੁਖਾ, ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਤੋ ਰੰਗ ਗੋਪਾਲ, ਰਾਮ ਕਲੀ ਮਹੱਲਾ ਪੰਜਵਾਂ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦਰੜਾਵੈ, ਆਪਣਾ ਕਹਿਆ ਆਪਣਾ ਕਮਾਵੈ, ਪੰਡਿਤ ਬੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਓ, ਆਗੈ ਰਾਖਿਓ ਸਾਲ ਗਿਰਾਮ, ਮਨ ਕੀਨੋ ਦੈ ਦਿਸ ਬਿਸਰਾਮ, ਤਿਲਕ ਚਰਾਵੈ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ, ਖਟ ਕਰਮਾ ਅਰ ਆਸਣ ਧੋਤੀ, ਭਾਗਠ ਗ੍ਰਹਿ ਪੜੈ ਨਿਤ ਪੋਥੀ, ਮਾਲਾ ਫੇਰੈ ਮੰਗੈ ਬਿਭੂਤ, ਇਹ ਬਿਦ ਕੋਇ ਨਾ ਤਰਿਓ ਮੀਤ, ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਓਸ ਉਤਰੀ ਮਾਏ, ਚਤਰ ਬੇਦ ਪੂਰਨ ਹਰਨ ਆਏ, ਨਾਨਕ ਤਿਸ ਕੀ ਸਰਣੀ ਪਾਏ, ਰਾਮ ਕਲੀ ਮਹੱਲਾ ਪੰਜਵਾਂ। ਕੋਟ ਬਿਘਨ ਨਹੀਂ ਆਵੈ ਨੇਰ, ਅਨਕ ਮਾਇਆ ਹੈ ਤਾਂ ਕੀ ਚੇਰ, ਅਨਕ ਪਾਪ ਤਾਂ ਕੇ ਪਾਨੀ ਹਾਰ, ਜਾਂ ਕੋ ਮਾਇਆ ਭਈ ਕਰਤਾਰ, ਜਿਸੈ ਸਹਾਈ ਹੋਏ ਭਗਵਾਨ, ਅਨਕ ਜਤਨ ਉਵਾ ਕੈ ਸਰੰਜਾਮ ਰਹਾਓ, ਕਰਤਾ ਰਾਖੈ ਕੀਤਾ ਕੌਣ, ਕੀਰੀ ਜੀ ਤੋ ਸਗਲਾ ਪਵਨ, ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ, ਬਲ ਬਲ ਜਾਈਐ ਤਾਂ ਕੇ ਚਰਨ, ਤਿਨ ਹੀ ਕੀਆ ਜਪ ਤਪ ਧਿਆਨ, ਅਨਕ ਪ੍ਰਕਾਰ ਕੀਆ ਤਿਨ ਦਾਨ, ਭਗਤ ਸੋਈ ਕਲ ਮੈਂ ਪ੍ਰਵਾਨ, ਜਾਂ ਕੋ ਠਾਕਰ ਦੀਆ ਮਾਨ, ਸਾਧ ਸੰਗ ਮਿਲ ਭਏ ਪ੍ਰਗਾਸ, ਸਹਿਜ ਸੁਖ ਆਸ ਨਿਵਾਸ, ਪੂਰੇ ਸਤਿਗੁਰ ਦੀਆ ਬਿਸਾਸ, ਨਾਨਕ ਹੋਏ ਦਾਸਨ ਦਾਸ, ਰਾਮ ਕਲੀ ਮਹੱਲਾ ਪੰਜਵਾਂ। ਦੋਸਨਾ ਦੀ ਜੈ ਕਾਹੂ ਲੋਗ, ਜੋ ਕਮਾਵਨ ਸੋਈ ਭੋਗ, ਆਪਣ ਕਰਮ ਆਪੇ ਹੀ ਬੰਦ, ਆਵਨ ਜਾਵਨ ਮਾਇਆ ਤੰਦ, ਐਸੀ ਜਨ

ਰਾਜ ਰੰਗ ਰੂਪ ਸਭ ਕੂਰ, ਨਾਮ ਬਿਨਾ ਹੋਏ ਜਾਸੀ ਧੂਰ। ਭਰਮ ਭੂਲੇ ਬਾਦ ਅਹੰਕਾਰੀ, ਸੰਗ ਨਾਹੀ ਰੇ ਸਗਲ ਪਸਾਰੀ। ਸੋਗ ਹਰਖ ਮੈਂ ਦੇਹ ਬਰਦਾਨੀ, ਸਾਗਤ ਇਵਹੀ ਕਰਤ ਬਿਆਨੀ। ਹਰ ਕਾ ਨਾਮ ਅੰਮ੍ਰਿਤ ਕਲ ਮਾਹੇ, ਇਹੋ ਨਿਦਾਨਾ ਸਾਧੂ ਪਾਏ। ਨਾਨਕ ਗੁਰ ਗੋਬਿੰਦ ਜਿਸ ਤੂਠਾ, ਘਟ ਘਟ ਰਮਈਆ ਤਿਨ ਹੀ ਡੀਠਾ। ਰਾਮ ਕਲੀ ਮਹੱਲਾ ਪੰਜਵਾਂ, ਪੰਚ ਸ਼ਬਦ ਤਹਿ ਪੂਰਨ ਨਾਦ। ਅਨਹਦ ਬਾਜੇ ਅਚਰਜ ਬਿਸਮਾਦ, ਤੇਲ ਕਰੈ ਸੰਤ ਹਰ ਲੋਗ। ਪਾਰ ਬ੍ਰਹਮ ਪੂਰਨ ਨਿਰਯੋਗ, ਸੁਖ ਸਹਿਜ ਆਨੰਦ ਭਵਨ। ਸਾਧ ਸੰਗ ਬੈਸ ਗੁਣ ਗਾਵੈ, ਤੈ ਰੋਗ ਸੋਗ ਨਹੀਂ ਜਨਮ ਮਰਨ ਰਹਾਓ। ਊਹਾਂ ਸਿਮਰੈ ਕੇਵਲ ਨਾਮ, ਬਿਰਲੇ ਪਾਵੈ ਉਹ ਬਿਸਰਾਮ। ਭੋਜਨ ਭਾਉ ਕੀਰਤਨ ਆਧਾਰ, ਨਿਹਚਲ ਆਸਨ ਬੇਸੁਮਾਰ। ਡਿਗ ਨਾ ਡੋਲੈ ਕਤਹੂੰ ਨਾ ਧਾਵੈ, ਗੁਰਪ੍ਰਸਾਦ ਕੋ

ਜਾਂ ਕੈ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੈ ਚਰਨ ਮਾਥਾ ਮੇਰੋ ਪਾਉਤ ਅਨਕ ਬਾਰ ਸੰਤੈ ਡੰਡਾਉਤ ਇਹੋ ਮਨ

ਕਾਲ ਇਸ਼ਟ ਮੀਤ ਜਾਣ ਸਭ ਚਲੈ ਹਰ ਹਰ ਨਾਮ ਸੰਗ ਤੇਰੇ ਚੱਲੈ ਰਾਮ ਨਾਮ ਗੁਣ ਗਾਏ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਰਹਾਓ ਬਿਨ ਹਰ ਸਗਲ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾ ਊਹਾ ਤੇਰੋ ਉਜਲ ਮੁਖਾ ਕਰ ਕਰ ਥਾਕੇ ਵਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਏ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕਹਿ ਕੁਰਬਾਨ ਰਾਮ ਕਲੀ ਮਹੱਲਾ ਪੰਜਵਾਂ ਸਿੰਚੈ ਦਰਬ ਦੇਹ ਦੁਖ ਲੋਗ ਤੇਰੇ ਕਾਜ ਨਾ ਅਵਰਾ ਜੋਗ ਕਰ ਅਹੰਕਾਰ ਹੋਏ ਵਰਤੈ ਅੰਧ ਜਮ ਕੀ ਜੇਵੜੀ ਤੂੰ ਵਾਗੈ ਬੰਦ ਛਾੜ ਵਿਡਾਣੀ ਤਾਤ ਮੂੜੇ ਇਹਾਂ ਬਸਨਾ ਰਾਤ ਮੂੜੇ ਮਾਏ ਮਾਇਆ ਕਹਿ ਮਾਤੇ ਤੈਂ ਉੱਠ ਚੱਲਣਾ ਰਾਚ ਰਹੋ ਤੂੰ ਸੰਗ ਸੁਪਨਾ ਰਹਾਓ ਬਾਲ ਵਿਵਸਥਾ ਬਾਰ ਕੇ ਅੰਧ ਪਰ ਜੋਬਨ ਲਾਗਾ ਦੁਰਗੰਧ ਤ੍ਰਿਤੀ ਵਿਵਸਥਾ ਸਿੰਚੇ ਮਾਏ ਬਿਰਧ ਭਇਆ ਛੋੜ ਚੱਲ।

ਤੁਮੈ ਛਡਾਵੋ ਛੁਟਕੈ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਦ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਨਾਈ ਕਾਸ਼, ਤੇ ਸੰਗ੍ਰਹਿਓ ਅਯਾਨਾ ਰਾਜ। ਪ੍ਰਤ ਪਾਰੈ ਨਿਤ ਸਾਰ ਸਮਾਰੈ, ਅੰਤ ਕੀ ਬਾਰੀ ਉਠ ਸਧਾਰੈ। ਨਾਮ ਬਿਨਾ ਸਭ ਝੂਠ ਪਰਾਨੀ, ਗੋਵਿੰਦ ਭਜਨ ਬਿਨ ਅਵਰ ਸੰਗ ਰਾਤੇ। ਤੇ ਸਭ ਮਾਇਆ ਮੂਠ ਪਰਾਨੀ ਰਹਾਓ, ਤੀਰਥ ਨਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹਉਮੈ ਫੈਲ। ਲੋਕ ਪਿਚਾਰੈ ਗਤ ਨਹੀਂ ਹੋਏ, ਨਾ ਬਿਹੂਣੇ ਚੱਲ ਸੈਰ ਹੋਏ। ਬਿਨ ਹਰ ਨਾਮ ਨਾ ਟੁੱਟ ਸਪਟਲ, ਸੋਦੇ ਸ਼ਾਸਤਰ ਸਿਮਰਤ ਸਗਲ। ਸੋ ਨਾਮ ਜਪੈ ਜਿਸ ਆਪ ਜਪਾਏ, ਸਗਲ ਫਲਾ ਸੇ ਸੁਖ ਸਮਾਏ। ਰਾਖਣ ਹਾਰੇ ਰਾਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹਾਥ। ਜਿਤ ਲਾਵੈ ਤਿਤ ਲਾਗੈ ਸਵਾਮੀ, ਨਾਨਕ ਸਾਹਿਬ ਅੰਤਰ ਜਾਮੀ। ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗ ਪਤੀਆਨਾ। ਡੋਲਨ ਤੇ ਚੂਕਾ ਠਹਿਰਾਇਆ, ਸਤ ਮਾਹੇ ਲੈ ਸਤ ਸਮਾਇਆ। ਦੁਖ ਗਯਾ ਸਭ ਰੋਗ ਗਯਾ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਭਇਆ ਰਹਾਓ। ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਭਲਾ। ਜਹ ਰਾਖੈ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ। ਅੱਠ ਸੜ ਤੀਰਥ ਜੈ ਸਾਧ ਭਗਤ ਧਰੈ, ਤਹ ਬੈਕੁੰਠ ਜੈ ਨਾਮ ਉਚਰੈ।

ਗੋਪਾਲ ਗੋਵਿੰਦ ਗੁਰਮੁਖ ਜਪੀਐ ਉਤਰੈ ਚਿੰਦ ਨਾਨਕ ਕਉ ਗੁਰਦੀਆ ਨਾਮ ਸੰਤ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ

ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੁਟੈ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ। ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ। ਛੋੜ ਸਿਆਣ ਬਹੁ ਚਿਤਰਾਈ ਮਨ ਬਿਨ ਹਰ ਨਾਮੈ ਜਾਏ ਨਾ ਕਾਈ। ਦਇਆ ਧਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ। ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮ ਸਿਉਂ ਹੋਏ ਨਾ ਮੇਲ। ਅਹਮ ਬੁੱਧ ਕਾ ਭਇਆ ਬਿਨਾਸ ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਸੇਤੀ ਕਰ ਜਾਹੇ ਪੰਡਿਤ ਰਹਾਓ। ਹਰ ਕਾ ਜਸ ਨਿਧ ਲੀਆ ਲਾਭ ਪੂਰਨ ਭਏ ਮਨੋਰਥ ਸਾਭ। ਦੁਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਬਿਕਸਾਇਆ। ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ। ਹਰ ਕੀ ਕਥਾ ਸੁਨਤ ਪਵਿੱਤ ਜਿਹਵਾ ਭਗਤ ਭਾਈ ਗਤ ਮਤ। ਸੋ ਪ੍ਰਵਾਨ ਜਿਸ ਹਿਰਦੈ ਵਸਾਈ ਨਾਨਕ ਤੇ ਜਾਣੀ ਉਤਮ ਭਾਈ। ਰਾਮ ਕਲੀ ਮਹੱਲਾ ਪੰਜਵਾਂ ਗਹੋ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹੋ

ਮੈਂ ਕੱਢ ਲਿਆ। ਸੁਣ ਸੁਣ ਉਪਜਿਓ ਮਨ ਮੈਂ ਚਾਓ, ਆਠ ਪੈਰ ਹਰ ਕੇ ਗੁਣ ਗਾਓ। ਗਾਵਤ ਗਾਵਤ ਪਰਮਗਤ ਪਾਈ, ਗੁਰਪ੍ਰਸਾਦ ਨਾਨਕ ਲਿਵਲਾਈ। ਰਾਮ ਕਲੀ ਮਹੱਲਾ ਪੰਜਵਾਂ, ਕੌਡੀ ਬਦਲੈ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਜਤਨ। ਸੋ ਸੰਚੈ ਜੋ ਹੋਛੀ ਬਾਤ, ਮਾਇਆ ਮੋਹਿਆ ਟੇਢੋ ਜਾਤ। ਅਭਾਗੇ ਤੈ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ ਰਹਾਓ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਗਤ ਕੀ ਬਿਦ ਨੈਨੋ ਡੀਠੀ। ਕੂੜ ਕਪਟ ਅਹੰਕਾਰ ਰਿਜਾਨਾ, ਨਾਮ ਸੁਨਤ ਜਨ ਬਿਛੂ ਡਸਾਨਾ। ਮਾਇਆ ਕਾਰਨ ਸਦੀ ਝੂਰੈ, ਮਨ ਮੁਖ ਕਬੈ ਨਾ ਉਸਤ ਕਰੈ। ਨਿਰਭਉ ਨਿਰੰਕਾਰ ਦਾ ਤਾਰ, ਤਿਸਿਓ ਪ੍ਰੀਤ ਨ ਕਰੈ ਗਵਾਰ। ਸਭ ਸਾਹਾਂ ਸਿਰ ਸਾਚਾ ਸਾਹੋ, ਵੇ ਮੋਹਤਾਜ ਪੂਰਾ ਪਾਤ ਸਾਹੋ। ਮੋਹ ਮਗਨ ਲਪਟਿਓ ਭ੍ਰਮ ਗਿਰੈ, ਨਾ

ਹਰਾਮ ਕਲੀ ਮਹੱਲਾ ਪੰਜਵਾਂ, ਜਿਸ ਕੀ ਤਿਸ ਕੀ ਕਰਮਾਨ, ਆਪਣ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸ ਹੈ ਅਰਾਧ।

ਜੋਗੀ ਦੇਹ ਸਿਰਜਣਹਾਰ। ਕਹੋ ਨਾਨਕ ਗੁਰ ਖੋਏ ਭਰਮ, ਏਕੋ ਵੱਲੋ ਪਾਰ ਬ੍ਰਹਮ। ਆਰਾਮ ਕਲੀ ਮਹੱਲਾ ਪੰਜਵਾਂ, ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੇ, ਮਹਾ ਬਿਕਾਰ ਤਨ ਤੇ ਸਭ ਨਸੇ। ਗੋਪਾਲ ਕੋ ਜਸ ਗਾਓ ਪ੍ਰਾਣੀ, ਅਕਥ ਕਥਾ ਸਾਚੀ ਪ੍ਰਪੂਰਨ, ਜੋਤੀ ਜੋ ਸਮਾਣੀ ਰਹਾਓ। ਤ੍ਰਿਸ਼ਨਾ ਭੂਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਬਨਾਸੀ। ਰਹਿਣ ਦਿਨਸ ਪ੍ਰਭ ਸੇਵਕ ਮਾਨੀ, ਹਰ ਮਿਲਣੈ ਕੀਏ ਨਿਸਾਨੀ। ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਗੁਰ ਕਾ ਦਰਸ਼ਨ ਦੇਖ ਨਿਹਾਲ। ਪਰਾ ਪੁਰਬਲਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾ ਗਾਇਆ। ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਨਾ ਮਸਤਕ ਨਿਸ਼ਾਨ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕਉ ਜਾਈਐ ਕੁਰਬਾਨ, ਚਰਨ ਕਮਲ ਹਿਰਦੈ ਤਰ ਧਿਆਨ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਸ ਭੇਟਤ ਮਿਟੈ ਅਭਿਮਾਨ, ਪਾਰ ਬ੍ਰਹਮ ਸਭ ਨਗਰੀ ਆਵੈ। ਕਰ ਕਿਰਪਾ ਪੂਰਨ ਭਗਵਾਨ ਰਹਾਓ। ਗੁਰ ਕੀ ਕੀਰਤ ਜਪੀਐ ਹਰ ਨਾਉ, ਗੁਰ ਕੀ ਭਗਤ ਸਦਾ ਗੁਣ ਗਾਓ। ਗੁਰ ਕੀ ਸੁਰਤ ਨਿਕਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ। ਗੁਰ ਬਚਨੀ ਸੰਸਾਰ ਸੁਖ ਦੁਖ, ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ। ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਿਆਲ ਬਖਸ਼ਿੰਦ। ਗੁਰ ਚਰਨੀ ਜਾਂ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ। ਰਾਮ ਕਲੀ ਮਹੱਲਾ ਪੰਜਵਾਂ, ਕਿਸ ਪ੍ਰਵਾਸੈ ਵਿਚਰੈ ਭਵਨ, ਮੂੜ ਮੁਗਧ ਤੇਰਾ ਸੰਗੀ ਕਵਨ। ਰਾਮ ਸੰਗੀ ਤਿਸ ਗਤ ਨਹੀਂ ਜਾਣੈ, ਪੰਚ ਬਟਵਾਰੇ ਸੇ ਮੀਤ ਕਰ ਮਾਨੈ। ਸੋ ਕਰ ਸੇਵ ਜਿਤ ਉਦਰੈ ਮੀਤ, ਗੁਣ ਗੋਬਿੰਦ ਰਵੀਐ ਦਿਨ ਰਾਤੀ। ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਓ।

ਪਤਤ ਪੁਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕਉ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ ਰਾਮਕਲੀ ਮਹੱਲਾ ਪੰਜਵਾਂ ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇਆ ਹਰ ਦਰਗਹਿ ਸੋਭਾਵੰਤ ਫੁਨ ਗਰਭ ਨਾਹੀ ਬਸੰਤ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀਨੋ ਹਰ ਨਾਮਾ ਪੂਰਵ ਸੰਜੋਗ ਮਿਲਾਈ ਰਹਾਓ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੈ ਕਿਲ ਵਿਖ ਤੁਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ ਜਨ ਕਾ ਸਫਲ ਦਰਸ ਜੀਠਾ ਨਾਮ ਪ੍ਰਭੂ ਕਾ ਕਟਕਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਿਸ ਮੈਂ ਪ੍ਰਵੇਸ਼ ਪ੍ਰਗਟਿਆ ਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦ ਰਾਮਕਲੀ ਮਹੱਲਾ ਪੰਜਵਾਂ ਗਊ ਕਉ ਚਾਰੇ ਸਾਰਦੂਲ ਕੌਡੀ ਕਾ ਲਖ ਹੂਆ ਮੂਲ ਬੱਕਰੀ ਕਉ ਹਸਤੀ ਪ੍ਰਤਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਓ ਦੀਸਤ ਮਾਸ ਨਾ ਖਾਏ ਬਿਲਾਈ ਮਹਾਂ ਕਸਾਬ ਛੁਰੀ ਸੱਟ ਪਾਈ ਕਰਨ ਹਾਰ ਪ੍ਰਭ ਹਿਰਦੈ ਬੂਠਾ ਫਾਥੀ ਮਛਲੀ ਕਾ ਜਲ ਹੈ ਤੂਟਾ ਸੂਕੇ ਕਾਸ਼ਟ ਹਰੇ ਚਲੂਲ ਉੱਚੇ ਥਲ ਫੂਲੇ ਕਮਲਿਆ ਨੂਪ ਅਗਨ ਵਾਰੀ ਸਤਿਗੁਰ ਦੇਵ ਸੇਵਕੇ ਆਪਣੀ ਲਾਇਓ ਸੇਵ ਅਕਿਰਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮਕਲੀ ਮਹੱਲਾ ਪੰਜਵਾਂ ਪੰਚ ਸਿੰਘ ਰਾਖੇ ਪ੍ਰਭ ਮਾਰ ਦਸ ਬਿਗਿਆੜੀ ਲਈ ਨਿਵਾਰ ਤੀਨ ਅਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਭੈ ਫੇਰ ਸਿਮਰ ਸਿਮਰ ਜੀਵਾ ਗੋਬਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਓ ਦਾਜ ਗਏ ਤ੍ਰਿਣ ਪਾਪ ਸਮੇਰ ਜਪ ਜਪ ਨਾਮ ਪੂਜੇ ਪ੍ਰਪੈਰ ਅਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਾਚਰ ਖੋਜ ਖੇਦ ਨਾ ਪਾਇਓ ਨੈ ਫੁਨ ਰੋਜ ਸਿੰਧ ਸਮਾਇਓ ਘਟਕੇ ਮਾਹੇ ਕਰਨ ਹਾਰ ਕਉ ਕਿਛ ਅਚਰਜ ਨਾਹੇ ਜਉ ਛੂਟਾਓ ਤਉ ਜਾਏ ਪਿਆਲ ਜਉ ਕਾਢਿਓ ਤਉ ਨਦਰ ਨਿਹਾਲ ਪਾਪ ਪੁੰਨ ਹਮਰੈ ਵਸ ਨਾਹੇ ਰਸਕ ਰਸਕ ਨਾਨਕ ਗੁਣ ਗਾਹੇ ਰਾਮਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹੇ ਵਿਆਪਿਆ ਤੋਹੇ ਕੁਦਮ ਕਰੈ ਗਾਡਰ ਜੋ ਛੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਈ ਧਨਾ ਰਹਾਉ ਉਨੇ ਕਾਜਨ ਹੋਵਤ ਪੂਰੇ ਕਾਮ ਕ੍ਰੋਧ ਮਸਦ ਹੀ ਚੂਰੇ ਕਰੈ ਬਿਕਾਰ ਜੀਆ ਰੇ ਕਹਿ ਤਾਈ ਗਾਫਲ ਸੰਗਨਾ ਤਸੁਆ ਜਾਈ ਧਰਤ ਤੋਹ ਅਣਕ ਛਲ ਜਾਨੈ ਕੌਡੀ ਕੌਡੀ ਕਉ ਖਾਕ ਸਿਰ ਸ਼ਾਨੈ ਜਿਨ ਦੀਆ ਤਸਹਿਰਾ ਚੇਤੈ ਮੂਲ ਮਿਥਿਆ ਲੋਭਨਾ ਉਤਰੈ ਸੂਲ ਪਾਰ ਬ੍ਰਹਮ ਜਾ ਭੈ ਦਿਆਲ ਇਹ ਮਨ ਹੋਵਾ ਸਾਦਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਜ ਸਮਾਏ ਰਾਮਕਲੀ ਮਹੱਲਾ ਪੰਜਵਾਂ ਰਾਜਾ ਰਾਮ ਕੀ ਸਰਨਾਏ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਏ ਰਹਾਉ ਜਾਂ ਕੈ ਰਾਮ ਬਸੈ ਮਨ ਮਾਹੀ ਸੋ ਜਨ ਦੁੱਤਰ ਪੇਖਤ ਨਾਹੀ ਸਗਲੇ ਕਾਜ ਸੁਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕੈ ਮਸਤਕ ਹਾਥ ਗੁਰ ਧਰੈ ਸੋ ਦਾਸਾਂ ਦੇਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉੱਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਪਵਜਲ ਤਰੈ ਅੰਮ੍ਰਿਤ ਪੀਵਾਓ ਸਾਧ ਪਿਆਰੇ ਮੁਖੀ ਉਜਰ ਸਾਚੈ ਦਰਬਾਰੇ ਅੰਧ ਕਰੋ ਤਜ ਸਗਲ ਬੇਕਾਰ ਨਾਨਕ ਹਰ ਜਪ ਉਤਰੋ ਪਾਰ ਰਾਮਕਲੀ ਮਹੱਲਾ ਪੰਜਵਾਂ
ਇੰਦਨ ਤੇ ਬੈ ਸੰਤਰ ਭਾਗੈ ਮਾਟੀ ਕਉ ਜਲ ਦੈ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ ਕਟਮੈ ਸਿੰਧ ਕੀ ਉਪਰਗਾਸ ਐਸਾ ਸਮਰੱਥ ਹਰ ਜੀਓ ਆਪ ਨਿਮਖ ਨਾ ਬਿਸਰੈ ਜੀ ਭਗਤਨ ਕੈ ਆਠ।

ਦੇਹੀ ਗੁਪਤ ਬਦੇਹੀ ਦਿਸੈ ਸਗਲੇ ਸਾਜ ਕਰਤ ਜਗਦੀਸੈ ਠੱਗਣ ਹਾਰ ਅਣਠਗਦਾ ਠੱਗੈ ਬਿਨ ਵੱਖਰ ਫਿਰ ਫਿਰ ਉੱਠ ਲਾਗੈ ਸੰਤ ਸਵਾ ਮਿਲ ਕਰੋ ਬਖਿਆਣ ਸਿਮਰਤ ਸ਼ਾਸਤਰ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਪਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਨ ਆਈ ਪ੍ਰਭਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲੱਤਰ ਲਖਮੀ ਦਿਸੈ ਇਨ ਮੈਂ ਕਿਛੂ ਨਾ ਸੰਗ ਲਿਆ ਬਿਖੈ ਠਗੌਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੋਨ ਮੈਂ ਕਿਰਤ ਪਿਆ ਪੁਰਬ ਕਮਾਣੇ ਛੋਡੈ ਨਾਹੀ ਜਮ ਦੂਤ ਕਰਾ ਸਿਉ ਮਹਾ ਭਇਆ ਬੋਲੇ ਝੂਠ ਕਮਾਵੈ ਅਵਰਾ ਤ੍ਰਿਸਨ ਨਾ ਬੂਝੈ ਬਹੁਤ ਹਯਾ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਿਨਾਸੀ ਮਹਾ ਖਯਾ ਜਿਨੈ ਨਿਵਾਜੇ ਤਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮਯਾ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵ ਸਹਾਈ ਜਾਂ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪਿਖਤ ਹੋਏ ਨਿਹਾਲ ਜਾਂ ਕੀ ਧੂਰ ਕਾਟੈ ਜਮਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਂ ਕੈ ਮਸਤਕ ਰਾਖੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤੋ ਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜੈ ਵਿਕਾਰ ਬਿਨਸੈ ਅਭਿਮਾਨ ਏਕ ਧਿਆਈਐ ਸਾਧ ਕੈ ਸੰਗ ਪਾਪ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਿਆ ਗੁਣਤਾਸ ਦਰਸ ਦੇਹ ਧਾਰੋ ਪ੍ਰਭ ਆਸ ਨਿਤ ਨਾਨਕ ਚਿਤਵੈ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵ ਜਲ ਉਤਰ ਸਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਉ ਏਕ ਅਰਾਧੋ ਸਾਚਾ ਸੋਏ ਜਾਂ ਕੀ ਸਰਣ ਸਦਾ ਸੁਖੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੈ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਕਰਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਰ ਨਰ ਹੈ ਨਮਸਕਾਰੰ ਜਲਨ ਥਲਨ ਬਸ ਗਗਨ ਏ

ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਛਲੇ ਕਣਕ ਕੰਮ ਨੀ ਰਹਾਓ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਾਧਾਰੈ ਨਹਿ ਸੰਗ ਗਮਨੀ ਸੁਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਸ਼ਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਮਾ ਤੇ ਪਦੇ ਹਰੇ ਮਨ ਓਟ ਲਿਹੋ ਹਰ ਨਾਮਾ ਜਾਂ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨਾ ਰਹਾਓ ਵਡਭਾਗੀ ਤੇ ਜਨ ਕਉ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨਬੈ ਕੁੰਡ ਸਿਧਾਵੈ ਅਜਾ ਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧਿਆਈ ਜਾਂ ਗਤ ਕਉ ਜੋਗੀ ਸਰਬਾਹਿਤ ਸੋ ਗਤਿ ਛਨ ਮੈਂ ਪਾਈ।

ਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਭੀਜੈ ਰਹਾਓ। ਮਨ ਮਾਇਆ ਮੈਂ ਉਰਜ ਰਹੋ ਹੈ ਬੂਝੈ ਨ ਕਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਨ ਨਿਰਬਾਨਾ ਪਏ ਦਿਆਲ ਕਿਰਪਾਲ ਸੰਤ ਜਾਨੋ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜਿਹ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਾਸਰ ਮੈਂ ਨਿਮਖ ਏਕ ਉਰ ਧਾਰੈ ਜਮ ਕੋ ਤ੍ਰਾਸ ਮਿਟੈ ਨਾਨਕ ਤੇ ਆਪਣੋ ਜਨਮ ਸਵਾਰ ਹੈ ਰਾਮ ਕਲੀ ਮਹੱਲਾ ਨਾਵਾ ਪ੍ਰਾਨੀ ਨਾਰਾਇਣ ਸੁਧ ਲੇਹ ਛਿਨ ਛਿਨ ਔਧ ਘਟੈ ਨਿਸਬਾਸਰ।

ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨ ਅਰਤਪਤ ਰਹਿ, ਸਾ ਧਰਤੀ ਸੋ ਪੌਣ ਝੁਲਾਰੇ, ਜੁਗ ਜੀ ਖੇਲੇ ਥਾਪ ਕੈਸੇ, ਜੀਵਨ ਤਲਬ ਨਿਵਾਰ, ਹੋਵੇ ਪ੍ਰਵਾਣਾ ਕਰੈ ਤਿੰਘਾਣਾ, ਕੱਲ ਲੱਖਣ ਵਿਚਾਰ, ਰਹਾਉ ਕਿਤੇ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤਹਿ ਨਾਹੀ, ਮਹਿਲੋ ਸਾਰ ਨਾ ਬੈਠਾ, ਜੇ ਕੋ ਸਤ ਕਰੇ ਸੋ ਛੀਜੈ, ਤਪ ਕਰ ਤਪ ਨਾ ਹੋਈ, ਜੇ ਕੋ ਨਾਉ ਲਏ ਬਦਨਾਮੀ, ਕਲਕੇ ਲੱਖਣ ਏਈ, ਜਿਸ ਸਿਕਦਾਰੀ ਤਿਸੈ ਖੁਆਰੀ, ਚਾਕਰ ਕੇਹੇ ਡਰਨਾ, ਜਾਂ ਸਿਕਦਾਰ ਪਵੈ ਜੰਜੀਰੀ, ਤਾਂ ਚਾਕਰ ਹੱਥੋ ਮਰਨਾ, ਆਖ ਗੁਣਾ ਕਲਿਆਈਐ, ਤਿਹ ਜੋ ਕੇਰਾ ਰਿਆ ਤਪਾਵਸ, ਜੇ ਗੁਣ ਦੇਹ ਤਾਂ ਪਾਈਐ ਰਹਾਉ, ਕਲ ਕਲ ਵਾਲੀ ਸਰਾ ਨਿਬੇੜੀ, ਕਾਜੀ ਕ੍ਰਿਸ਼ਨਾ ਹੋਵਾ, ਬਾਣੀ ਬ੍ਰਹਮਾ ਬੇਦਾ ਥਰਬਣ, ਕਰਨੀ ਕੀਰਤ ਲਹਿਆ, ਪਤਵਿਣ ਪੂਜਾ ਸਤਵਿਣ ਸੰਜਮ, ਜਤਵਿਣ ਕਾਹੇ ਜਨੇਊ, ਨਾਵੋ ਧੋਵੋ ਤਿਲਕ ਚੜਾਵੋ, ਸੋਚਵਿਣ ਸੋਚ ਨਾ ਹੋਈ, ਕਲ ਪ੍ਰਮਾਣ ਕਤੇਬ ਕੁਰਾਨ, ਪੋਥੀ ਪੰਡਿਤ ਰਹੇ ਪੁਰਾਣ, ਨਾਨਕ ਨਾਉ ਪਇਆ ਰਹਿਮਾਣ, ਕਰ ਕਰਦਾ ਤੂੰ ਏਕੋ ਜਾਣ, ਨਾਨਕ ਨਾਮ ਮਿਲੈ ਵਡਿਆਈ, ਏਦੂ ਉੱਪਰ ਕਰਮ ਨਹੀਂ, ਜੇਕਰ ਹੁੰਦੈ ਮੰਗਣ ਜਾਈਐ, ਫਿਰ ਉਹ ਲਾਮਾ ਮਿਲੈ ਤਹੀ, ਰਾਮ ਕਲੀ ਮਹੱਲਾ ਪਹਿਲਾ, ਜਗ ਪ੍ਰਬੋਧੈ ਮੜੀ ਵਧਾਵੈ, ਆਸਣ ਤਿਆਗ ਕਾਹੇ ਸਚ ਪਾਵੈ, ਮਮਤਾ ਮੋਹ ਕਾਮਣ ਹਿਤਕਾਰੀ, ਨਾ ਉਦੂਤੀ ਨਾ ਸੰਸਾਰੀ, ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ, ਘਰ ਘਰ ਮੰਗਤ ਲਾਜ ਨਾ ਆਗੈ, ਰਹਾਉ ਗਾਵੈ ਗੀਤ ਨਾ ਚੀਨੈ ਆਪ, ਕਿਉ ਲਾਗੀ ਨਿਵਰੈ ਪ੍ਰਤਾਪ, ਗੁਰ ਕੈ ਸ਼ਬਦ ਰਚੈ ਮਨ ਭਾਏ, ਭਿਖਿਆ ਸਹਿਜ ਵਿਚਾਰੀ ਖਾਏ, ਭਸਮ ਚੜਾਏ ਕਰੈ ਪਾਖੰਡ, ਮਾਇਆ ਮੋਹੇ ਸਹਿਜਮ ਡੰਡ, ਫੂਟੈ ਖਾਪਰ ਭੀਖ ਨਾ ਪਾਏ, ਬੰਧਨ ਬਾਂਧਿਆ ਆਵੈ ਜਾਏ, ਬਿੰਦਨਾ ਰਾਖੈ ਜਤੀ ਕਹਾਵੈ, ਮਾਈ ਮੰਗਤ ਤ੍ਰੈ ਲੋਭ ਆਵੈ, ਨਿਰਦਯਾ ਨਹੀਂ ਜੋ ਤੋ ਜਾਲਾ, ਬੁੜਤ ਬੂਡੇ ਸਰਬ ਜੰਜਾਲਾ, ਭੇਖ ਕਰੈ ਖਿੰਥਾ ਬਹੁ ਥਟੂਆ, ਝੂਠੋ ਖੇਲ ਖੇਲੈ ਬਹੁ ਨਟੂਆ, ਅੰਤਰ ਅਗਨ ਚਿੰਤਾ ਬਹੁ ਜਾਰੇ, ਵਿਣਕਰਮਾ ਕੈਸੇ ਉਤਰ ਸਪਾਰੇ, ਮੁੰਦਰਾ ਫਟਕ ਬਨਾਈ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ, ਜਿਹਵਾ ਇੰਦਰੀ ਸਾਧ ਲੋਬਾਨਾ, ਪਸ਼ੂ ਪਏ ਨਹੀਂ ਮਿਟੈ ਨਿਸ਼ਾਨਾ, ਤ੍ਰਿਬਦ ਲੋਗਾ ਤ੍ਰਿਬਦ ਜੋਗਾ, ਸ਼ਬਦ ਵਿਚਾਰੈ ਚੂਕ ਸੋਗਾ, ਉਜਲ ਸਾਚ ਸੋ ਸ਼ਬਦ ਹੋਏ, ਜੋਗੀ ਜੁਗਤ ਵਿਚਾਰੇ ਸੋਏ, ਤੁਝ ਪਹਿ ਨਉ ਨਿਦ ਤੂੰ ਕਰਨੈ ਜੋਗ, ਥਾਪੋ ਥਾਪੇ ਕਰੇ ਸੁਹੋਗ, ਜਤ ਸਤ ਸੰਜਮ ਸਚ ਸੋ ਚੀਤ, ਨਾਨਕ ਜੋਗੀ ਤ੍ਰਿ ਪਵਣ ਮੀਤ, ਰਾਮ ਕਲੀ ਮਹੱਲਾ ਪਹਿਲਾ, ਖੱਟ ਮੱਟ ਦੇਹੀ ਮਨ ਬਹਿ ਰਾਗੀ, ਸੁਰਤ ਸ਼ਬਦ ਤੋਂ ਅੰਤਰ ਜਾਗੀ, ਵਾਜੈ ਅਨਹਦ ਮੇਰਾ ਮਨ ਲੀਣਾ, ਗੁਰਬਚਨੀ ਸਚਨਾਮ ਪਤੀਣਾ, ਪ੍ਰਾਣੀ ਰਾਮ ਭਗ ਸੁਖ ਪਾਈਐ, ਗੁਰਮੁਖ ਹਰ ਹਰ ਮੀਠਾ ਲਾਗੈ, ਹਰ ਹਰ ਨਾਮ ਸਮਾਈਐ ਰਹਾਉ, ਮਾਇਆ ਮੋਹ ਬਿਵਰਜ ਸਮਾਏ, ਸਤਿਗੁਰ ਪੇਟੈ ਮਿਲ ਮਿਲਾਏ, ਨਾਮ ਰਤਨ ਨਿਰਮੋਲ ਕਹੀਰਾ, ਤਿਤਰਾਤਾ ਮੇਰਾ ਮਨ ਧੀਰਾ, ਹਉ ਮੈਂ ਮਮਤਾ ਰੋਗ ਨਾ ਲਾਗੈ, ਰਾਮ ਭਗ ਜਮ ਕਾ ਪਉ ਭਾਗੈ, ਜਮ ਜਮ ਦਾਰ ਨਾ ਲਾਗੈ ਮੋਹੇ, ਨਿਰਮਲ ਨਾਮ ਹਿਰਦੈ ਹਰ ਸੋਹੇ, ਸ਼ਬਦ ਵਿਚਾਰ ਭਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ, ਅੰਦਰ ਜਾਗ ਰਹੇ ਲਿਵ ਲਾਈ, ਜੀਵਨ ਮੁਕਤ ਗਤਿਅੰਤਰ ਪਾਈ, ਅਲਿਪਤ ਗੁਫਾ ਮੈਂ ਰਹੇ ਨਿਰਾਰੇ, ਤਸਕਰ ਪੰਚੋ ਸਭ ਸੰਗਾਰੇ, ਪਰ ਘਰ ਜਾਏ ਨਾ ਮਨ ਡੋਲਾਏ, ਸਹਿਜ ਨਿਰੰਤਰ ਰਹੋ ਸਮਾਏ, ਗੁਰਮੁਖ ਜਾਗ ਰਹੇ ਉਦੂਤਾ, ਸਤਵੈ ਰੋਗੀ ਤਤ ਪਰੋਤਾ, ਜਗ ਸੂਤਾ ਮਰਿਆ ਵਹਿ ਜਾਏ, ਬਿਨ ਗੁਰ ਸ਼ਬਦ ਨਾ ਸੋਜੀ ਪਾਏ, ਅਨਹਦ ਸ਼ਬਦ ਵਜੈ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ, ਤਉ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਿਆ ਨਿਰਵਾਨੀ, ਸੁਨ ਸਮਾਧ ਸਹਿਜ ਮਨ ਰਾਤਾ, ਤਜਹੋ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇੜ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ।

ਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਣੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਉ ਮੈਂ ਜਾਏ ਸ਼ਬਦ ਕਰ ਲਈਐ ਰਹਾਉ ਗਣ ਗਣ ਜੋਤ ਕੁਕੰਡੀ ਕੀਨੀ ਪੜੈ ਸੁਣਾਵੈ ਤਤ ਨ ਚੀਨੀ ਸਭ ਸਹਿ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦਉ ਨਾ ਸਗਲੀ ਸ਼ਾਰ ਨਾਵੈ ਧੋਵੈ ਪੂਜੈ ਸੈਲਾ ਬਿਨ ਹਰ ਰਾਤੋ ਮੈਲੋ ਮੈਲਾ ਗਰਬ ਨਿਵਾਰ ਮਿਲੈ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕਿਰਤਾਰਥ ਵਾਚੈ ਵਾਦਨਾ ਬੇਦ ਵਿਚਾਰੈ ਆਪ ਡੁਬੈ ਕਿਉਂ ਪਿਤਰਾ ਤਾਰੈ ਘਟ ਘਟ ਬ੍ਰਹਮ ਚੀਨੈ ਜਨ ਕੋ ਏ ਸਤਿਗੁਰ ਮਿਲੈ ਤਾਂ ਸੋ ਜੀ ਹੋਏ ਗਣਤ ਗਣੀਐ ਸਹਿਸਾ ਦੁਖ ਜੀਐ ਗੁਰ ਕੀ ਸਰਨ ਭਵੈ ਸੁਖਤੀ ਐ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਬੇਟੇ ਪੁਰਬ ਕਮਾਇਆ ਗੁਰ ਸਰਨ ਨਾ ਆਈਐ ਬ੍ਰਹਮ ਨਾ ਪਾਈਐ ਪਰਮ ਭੁਲਾਈਐ ਜਨ ਮਰਿਆਈਐ ਜਮ ਦਰਬਾ ਦੋ ਮਰੈ ਬਿਕਾਰ ਨਾਰਦੈ ਨਾਮ ਨਾ ਸਬਦਿਆਚਾਰ ਇਕ ਪਾਂਧੇ ਪੰਡਿਤ ਮਿਸਰ ਕਹਾਵੈ ਦੁਬਦਾ ਰਾਤੇ ਮਹਿਲ ਨਾ ਪਾਵੈ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮਦੇ ਕੋ ਜਨ ਅਪਾਰ ਏਕ ਬੁਰਾ ਭਲਾ ਸੱਚ ਏਕ ਬੂਝ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖ ਵਿਰਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨ ਕੈ ਹਿਰਦੈ ਏਕੰਕਾਰ ਸਰਬਗੁਣੀ ਸਾਚਾ ਵਿਚਾਰ ਗੁਰ ਕੈ ਪਾਣੈ ਕਰਮ ਕਮਾਵੈ ਨਾਨਕ ਸਾਚੇ ਸਾਚ ਸਮਾਵੈ। ਆਰਾਮ ਕਲੀ ਮਹੱਲਾ ਪਹਿਲਾ ਹੱਠ ਨਿਗਰੋ ਕਰ ਕਾਇਆ ਛੀਜੈ ਵਰਤ ਤਪਨ ਕਰ ਮਨ ਨਹੀਂ ਪੀਜੈ ਰਾਮ ਨਾਮ ਸਰ ਅਵਰਨਾ ਪੂਜੈ ਗੁਰ ਸੇਵ ਮਨ ਹਰ ਜਨ ਸੰਗ ਕੀਜੈ ਜਮ ਜਨ ਦਾਰ ਜੋਹੇ ਨਹੀਂ ਸਕੈ ਸਰਪਨ ਡਸ ਨਾ ਸਕੈ ਹਰ ਕਰ ਅਸ ਪੀਜੈ ਰਹਾਉ ਵਾਦ ਪੜੈ ਰਾਗੀ ਜਗ ਭੀਜੈ ਤ੍ਰੈਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੁਖ ਸਹੀਜੈ ਚਾੜਸ ਪਵਨ ਸਿੰਘਾਸਨ ਭੀਜੈ ਨਿਉਲੀ ਕਰਮ ਖਟਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉਂ ਧੀਰ ਜਤੀਜੈ ਅੰਤਰ ਚੋਰ ਕਿਉਂ ਸਾਧ ਰਹੀ ਜੈ ਗੁਰਮੁਖ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਭਰਮੀਜੈ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ ਕਿਰਤ ਪਇਆ ਦੋਸ ਕਾ ਕਉ ਦੀਜੈ ਆਨਾ ਖਾਹੇ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨਮੁਖ ਜਨਮੈ ਜਨਮ ਮਰੀਜੈ ਸਤਿਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਉਂਦਰ ਦੂੰਦਰ ਪਾਸ ਧਰੀਜੈ ਤੁਰਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪੁਜ ਅਵਰ ਨਾ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗੈ ਜੁਗੰਤਰ ਸਾਹਿਬ ਸਹਿ ਸੋਈ ਉਤਪੁਤ ਪਰਲੋ ਅਵਰ ਨਾ ਕੋਈ ਐਸਾ ਮੇਰਾ ਠਾਕਰ ਗਹਿਰ ਗੰਭੀਰ ਜਿਨ ਜਪਿਆ ਤਨਹੀ ਸੁਖ ਪਾਇਆ ਹਰ ਕੈ ਨਾਮ ਨਾ ਲੱਗੈ ਜੰਪੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰਿਆ ਤੋਲ ਜਿਹਵਾ ਸੂਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ ਇਕ ਬਨ ਮੈਂ ਬੈਸੈ ਡੂਗਰਿਆ ਸਥਾਨ ਨਾ ਵਿਸਾਰ ਪਚਾਇ ਅਵਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵੈ ਦਰਗਹਿ ਮਾਨ ਹਠ ਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ ਲੈ ਲੋਕ ਸੁਣਾਵੈ ਤੀਰਥ ਪਰਮਸ ਵਿਆਦ ਨਾ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ ਜਤਨ ਕਰੈ ਬਿੰਦ ਕਿਵੈ ਨਾ ਰਹਾਈ ਮਨੁਆ ਡੋਲੈ ਨਰਕੇ ਪਾਈ ਜੰਪੁਰ ਬਾਂਧੇ ਲਹਿ ਸਜਾਈ
ਬਿਨ ਨਾਵੈ ਜੀਉ ਜਲ ਬਲ ਜਾਈ, ਸਿੱਧ ਸਾਧਕ ਕੇਤੇ ਮੁਨ ਦੇਵਾ, ਹਠ ਨਿਗ੍ਰਹਿ ਨਾ ਤ੍ਰਿਪਤਾਵੈ ਭੇਵਾ, ਸ਼ਬਦ ਵਿਚਾਰ ਗਹਿ ਗੁਰ ਸੇਵਾ, ਮਨ ਤਨ ਨਿਰਮਲ ਅਵਮਾਨਿਆ ਭੇਵਾ, ਕਰਮ ਮਿਲੈ ਪਾਵੈ ਸਚ ਨਾਉ, ਤੁਮ ਸਰਣਾਗਤ ਰਹੋ।

ਅਨ ਦਿਨ ਜਾਗਤ ਰਹੇ ਦਿਨ ਰਾਤੀ, ਆਪਣੇ ਪ੍ਰੇ ਪ੍ਰੀਤ ਪਿਆਰੀ, ਤਨ ਮਨ ਵਾਰੀ ਵਾਰ ਕਮਾਈ, ਆਪਣੇ ਗੁਰਵਿੱਟੋਂ ਬਲਿਹਾਰੀ, ਮਾਇਆ ਮੋਹ ਬਿਨ ਸਜਾਏਗਾ, ਉਭਰੇ ਸ਼ਬਦ ਵਿਚਾਰੀ, ਆਪ ਜਗਾਏ ਸਹੀ ਜਾਗੇ ਗੁਰ ਕੈ ਸ਼ਬਦ ਵਿਚਾਰੀ, ਨਾਨਕ ਸਹੀ ਮੂਏ ਜੇ ਨਾਮ ਨਾ ਚੇਤੈ, ਭਗਤ ਜੀਵੇ ਵਿਚਾਰੀ, ਰਾਮ ਕਲੀ ਮਹੱਲਾ ਤੀਜਾ, ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਆਗਾਈ ਸੰਤੋ, ਗੁਰਮੁਖ ਮੁਕਤ ਗਤ ਪਾਈ, ਏਕ ਨਾਮ ਵਸਿਆ ਖੜ

ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁਖ ਪਾਏ ਅੰਤਰ, ਆਪੇ ਪਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੈ ਲੋਕ ਆਈ, ਜਿਨੀ ਚਾਖਿਆ ਤਿੰਨਾ ਸਾਧ ਆਇਆ, ਸਤਿਗੁਰ ਬੂਝ ਬੁਝਾਈ। ਇੱਕ ਨਾ ਨਾਮੋ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ। ਸਦਾ ਸਦਾ ਸਾ ਲਾਹਿਓ ਸੰਤੋ, ਤਿਸ ਦੀ ਵੱਡੀ ਵਡਿਆਈ, ਤਿਸ ਬਿਨ ਅਵਰ ਨਾ ਕੋਈ ਰਾਜਾ, ਕਰਤ ਪਾਵਸ ਬਣਤ ਬਣਾਈ। ਨਿਆਉ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ, ਤਿਸਨੋ ਪ੍ਰਾਣੀ ਸਦਾ ਤਿਆਵੋ, ਜਿਨ ਗੁਰਮੁਖ ਬਣਤ ਬਣਾਈ। ਸਤਿਗੁਰ ਭੇਟੈ ਸੋ ਜਨ ਸੀਜੈ, ਜਿਸ ਹਿਰਦੈ ਨਾਮ ਵਸਾਈ, ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ। ਨਾਨਕ ਸੁਣ ਵੇਖ ਰਹਾ ਵਿਸਮਾਦ, ਮੇਰਾ ਪ੍ਰਭ ਰਵਿਆ ਸਰਬਥਾਈ। ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ, ਕਿਨਹੀ ਨਿਵਲ ਭੁਯੰਗ ਮਸਾਦੇ, ਮੋਹੇ ਦੀਨ ਹਰ ਹਰ ਆਰਾਦੇ। ਤੇਰਾ ਭਰੋਸਾ ਪਿਆਰੇ, ਆਨਾ ਜਾਨਾ ਵੇਸਾ ਰਹਾਓ, ਕਿਨਹੀ ਗ੍ਰਹਿ ਤਜ ਵਣਖੰਡ ਪਾਇਆ, ਕਿਨਹੀ ਮੋਨ ਅਵਧੂਤ ਸਦਾਇਆ, ਕੋਈ ਕਹਿਤੋ ਅਨੰਨ ਭਗਵਤੀ, ਮੋਹੇ ਦੀਨ ਹਰ ਹਰ ਓਟ ਲੀਤੀ। ਕਿਨਹੀ ਕਹਿਆ ਹਉ ਤੀਰਥ ਵਾਸੀ, ਕੋਈ ਅੰਨ ਤਜ ਭਇਆ ਉਦਾਸੀ, ਕਿਨਹੀ ਪਵਨ ਸਭ ਧਰਤੀ ਕਰਿਆ, ਮੋਹੇ ਦੀਨ ਹਰ ਹਰ ਦਰ ਪਰਿਆ। ਕਿਨਹੀ ਕਹਿਆ ਮੈਂ ਕੁਲੈ ਵਡਿਆਈ, ਕਿਨਹੀ ਕਹਿਆ ਬਾ ਬਉ ਭਾਈ, ਕੋਈ ਕਹਿ ਮੈਂ ਤਰੈ ਪਸਾਰਾ, ਮੋਹੇ ਦੀਨ ਹਰ ਹਰ ਆਧਾਰਾ। ਕਿਨਹੀ ਘੂਗਰ ਨਿਰਤ ਕਰਾਈ, ਕਿਨਹੂ ਵਰਤਨੇ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹੇ ਦੀਨ ਹਰ ਹਰ ਹਰ ਧਿਆਇਆ। ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਖ ਬਹੁ ਥਾਟ ਬਣਾਏ, ਕਿਨਹੀ ਤੰਤ ਮੰਤ ਬਹੁ ਖੇਵਾ, ਮੋਹੇ ਦੀਨ ਹਰ ਹਰ ਹਰ ਸੇਵਾ। ਕੋਈ ਚਤਰ ਕਹਾਵੈ ਪੰਡਿਤ, ਕੋ ਖਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੈ ਆਚਾਰ ਸੁਕਰਣੀ, ਮੋਹੇ ਦੀਨ ਹਰ ਹਰ ਹਰ ਸਰਣੀ। ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਨਾਮੈ ਓ ਮਨ ਨਾ ਪ੍ਰਬੋਧੇ, ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਜੀ ਤ੍ਰਿਸ਼ਨਾ ਮਹਾ ਸੀਤ ਲਾਇਆ। ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਨੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਗਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਰਾਖਣ ਹਾਰ ਸਮਾਰ ਜਨਾ, ਸਗਲੇ ਛੋਟ ਵਿਚਾਰ ਮਨਾ ਰਹਾਓ। ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਪ੍ਰਾਤ ਪੁਤਹਾਰੀ, ਜਿਨ ਦੀਏ

ਬਸਦਾ ਦੀਓ ਬਰਤਨ ਬਲਨਾ, ਤਿਸ ਠਾਕਰ ਕੇ ਚਿਤ ਰਖ ਚਰਨਾ, ਪੇਖਣ ਕਉ ਨੇਤਰ ਸੁਣਨ ਕਉ ਕਰਨਾ, ਹਸਤਕ ਮਾਮਨ ਬਾਸਨ ਰਸਨਾ, ਚਰਨ ਚਲਨ ਕਉ ਸਿਰ ਕੀਨੋ ਮੇਰਾ, ਮਨ ਤਿਸ ਠਾਕਰ ਕੇ ਪੂਜੋ ਪੈਰਾ, ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਧਰਿਆ, ਆਪ ਤੂੰ ਸੀਜ ਭਾਵੈ ਨਹੀਂ ਸੀਜੈ, ਕਾਰਜ ਸਵਰੈ ਮਨ ਪ੍ਰਭ ਧਿਆਈ ਜੈ, ਇਹਾਂ ਉਹਾਂ ਏਕੈ ਓਈ, ਜਦ ਕਾ ਦੇਖੀਐ ਤਤ ਤਤ ਤੋਹੀ, ਤੇ ਸੇਵਤ ਮਨ ਆਲਸ ਕਰੈ, ਜਿਸ ਵਿਸਰਿਆ ਇਕ ਨਿਮਖ ਨ ਸਰੈ, ਹਮ ਅਪਰਾਧੀ ਨਿਰਗੁਣੀ ਆਰੇ, ਨਾ ਕਿਛ ਸੇਵਾ ਨਾ ਕਰ ਮਾਰੇ, ਗੁਰ ਬੋਇਥ ਵਡਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਰਾਮ ਕਲੀ ਮਹੱਲਾ ਪੰਜਵਾਂ, ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ, ਸੰਤ ਬਿਹਾਵੈ ਹਰ ਨਾਮ ਅਦਾਰਾ, ਰਚਨਾ ਸਾਚ

ਪਰ ਦਰ ਵਿਚੋਰਾਏ। ਹਰ ਜਨ ਬਿਹਾਵੈ ਨਾਮ ਤੇ ਆਏ, ਕਾਹੂ ਬਿਹਾਵੈ ਯੋਗਤਾ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ

ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਾਮ ਕਲੀ ਮਹੱਲਾ ਪੰਜਵਾਂ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾਂ ਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾ ਰਾਖੈ ਹਰ ਰਾਏ ਐਸੇ ਰਾਖਨ ਹਰ ਦਿਆਲ ਜਦ ਕਾ ਦੇਖੋ ਤੁਮ ਪ੍ਰਤਪਾਲ ਰਹਾਓ ਜਲ ਪੀਵਤ ਜਿਉਂ ਤਿਖਾ ਮਿਟੰਤ ਤਨ ਬਿਕਸੈ ਗ੍ਰਹਿ ਆਵਤ ਕੰਤ ਲੋਭੀ ਕਾ ਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜਿਉਂ ਰਾਖੈ ਰਖਵਾਲਾ ਮਾਤ ਪਿਤਾ ਦਇਆ ਜਿਉਂ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰਾਖੈ ਕੰਠ ਲਾਏ ਜਿਉਂ ਅੰਦਲੇ ਪੇਖ

ਅਗਲੇ ਉਦਾਰ ਜਿਉ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਹਿਤ ਸੰਤ ਸੰਗ ਬਿਨਾਸ ਜਿਉ ਸਾਬਨ ਕਾਪਰ ਉਜਲ ਹੋਤ ਨਾਮ ਜਬਤ ਸਭ ਬ੍ਰਹਮ ਪਉ ਖੋਤ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤਰਕ ਬੂੰਦ ਕੀ ਪਿਆਸ ਜਿਉ ਕੁਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨੈ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭੈ ਤਾਂ ਆਏ ਚੀਤ ਦਇਆ ਧਾਰੀ ਤਿੰਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ

ਆਈ ਬੇਸਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ। ਅਕਾਲ ਮੂਰਤ ਅਜੂਨੀ ਸੰਭਉ ਕਲ ਅੰਧਕਾਰ ਦੀ ਪਾਈ ਅੰਤਰਜਾਮੀ ਜੀਅਨ ਕਾ ਦਾਤਾ ਦੇਖ ਤ੍ਰਿਪਤ ਅਗਾਈ। ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਆ ਸਮਾਈ ਭਗਤ ਦਾਨ ਭਗਤਾਂ ਕਉ ਦੀਨਾ ਹਰ ਨਾਨਕ ਜਾਚੈ ਮਾਈ। ਰਾਮਕਲੀ ਮਹੱਲਾ ਤੀਜਾ ਰਾਮਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰਿਓ ਜਨ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮੰਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣਿਆਈ ਸੰਤੋ ਸਤਿਗੁਰ ਖੇਪ ਨਿਭਾਹੀ ਸੰਤੋ ਹਰ ਨਾਮ ਲਾਹਾ ਦਾਸ ਕਉ ਦੀਆ ਸੰਗਲੀ ਤ੍ਰਿਸ਼ਨ ਉਲਾਹੀ ਸੰਤੋ ਰਹਾਓ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਪਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤੋ ਆਤਮ ਰਾਮ ਰਵਿਆ ਸਵ ਅੰਤਰ ਕਤ ਆਵੈ ਕਤ ਜਾਈ ਸੰਤੋ ਆਦ ਜੁਗਾਦੀ ਹੈਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਿਆ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮਕਲੀ ਮਹੱਲਾ ਪੰਜਵਾਂ ਮਨ ਬਚ ਕਰਮ ਰਾਮ ਨਾਮ ਚਿਤਾਰੀ ਘੁੰਮਨ ਕੇਰ ਮਹਾਤ ਬਿਖੜੀ ਗੁਰਮੁਖ ਨਾਨਕ ਭਾਰ ਉਤਾਰੀ ਰਹਾਓ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਪਏ ਦੁਸ਼ਟਾਰੀ ਜਿਸ ਤੇ ਲਾਗੇ ਤਨੈ ਨਿਵਾਰੇ ਪ੍ਰਭ ਜੀ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸਰਣੀ ਪਚ ਬਿਨ ਸੇ ਮਹਾ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇਕ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰਾਥਿਆ ਕਾਥਾ ਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ

ਨਾਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਹੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੋ ਕਿਆ ਕਰੇ ਵੇਚਾਰੀਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬਾਜਹੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤਿਓ ਪਾਇਆ
ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦਿਓ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ

ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਅਹੁ ਨਿਰਮਲ ਬਾਰਹੁ ਨਿਰਮਲ ਬਾਰਹੁ ਤਾਂ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਨੀ ਕੁਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਪਾਏ ਮੈਂ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵਹੁ ਅੰਮ੍ਰਿਤੋ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਹਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇਹ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪੋ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇਕ ਸਿਉ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੋ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ, ਮਨੋ ਕਿਉ ਵਿਸਾਰੀਐ ਏ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸਨੋਂ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋਪੀਐ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਇਹੋ ਤਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਹ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ, ਗੁਰਚਰਨ ਲਾਗੇ ਦਿਨ ਸੁਪਾਗੇ ਆਪਣਾ ਪਿਰ ਜਾਪੈ,
अनहत बाणी गुर शब्द जानी हर नाम हर रस भोगो कह नानक प्रभु आप मिलया करण कारण जोगो। ए श्रीरा मेरिया इस जग में आए कह क्या तुद कर्म कमाया के कर्म कमाया तुद श्रीरा जा तू जग में आया जिन हर तेरा रचन रचिया सो हर मन न वसाया। गुरप्रसादी हर मन वसया पूर्व लिखिया पाया कह नानक केहो शरीर प्रमाण होवा जिन सतगुर स्यों चित लाया। ए नेत्रो मेरे ओ हर तुम मैं जो तरी हर बिन अवर न देखो कोई हर बिन अवर न देखो कोई नदरी हर निहालिया। एहो विस संसार तुम देख दे एहो हर का रूप है हर रूप नदरी आया। गुरप्रसादी बुझया जा वेखा हर एक है हर बिन अवर न कोई कह नानक हे नेत्र अंध से सतगुर मिले दिव दृष्ट होई। ए श्रवणो मेरे हो साचै सुनने नो पठाए साचै सुनने नो पठाए शरीर लाए सुनो सत बाणी जित सुनी मंतन हरिया हो वा रसना रस समाणी। सच अलख विडाणी तां की गत कही ना जाए कह नानक अमृत नाम सुनो पवित्र होवो साचै सुनने नो पठाए। हर जियो गुफा अंदर रख कै वाजा पवन वजाया वजाया वाजा पवन नौ द्वारे प्रगट किए दसवां गुप्त रखाया। गुरुद्वारा लाए पावनी एक ना दसवां द्वार दिखाया तह अनेक रूप नाव नाम ने दो तिसदा अंत ना जाई पाया। कह नानक हर प्यारे जियो गुफा अंदर रख कै वाजा पवन वजाया। एहो साचा सोहेला साचै कर गावहो गावहो ता सोहेला कर साचै जिथै सदा सच ते आवहे सचो ते आवहे जा तुद पावै गुरमुख जिन्ना बुझावहे। एहो सच सबना का खसम है जिस बख्से सो जन पावहे कह नानक सच सोहेला सचै कर गावहे। आनंद सुनहो वड भागी हो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सच्ची बाणी संत साजन पए सरसे पूरे गुरते जानी। सुनते पुनीत कहते पवित सतगुर रहया पर पूरे बिनवंत नानक।

ਧਨ ਧਨ ਕਹੇ ਸਾਬਾਹ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ। ਆਨੰਦ ਅਨਹਦ ਵਜੈ ਵਾਜੇ ਹਰ ਆਪ ਗਲ ਮੇਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਹ ਜੀਓ। ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਪਾਹ ਜੀਓ। ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ। ਸਤਿਗੁਰੂ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜੈ ਪੁਰਾਣ ਜੀਓ। ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਪਾਵੇ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਣ ਜੀਓ। ਰਾਮਦਾਸ ਸੋਢੀ ਤਿਲਕ ਦੀਆ ਗੁਰਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ। ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰਹਿ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ। ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਰਾਮਕਲੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ। ਜਾਨੀਅੜਾ ਹਰ ਜਾਨੀਅੜਾ ਨੈਣ ਅਲੋਏੜਾ ਹਰ ਜਾਨੀਅੜਾ। ਨੈਣ ਅਲੋਇਆ ਕਟਕਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ। ਨਾਲ ਹੋਵੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣੈ ਮੂੜਾ। ਮਾਇਆ ਮਦਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਤੜਾ। ਕਹੋ ਨਾਨਕ ਗੁਰਬਿਨ ਨਹੀਂ ਸੂਜੈ ਹਰ ਸਾਜਨ ਸਭ ਕਹਿ ਨਿਕਟ ਖੜਾ। ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਆਧਾਰਾ ਮੇਰੇ ਗੋਬਿੰਦਾ। ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ। ਦਾਨ ਦਾ ਤਾਰਾ ਪਰਾਪਾਰਾ ਘਟ ਘਟ ਅੰਤਰ ਸੋਹਣਿਆ। ਇੱਕ ਦਾਸੀ ਤਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ। ਜਿਸਨੋਂ ਰਾਖੈ ਸੋ ਸੱਚ ਪਾਖੈ ਗੁਰ ਕਾ ਸ਼ਬਦ ਵਿਚਾਰਾ। ਕਹੋ ਨਾਨਕ ਜੋ ਪ੍ਰਭ ਕਹੋ ਭਾਣਾ ਤਿਸ ਹੀ ਕਹੋ ਪ੍ਰਭ ਪਿਆਰਾ। ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ। ਜਾਣੋ ਪ੍ਰਭ ਜਾਣੋ ਸਵਾਮੀ ਸੂੜ ਸੁਜਾਣੋ। ਸੂੜ ਸੁਜਾਨਾ ਸਤ ਪਰਦਾਨਾ ਅੰਮ੍ਰਿਤ ਹਰ ਕਾ ਨਾਮਾ। ਚਾਖਿਆ ਗਾਣੇ ਸਾਰੰਗ ਪਾਣੇ ਜਿਨ ਕਹਿ ਪਾਗ ਮਥਾਨਾ। ਤਿਨਹੀ ਪਾਇਆ ਤਿਨੈ ਧਿਆਇਆ ਸਗਲ ਤਸੈ ਕਾ ਮਾਣੋ। ਕਹੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਸੈ ਦੀ ਬਾਣੋ। ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕਹਿ ਸੁਣੀਐ ਮੰਗਲਾ। ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਤੁਨੀਐ ਸੋਹਿਲੜਾ। ਅਨਹਦ ਵਾਜੇ ਸਬਦਿਆ ਗਾਜੇ ਨਿਤ ਨਿਤ ਜਿਸੈ ਵਧਾਈ। ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੈ ਨਾ ਆਵੈ ਜਾਈ। ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਐ। ਕਹੋ ਨਾਨਕ ਘਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ। ਰਾਮਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿੰਨਾ ਵਿਸਾਰੀ ਐ। ਰਾਮ ਰਾਮਾ ਰਾਮ ਰਮਾ ਕੰਠ ਉਰਤਾਰੀ ਐ। ਉਰਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ। ਪੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਪਵ ਖੰਡਨੋ।

ਸ਼ੰਤ ਸਗਲ ਇੱਛ ਮੇਰੀ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਓ ਅੰਧ ਭਇਆ ਵਡਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਵੇ ਆਏ ਜੀਓ ਗ੍ਰਹਿ ਲਾਲ ਆਏ ਪ੍ਰਭ ਕੁਮਾਏ ਤਾਂ ਕੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮਲ ਰਸਨਾ ਗੁਣਪਣਾ ਆਪੇ ਮਿਲਾਏ ਗਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਮੈ ਰਿਆ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਣ ਝੁੰਝਣੜਾ ਗਾਓ ਸਖੀ ਹਰ ਏਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਵਾਂ ਰੁੱਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਛਉ ਸਾਧੈ ਤੂਰ ਆਪ ਨਿਵਾਰ ਹਰ ਹਰ ਭਜਉ ਨਾਨਕ ਪ੍ਰਭ ਭਰਪੂਰ ਕਿਲ ਵਿਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਏ ਦੀਨ ਦਿਆਲ ਦੁਖ ਪੰਜਨੋ ਨਾਨਕ ਨੀਤੇ ਆਏ ਸ਼ੰਤ ਜਸ ਗਾ ਵਹੁ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੁਤੀ ਮਹਾਮੂਰਤ ਘੜੀ ਗੁਣ ਉਚਰਤ ਸੋ ਬਾਵੰਤ ਜੀਓ ਗੁਣ ਰੰਗ ਰਾਤੇ

ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮਿਆ ਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਰ ਸਵਾਮੀ ਸਿਮਰਾਨੰਤ ਸੂਕੇ ਤੇ ਹਰਿਆਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾਹਾ ਚੇਤ ਵੈਸਾਖ ਸੁਖ ਮਾਖ ਜੀਓ ਹਰ ਜੀਓ ਨਾਹੋ ਮਿਲਿਆ ਮੌਲਿਆ ਮੰਤਨ ਸਾਸ ਜੀਓ ਕਰ ਨਾਹੋ ਨਿਹਚਲ ਅੰਧ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਖ ਸੁਜਾਨ ਬੇਤਾ ਗੁਣ ਗੋਵਿੰਦਿਆ ਮੁੱਲਿਆ ਵਡ ਭਾਗ ਪਾਇਆ ਦੁੱਖ ਗਵਾਇਆ ਪਈ ਪੂਰਨ ਆਹ ਜੀਓ ਬਿਨਵੰਤ ਨਾਨਕ ਸਰਨ ਤੇਰੀ ਮਿੱਟੀ ਜਮਕੀ ਤਰਾਸ ਜੀਓ ਸਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਂਧਿਆ ਨਾਨਕ ਕਰਮਹਿ ਲੇਖ ਜੋ ਭਾਣੇ ਸੇ ਮੇਲਿਆ ਵਿਛੋੜੇ ਪੀ ਆਪ ਨਾਨਕ ਪ੍ਰਭ ਸਰਣਾਗਤੀ ਜਾਂ ਕਾਵਡ ਪ੍ਰਤਾਪ ਸ਼ੰਤ ਗ੍ਰੀਖ ਮਰੁੱਤ

ਲਿਆਏ ਮਨ ਤੇ ਆਏ ਸੇ ਸੁੰਦਰ ਸੋਹੀਆ ਵਣ ਤ੍ਰੈਣ ਤ੍ਰਿਪਵਣ ਪਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਇੱਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਤਰਕੰਤ ਜੀਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਣਿਆ ਸਹੀ ਤਰੇ ਸੇ ਸੂਰੇ ਸੇ ਵੀਰ ਨਾਨਕ ਤਿਨ ਬਲਿਹਾਰਨੈ ਹਰ ਜਪ ਉਤਰੇ ਤੀਰ ਸ਼ੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ ਆਵਣ ਜਾਵਣ ਦੁੱਖ ਹਰੇ ਹਰ ਭਗਤ ਕੀਆ ਪ੍ਰਵੇਸ਼ ਜੀਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬਿਸਰੈ ਤਜ ਆਪ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸ਼ਰੈ ਗੋਵਿੰਦ ਗੁਣ ਨਿਧ ਸ੍ਰੀ ਰੰਗ ਸੁਆਮੀ ਆਦਿ ਕੋਵਾ ਦੇਹ ਜੀਓ ਬਿਨਵੰਤ ਨਾਨਕ ਮਾਇਆ ਧਾਰੋ ਜੁਗ ਜੁਗੋ ਇੱਕ ਵੇਸ਼ ਜੀਓ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓ ਅੰਕਾਰ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ

ਲਾਜ ਮਰੰਤੀ ਮਰ ਗਈ, ਘੂੰਗਟ ਖੋਲ ਚੱਲੀ, ਸਾਹਸ ਦੀਵਾਨੀ ਬਾਵਰੀ, ਸਿਰ ਤੇ ਸੰਕਟਲੀ, ਪ੍ਰੇਮ ਬੁਲਾਈ ਰਲੀ ਸਿਉ, ਮਨ ਮੈਂ ਸਬਦ ਆਨੰਦ, ਲਾਲ ਰਤੀ ਲਾਲੀ ਪਈ, ਗੁਰਮੁਖ ਪਈ ਨਚਿੰਦ, ਲਾਹਾ ਨਾਮ ਰਤਨ ਜਪ ਸਾਰ, ਲਭ ਲੋ ਬੁਰਾ ਅਹੰਕਾਰ, ਲਾੜੀ ਚਾੜੀ ਲਾਏ ਤਬਾਰ, ਮਨਮੁਖ ਅੰਦਾ ਮੁਗਦ ਗਵਾਰ, ਲਾਹੇ ਕਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ, ਲਾਹਾ ਨਾਮ ਪੂੰਜੀ ਵੇ ਸਾਹੋ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ, ਆਏ ਵਿਗੂਤਾ ਜਗ ਜਮ ਪੰਥ, ਆਈ ਨਾ ਮੇਟਣ ਕੋ ਸਮਰੱਥ, ਆਥ ਸੈਲ ਨੀਚ ਕਰ ਹੋਏ, ਆਥ ਦੇਖ ਨਿਵੈ ਜਿਸ ਦੋਏ, ਆਥ ਹੋਏ ਤਾਂ ਮੁਗਦ ਸਿਆਨਾ, ਭਗਤ ਬਿਹੂਨਾ ਜਗ ਬੋਰਾਨਾ, ਸਮੈ ਵਰਤੈ ਕੋ ਸੋਏ, ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ, ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਤੈਰ, ਜੋ ਦਿਸੈ ਸੋ ਆਪੇ ਆਪ, ਆਪੋ ਪਾਏ ਆਪੇ ਕੜਥਾਪ, ਆਪ ਅਗੋਚਰ ਤੰਦੈ ਲੋਈ, ਜੋਗ ਜੁਗਤ ਜਗ ਜੀਵਨ ਸੋਈ, ਕਰ ਆਚਾਰ ਸੱਚ ਸੁਖ ਹੋਈ, ਨਾਮ ਵਿਹੂਣਾ ਮੁਕਤ ਕਿਵ ਹੋਈ, ਵਿਣ ਨਾ ਮੈਂ ਵਿਰੋਧ ਸਰੀਰ, ਕਿਉ ਨਾ ਮਿਲੈ ਕਾਟੈ ਮਨ ਪੀਰ, ਵਾਟ ਵਟਾਊ ਆਵੈ ਜਾਏ, ਕਿਆ ਲੈ ਆਇਆ ਕਿਆ ਪੱਲੇ ਪਾਏ, ਵਿਣ ਨਾ ਮੈਂ ਤੋਟਾ ਸਭ ਥਾਏ, ਲਾਹਾ ਮਿਲੈ ਜਾਂ ਦੇ ਬੁਝਾਏ, ਵਣਜ ਵਾਪਾਰ ਵਣਜੈ ਵਾਪਾਰੀ, ਵਿਣ ਨਾ ਮੈਂ ਕੈਸੀ ਪਤਸਾਰੀ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣਦਾਤਾ ਵਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ, ਅਗਮ ਅਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਏ ਜਾਂ ਲੈ ਮਿਲਾਏ, ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤ ਮਿਲੀਐ ਮੀਤ, ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉਂ ਕੰਚਨ ਸੋਹਾਗਾ ਟਹਲੈ, ਕਸ ਕਸਵੱਟੀ ਸਹਿ ਸੋਤਾਓ, ਨਦਰ ਸਰਾਫ ਵਨੀਸ ਚੜਾਓ, ਜਗਤ ਪਸੂ ਅੰਕਾਲ ਕਸਾਈ, ਕਰ ਕਰ ਤੈ ਕਰਨੀ ਕਰ ਪਾਈ, ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ, ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ

ਖਿਣ ਮੈਂ ਮੂਏ ਜਾਂ ਸ਼ਬਦ ਪਛਾਣਿਆ, ਆਸਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗੰਭੀਰ ਗਗਨ ਅੰਤਰ ਵਾਸ, ਗੁਣ ਗਾਵੈ ਸੁਖ ਸਹਿਜ ਨਿਵਾਸ, ਗਇਆ ਨਾ ਆਵੈ ਆਏ ਨਾ ਜਾਏ, ਗੁਰਪ੍ਰਸਾਦ ਰਹਿ ਲਿਵਲਾਏ। ਗਗਨ ਆ ਗਮ ਅਨਾਥ ਹੈ ਜੋਨੀ, ਅਸਰ ਚੀਤ ਸਮਾਧ ਸਗੋਨੀ, ਹਰ ਨਾਮ ਚੇਤ ਫਿਰ ਪਵੈ ਨਾ ਜੂਨੀ, ਗੁਰਮਤ ਸਾਰ ਹੋਰ ਨਾਮ ਬਿਹੂਨੀ। ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ, ਕੇਤੇ ਮਾਤ ਪਿਤਾ ਸੁਪਤੀਆ, ਕੇਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ, ਕੇਤੀ ਨਾਰ ਵਰ ਏਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਦਹਿ ਦਿਸ ਢੂੰਡ ਘਰੈ ਮੈਂ ਪਾਇਆ, ਮੇਲ ਪਇਆ ਸਤਿਗੁਰੂ ਮਿਲਾਇਆ, ਗੁਰਮੁਖ ਗਾਵੈ ਗੁਰਮੁਖ ਬੋਲੈ, ਗੁਰਮੁਖ ਤੋਲ ਤੁਲਾਵੈ ਤੋਲੈ, ਗੁਰਮੁਖ ਆਵੈ ਜਾਏ ਨਿਸੰਗ, ਪਰ ਹਰ ਮੈਲ ਜਲਾਏ ਕਲੰਕ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਮੱਜਨ ਚੱਜ ਆਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰਮੁਖ

ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਪਹਾਵੈ ਗੁਰ ਸਾਗਰ ਰਤਨੀ ਨਹੀਂ ਤੋਟ ਲਾਲ ਪਦਾਰਥ ਸਾਚਾ ਖੋਟ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤ ਸਾਚ ਸਮਾਵੋ। ਟੂਟੈ ਨਿਹੋਂ ਕੇ ਬੋਲੈ ਸਹੀ ਟੂਟੈ ਬਾਂਧੂ ਦਿਸ ਗਈ ਟੂਟ ਪ੍ਰੀਤ ਗਈ ਬੁਰਬੋਲ ਦੁਰਮਤ ਪਰ ਹਰ ਛਾਡੀ ਟੋਲ ਟੂਟੈ ਗੰਠ ਪੜੈ ਵਿਚਾਰ ਗੁਰਸਬਦੀ ਕਰ ਕਾਰਜ ਸਾਰ ਲਾਹਾ ਸਾਚ ਨਾ ਆਵੈ ਤੋਟਾ ਤ੍ਰਿਪਵਨ ਠਾਕਰ ਪ੍ਰੀਤ ਮੋਟਾ ਠਾਕੋ ਮਨੁਆ ਰਖੋ ਠਾਏ ਠਹਿਕ ਮੁਈ ਅਵਗਣ ਪਛਤਾਏ ਠਾਕਰ ਏਕ ਸਬਾਈ ਨਾਰ ਬਹੁਤੇ ਵਿਸ ਕਰੇ ਕੂੜਿਆਰ ਪਾਰ ਕਰ ਜਾਤੀ ਠਾਕ ਰਹਾਈ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕਰ ਧਾਰੀ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸਿੰਗਾਰ ਡਾਹਪਣ ਤਨ ਸੁਖ ਨਹੀਂ ਬਿਨ ਡਰ ਬਿਨਠੀ ਡਾਰ ਡਰਪ ਮੁਈ ਕਰ ਆਪਣੈ ਡੀਠੀ ਕੰਤ ਸੁਜਾਣ ਡਰ ਰਾਖਿਆ ਗੁਰ ਆਪਣੈ ਨਿਰਭਉ ਨਾਮ ਵਖਾਣ ਡੂੰਗਰ ਵਾਸ ਤਿਖਾ ਘਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ ਦੇਹ ਦੇਹ ਆਖੇ ਸਭ ਕੋਈ ਜੈ ਭਾਵੈ ਤੈਂ ਦੇ ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਏ ਟੰਡੋਲ ਟੰਡੋਲਤ ਟੂੰਡਤ ਹਾਂ ਫਿਰੀ ਟਹਿ ਟਹਿ ਪਵਨ ਕਰਾਰ ਪਾਰੇ ਟਹਿਤੇ ਟਹਿ ਪਏ ਹੌਲੇ ਨਿਕਸੇ ਪਾਰ ਅਮਰਾ ਜਾ

ਆਓ ਜਿਨ ਨਾਮ ਦੀਆ ਤਿਸ ਸੇਵਸਾ ਤਿਸ ਬਲਿਹਾਰੇ ਜਾਓ ਜੋ ਉਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਏ ਗੁਰਪ੍ਰਸਾਦੀ ਤੇ ਸੰਭਲਾ ਤਾਂ ਤਨ ਦੁਖ ਨਾ ਹੋਏ ਹਣਾ ਕੋ ਮੇਰਾ

ਪਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ, ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ, ਤਤ ਚੁਗੈ ਮਿਲੇਖ ਸੇ ਤਿਨਕੋ ਫਾਸ ਨਾਰੰਚ, ਉੱਡ ਹੈ ਤਾਂ ਬੇਗਲ ਬੇਗਲੇ ਤਾਕੈ ਚੋਗ ਘਣੀ, ਪੰਖ ਟੁੱਟੇ ਫਾਹੀ ਪੜੀ ਅਵਗੁਣ ਪੀੜ ਬਣੀ, ਬਿਨ ਸਾਚੇ ਕਿਉ ਛੁੱਟੀ ਐ ਹਰ ਗੁਣ ਕਰਮ ਮਣੀ, ਆਪ ਛਡਾਏ ਛੁੱਟੀ ਐ ਵੱਡਾ ਆਪ ਧਣੀ, ਗੁਰਪ੍ਰਸਾਦੀ ਛੁੱਟੀ ਐ ਕਿਰਪਾ ਆਪ ਕਰੇ, ਆਪਣੇ ਹੱਥ ਵਡਿਆਈਆਂ ਜੈ ਭਾਵੈ ਤੈਂ ਦੇ, ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਏ, ਥਾਨ ਮਾਨ ਸੱਚ ਏਕ ਹੈ ਕਾਜਨਾ ਫੀਟੈ ਕੋਏ, ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ, ਸੁਰ ਨਰ ਨਾਥੈ ਨਾਥ ਤੂੰ ਨੇਦਾਰਾ ਆਧਾਰ, ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ, ਜੈ ਦੇਖਾਂ ਤੈ ਏਕ ਤੂੰ ਅੰਤ ਨ ਪਾਰਾ ਵਾਰ, ਥਾਨ ਥਨੰਤਰ ਰਵ ਰਹਿਆ ਗੁਰਸਬਦੀ ਵਿਚਾਰ, ਅਣ ਮੰਗਿਆ ਦਾਨ ਦੇਵ ਸੀ ਵੱਡਾ ਅਗਮਿਆ ਪਾਰ, ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣਹਾਰ, ਦਇਆ ਕਰ ਹੈ ਪ੍ਰਭ ਮੇਲ ਲਹਿ ਖਿਨ ਮੈਂ ਟਾਹੇ ਉਸਾਰ।

ਧਨ ਗਿਆ ਬਹਿ ਝੂਰੀਐ ਧਨ ਮੈਂ ਚੀਤ ਗਵਾਰ ਧਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਧਨ ਗਿਆ ਤਾਂ ਜਾਣ ਦੇ ਜੇਰਾ ਚੈ ਰੰਗ ਏਕ ਮਨ ਦੀ ਜੈ ਸਿਰ ਸੌਂਪੀਐ ਭੀ ਕਰਤੇ ਕੀ ਟੇਕ ਧੰਦਾ ਤਾਵਤ ਰਹਿ ਗਏ ਮਨ ਮੈਂ ਸਬਦਿਆ ਆਨੰਦ ਦੁਰਜਨ ਤੇ ਸਾਜਨ ਪਏ ਭੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਢੂੰਡਤੀ ਬਸ ਰਹੀ ਘਰ ਬਾਰ ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾ ਨਾ ਕਰਤ ਨਾ ਛੁਟੀਐ ਵਿਣਗੁਣ ਜੰਪੁਰ ਜਾਹੇ ਨਾ ਤਿਸ ਇਹੋ ਨਾ ਇਹੋ ਹੈ ਅਵਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਮਾਨ ਥਾਕ ਰਹੀ ਕਿਵਿਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮਿਲਣ ਹਾਰ ਜਿਨ ਵਿਛੋੜੀ ਸੋ ਮਿਲ ਸੀ ਗੁਰ ਕਹਿ ਤੇ ਅਪਾਰ ਪਾਪ ਬੁਰਾ ਪਾਪੀ ਕਉ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤਿਸ ਸੋਗ ਵਿਯੋਗ ਸੰਤਾਪ ਨਰਕ ਪੜਨ ਤੋਂ ਕਿਉਂ ਰਹਿ ਕਿਉਂ ਬੰਚੈ ਜਮਕਾਲ ਕਿਉਂ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਹੇ ਵਿਣ ਨਾਵੈ ਕਿਉਂ ਛੁਟੀਐ ਪਾਪੇ ਪਚੈ ਪਚਾਹੇ ਫਿਰ ਫਿਰ ਫਾਹੀ ਫਾਸਿਆ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋਗ ਚੁਗੈ ਨਹੀਂ ਬੂਝੈ ਸਤਿਗੁਰ ਮਿਲੈ ਤਾਂ ਆਖੀ ਸੂਝੈ ਜਿਉ ਮਛਲੀ

ਵਿਣ ਨਾਵੈ ਦੁਖ ਪਾਲ, ਗੜ ਮੰਦਰ ਮਹਿਲਾ ਕਹਾ, ਜਿਉ ਬਾਜੀ ਦੀ ਬਾਣ। ਨਾਨਕ ਸੱਚੇ ਨਾਮ ਵਿਣ, ਝੂਠਾ ਆਵਣ ਜਾਣ, ਆਪੇ ਚਿਤਰ ਸਰੂਪ ਹੈ, ਆਪੇ ਜਾਣ ਸੁਜਾਣ। ਜੋ ਆਵੈ ਸੇ ਜਾਹੇ ਫੁਨ, ਆਏ ਗਏ ਪਛਤਾਹੇ, ਲਖ ਚੌਰਾਸੀ ਮੇਦਨੀ, ਕਟੈ ਨਾ ਵਧੈ ਉਤਾਹੇ। ਸੇ ਜਨ ਉਭਰੇ ਜਿਨ ਹਰ ਪਾਇਆ, ਧੰਦਾ ਮੁਆਵੇ ਗੁੱਤੀ ਮਾਇਆ, ਜੋ ਦੀ ਸਹਿ ਸੋ ਚਾਲ ਸੀ, ਕਿਸ ਕਉ ਮੀਤ ਕਰੇ ਓ। ਜੀਉ ਸਮਪੋ ਆਪਣਾ, ਤਨ ਮਨ ਆਗੈ ਦੇਉ, ਅਸਰ ਕਰਤਾ ਤੂੰ ਧਣੀ, ਤਿਸ ਹੀ ਕੀ ਮੈਂ ਓਟ। ਗੁਣ ਕੀ ਮਾਰੀ ਹਉ ਮੁਈ, ਸਬਦ ਰਤੀ ਮਨ ਚੋਟ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੂੰ

ਵੇਖਿਆ ਫੇਰ ਨਾ ਸਕੀਐ ਜੋ ਭਾਵੀ ਤਿਉਂ ਸਾਰ। ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ, ਮਨਮੁਖ ਭੂਲੇ ਪਚ ਮੋਏ ਉਭਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵਈ ਤਿਸਕਾ ਕਿਆ ਕਰ ਕਹਿਆ ਜਾਏ, ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ। ਪਾਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿ ਸੁਭਾਏ, ਵਿਦਿਆ ਸੋਧੈ ਤਤ ਲਹਿ ਰਾਮ ਨਾਮ ਲਿਵਲਾਏ। ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨਈ ਸੂਝ ਬੂਝ ਨਹਿ ਕਾਏ। ਪਾਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਮੈਲੇ। ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲਹਾਰ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ, ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਪ੍ਰਿਆ ਪਾਰੋ। ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦੇਓ, ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਪਾਏ ਜਸ ਲਿਓ। ਕਿਆ ਭਵੀਐ ਸੱਚ ਸੁਚਾ ਹੋਏ, ਸਾਚ ਸ਼ਬਦ ਮਿਨ ਮੁਕਤ ਨਾ ਕੋਏ ਰਹਾਓ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ, ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ। ਕਹਿ ਬੈਸੋ ਕਹਿ ਰਹੀਐ ਬਾਲੇ, ਕਹਿ ਆਵੋ ਕਹਿ ਜਾਹੋ, ਨਾਨਕ ਬੋਲੈ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ। ਘਟ ਘਟ ਬੈਸ ਨਿਰੰਤਰ ਰਹੀਐ ਚਾਲੈ ਸਤਿਗੁਰ ਭਾਏ, ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ, ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸੱਚ ਸਮਾਏ। ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਉਦੂ ਨਾਨਕ ਦੇਹੋ ਸੱਚਾ ਵਿਚਾਰੋ। ਆਪੇ ਆਖੈ ਆਪੇ ਸਮਝੈ ਤਿਸਕੈ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗਰਾਮੀ ਤੁਝਕਾ ਬੈਸਣ ਦੀਜੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਰਹਿ ਇਕਾਂਤ ਕੋ ਮਨ ਵਸਿਆ ਆਸਾ ਮਾਹਿ ਨਿਰਾਸੋ, ਅਗਮਾ ਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰਦੁਆਰੋ। ਇਹੋ ਮਨ ਚਲਤਾਉ ਸੱਚ ਘਰ ਬੈਸੈ ਨਾਨਕ ਨਾਮ ਆਧਾਰੋ, ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ। ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ ਉਦੂ ਬੋਲੈ ਗਿਆਨੇ। ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ, ਗੋਰਖ ਪੂਤ

ਟਿਕ ਗਈ ਨਾਨਕ ਭੂਖ ਨਾ ਜਾਈ। ਹਾਟ ਪਟਣ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਾਪਾਰੋ। ਖੰਡਿਤ ਨਿੰਦਰਾ ਅਲਪਹਾਰੰ, ਨਾਨਕ ਤਤ ਵਿਚਾਰੋ। ਦਰਸ਼ਨ ਪੇਖ ਕਰੋ ਜੋਗਿੰਦਰਾ, ਮੁੰਦਰਾ ਚੋਲੀ ਖਿੰਥਾ। ਬਾਰਾਂ ਅੰਤਰ ਏਕ ਸਰੇਵੋ, ਖੜ ਦਰਸ਼ਨ ਏਕ ਪੰਥਾ। ਇਨ ਬਿਦ ਮਨ ਸਮਝਾਈਐ ਪੁਰਖਾ, ਬਾਹੁੜ ਚੋਟ ਨਾ ਖਾਈਐ। ਨਾਨਕ ਬੋਲੇ ਗੁਰਮੁਖ ਬੂਜੈ, ਜੋਗ ਜੁਗਤ ਇਵ ਪਾਈਐ। ਅੰਤਰ ਸ਼ਬਦ ਨਿਰੰਤਰ ਮੁੰਦਰਾ, ਹਉਮੈ ਮਮਤਾ ਦੂਰ ਕਰੀ। ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸ਼ਬਦ ਸੋ ਸਮਝ ਪਰੀ। ਖਿੰਥਾ ਚੋਲੀ ਭਰਪੁਰ ਰਹਿਆ, ਨਾਨਕ ਤਾਰੈ ਏਕ ਹਰੀ। ਸਾਚਾ ਸਾਹਿਬ ਸਾਚੀ ਨਾਈ, ਪਰਖੈ ਗੁਰ ਕੀ ਬਾਤ ਖਰੀ। ਊਂ ਦੋ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਨ ਮਨ ਜਾ ਗੋਟੀ। ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੰਭਾਲ। ਕਮਨ ਸੋ ਗੁਪਤਾ, ਕਮਨ ਸੋ ਮੁਕਤਾ, ਕਮਨ ਸੋ ਅੰਤਰ ਬਾਹਰ ਜੁਗਤਾ। ਕਮਨ ਸੋ ਆਵੈ, ਕਮਨ ਸੋ ਜਾਏ, ਕਮਨ ਸੋ ਤਿਰ ਭਵਨ ਰਿਆ ਸੁਮਾਏ। ਘਟ ਘਟ ਗੁਪਤਾ, ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੋ ਜੁਗਤਾ। ਮਨਮੁਖ ਬਿਨਸੈ ਆਵੈ ਜਾਏ, ਨਾਨਕ ਗੁਰਮੁਖ ਸਾਹਿ ਸੁਮਾਏ। ਕਿਉਂ ਕਰ ਬਾਦਾ ਸਰਪਨ ਖਾਦਾ, ਕਿਉਂ ਕਰ ਖੋਇਆ ਕਿਉਂ ਕਰ ਲਾਦਾ। ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ। ਦੁਰਮਤ ਬਾਦਾ ਸਰਪਨ ਖਾਦਾ, ਮਨਮੁਖ ਖੋਇਆ ਗੁਰਮੁਖ ਲਾਦਾ। ਸਤਿਗੁਰ ਮਿਲੈ ਅੰਧੇਰਾ ਜਾਏ, ਨਾਨਕ ਹਉਮੈ ਮੇਟ ਸਮਾਏ। ਸੁਨ ਨਿਰੰਤਰ ਦੀਜੈ ਬੰਦ, ਉੜੈ ਨਾ ਹੰਸਾ ਪੜੈ ਨਾ ਕੰਧ। ਸਹਿਜ ਗੁਫਾ ਕਰ ਜਾਣੈ ਸਾਚਾ, ਨਾਨਕ ਸਾਚੇ ਪਾਵੈ ਸਾਚਾ। ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਉਹ ਪੇਖ ਨਿਵਾਸੀ। ਕਿਸ ਵੱਖਰ ਕੇ ਤੁਮਣ ਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕੈ ਤਾਈ ਪੇਖ ਨਿਵਾਸੀ। ਸਾਚ ਵਖਰ ਕੇ ਹਮਣ ਜਾਰੇ, ਨਾਨਕ ਗੁਰਮੁਖ ਉਤਰ ਸਪਾਰੇ। ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕਹੋ ਤੁਝ ਇਹੋ ਮਨ ਲਾਇਆ। ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ। ਬਿਨ ਦੰਤਾਂ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ। ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਅਨਹਤ ਰਾਤੇ ਉਹ ਮਨ ਲਾਇਆ। ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ। ਤ੍ਰੈ ਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਨਹਾਰ। ਆਦਿ ਕਉ ਕਵਨ ਵਿਚਾਰ ਕਥੀਐ ਲੇ, ਸੁਨ ਕਹਾਂ ਕਰ ਵਾਸੋ। ਗਿਆਨ ਕੀ ਮੁੰਦਰਾ ਕਵਨ ਕਥੀਐ ਲੇ, ਘਟ ਘਟ ਕਵਨ ਨਿਵਾਸੋ। ਕਾਲ ਕਾ ਠੀਂਗਾ ਕਿਉਂ ਜਲਾਈ ਆਲੇ, ਕਿਉਂ ਨਿਰਭਉ ਕਰ ਜਾਈਐ। ਸਹਿ ਸੰਤੋਖਾ ਆਸਣ ਜਾਣੈ, ਕਿਉਂ ਛੇਦੇ ਬੈਰਾਈਐ। ਗੁਰ ਕੈ ਸ਼ਬਦ